ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸਮਤ 1948 ਦੇ ਵਿਸ਼ਾਖ ਮਹੀਨੇ ਦੀ 13 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 3 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਰਹੇਗਾ ਔਰ ਉਸ ਤੋਂ ਪਹਿਲਾਂ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਠੀਕ 8:40 'ਤੇ ਪ੍ਰੋਗਰਾਮ ਪੰਜਾਬੀ ਬੀਟਸ ਦਾ ਆਨੰਦ ਮਾਣ ਸਕੋਗੇ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਦੇ ਜ਼ਰੀਏ। ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27।

ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਠੀਕ 11 ਵਜੇ ਤੁਸੀਂ ਸੁਣੋਗੇ ਪੋਸਟ ਬਾਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ।

और ठीक शाम 6 बजे सुनूंगी जिंदगी दे वक् वक् पहलुओं दे नाल जुड़िया प्रोग्राम लव यू जिंदगी। सत बज के 2 मिनट ते सुनूंगी बॉलीवुड ਅਤੇ ਬੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। ਅੱਠ ਵੱਜ ਕੇ 2 ਮਿੰਟ 'ਤੇ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ ਠੀਕ 8:30 ਵਜੇ ਸੁਣੋਗੇ ਸਪੋਰਟ ਜਗਤ ਦੀ ਜਾਣਕਾਰੀ ਦੇ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਰਾਤ 9:02 'ਤੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਦੇ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ। ਔਰ ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪਰਦੇਸ਼ੀ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ 6:05 ਹੋ ਗਏ ਨੇ। ਹੁਣ ਤੁਸੀਂ ਸਰਵਨ ਕਰੋਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਜੋ ਭਗਤ ਸੱਚੇ ਮਨ ਦੇ ਨਾਲ ਮਾਂ ਦੀ ਭਗਤੀ ਕਰਦਾ ਹੈ, ਮਾਂ ਦੀ ਕਿਰਪਾ ਉਸ ਭਗਤ ਦੇ ਉੱਪਰ ਬਰਸਣ ਲੱਗ ਪੈਂਦੀ ਹੈ।

ਮੈਗਾਹਰਟਸ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਹੈ ਮੇਰਾ। ਸਾਡੇ ਕੋਲ ਜੋ ਕੁਝ ਵੀ ਹੈ, ਇਹ ਮਨ ਤਨ ਇਹ ਸਭ ਕੁਛ ਉਸ ਪਰਮਾਤਮਾ ਵੱਲੋਂ ਸਾਨੂੰ ਬਖਸ਼ਿਆ ਹੋਇਆ ਹੈ, ਅਤੇ ਇਸ ਵਿੱਚੋਂ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਸ ਨੂੰ ਅਸੀਂ ਆਪਣੀ ਆਖ ਸਕੀਏ। ਜੋ ਕੁਝ ਵੀ ਸਾਡੇ ਕੋਲ ਹੈ ਉਸ ਪਰਮਾਤਮਾ ਵੱਲੋਂ ਦਿੱਤਾ ਗਿਆ ਹੈ, ਅਤੇ ਉਸ ਵੱਲੋਂ ਬਖਸ਼ਿਆ ਗਿਆ ਹੋਇਆ ਇਹ ਤਨ ਮਨ ਧਨ ਜੇਕਰ ਅਸੀਂ ਉਸ ਪਰਮਾਤਮਾ ਦੇ ਅੱਗੇ ਸਮਰਪਿਤ ਕਰਦੇ ਹਾਂ, ਉਸ ਦਾ ਨਾਮ ਸਿਮਰਨ ਕਰਦੇ ਹਾਂ, ਤਾਂ ਸਾਡਾ ਕੁਝ ਵੀ ਨਹੀਂ ਜਾਂਦਾ, ਕਿਉਂਕਿ ਜੋ ਸਾਨੂੰ ਉਸ ਪਰਮਾਤਮਾ ਨੇ ਦਿੱਤਾ ਹੈ ਉਹ ਬੇਅੰਤ ਹੈ। ਅਤੇ ਇਸ ਕਰਕੇ ਹਰ ਸਾਹ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। 102.7 FM ਰੇਨਬੋ 'ਤੇ ਤੁਸੀਂ ਇਸ ਵਕਤ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੀ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਹੋ ਗਏ ਨੇ। 103.6 ਮੈਗਾਹਰਟਜ਼ 'ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ, ਜੋ ਕਿ ਸਵੇਰ ਦੇ 10 ਤੱਕ ਸਾਡੇ ਨਾਲ ਬਣੇ ਰਹਿਣਗੇ। ਐਫ ਐਮ ਬੈਂਡ 102.7 ਮੈਗਾਹਰਟਜ਼, ਐਫ ਐਮ ਬੈਂਡ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਸਾਨੂੰ ਆਪਣੇ ਮਨ ਮੰਦਰ ਦੇ ਵਿੱਚ ਵਸਾਉਣਾ ਚਾਹੀਦਾ ਹੈ। ਉਸ ਦੇ ਨਾਮ ਦੀ ਜੋਤ ਸਾਡੇ ਮਨ ਦੇ ਵਿੱਚ ਹਮੇਸ਼ਾ ਜਗਦੀ ਰਹਿਣੀ ਚਾਹੀਦੀ ਹੈ, ਕਿਉਂਕਿ ਉਸ ਦੇ ਨਾਮ ਤੋਂ ਬਿਨਾਂ ਮਨੁੱਖਾ ਜਨਮ ਸਫਲਾ ਨਹੀਂ ਹੋ ਸਕਦਾ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਜਿੱਥੇ ਸ਼੍ਰੀ ਰਾਮ ਦਾ ਵਾਸ ਹੁੰਦਾ ਹੈ ਉੱਥੇ ਪ੍ਰੇਮ ਮਰਿਆਦਾ ਔਰ ਸੱਤ ਯਾਨੀ ਕਿ ਸੱਚ ਦਾ ਨਿਵਾਸ ਹੁੰਦਾ ਹੈ।

ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਸ ਪਰਮਾਤਮਾ ਦਾ ਇਹ ਮੁੱਢ ਕਦੀਮਾਂ ਤੋਂ ਸਵਾਰਿਆ ਹੈ ਕਿ ਉਹ ਆਪਣੇ ਭਗਤਾਂ ਦੀ ਸਹਾਇਤਾ ਦੇ ਲਈ ਹਮੇਸ਼ਾ ਆਪ ਆਉਂਦਾ ਹੈ ਅਤੇ ਜਿਸ ਦੇ ਨਾਲ ਉਸ ਭਗਤ ਦੇ ਹਰ ਮੁਸ਼ਕਲਾਂ ਮੁਸੀਬਤਾਂ ਦੂਰ ਹੋ ਜਾਂਦੀਆਂ ਨੇ ਅਤੇ ਉਸ ਭਗਤ ਦੇ ਰਸਤੇ ਦੇ ਵਿੱਚ ਆਉਣ ਵਾਲੇ ਸਾਰੀਆਂ ਰੁਕਾਵਟਾਂ ਦੂਰ ਕਰਕੇ ਪਰਮਾਤਮਾ ਉਸ ਦੇ ਜੀਵਨ ਨੂੰ ਸੁਖੀ ਕਰਦੇ ਨੇ।

ਐਫਐਮ ਬੈਂਡ 102.7 ਮੈਗਾਹਰਟਸ, ਐਫਐਮ ਬੈਂਡ 103.6 ਮੈਗਾਹਰਟਸ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਹਨੂੰਮਾਨ ਜੀ ਦੀ ਭਗਤੀ ਦੇ ਵਿੱਚ ਜੋ ਕੋਈ ਖੋ ਜਾਂਦਾ ਹੈ ਉਹ ਜ਼ਿੰਦਗੀ ਦੇ ਵਿੱਚ ਸੱਚਾ ਸੁੱਖ ਹਾਸਲ ਕਰਦਾ ਹੈ। ਔਰ ਸੰਕਟ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ, ਬਜਰੰਗ ਬਲੀ ਦਾ ਨਾਮ ਲੈਣ ਦੇ ਨਾਲ ਹਰ ਸੰਕਟ ਦੂਰ ਹੋ ਜਾਂਦਾ ਹੈ। ਅਤੇ ਬਜਰੰਗ ਬਲੀ ਦੀ ਭਗਤੀ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਉਹਨਾਂ ਦੀ ਭਗਤੀ ਨੂੰ ਹਰ ਕੋਈ ਨਮਨ ਕਰਦਾ ਹੈ।

ਨਮਸਕਾਰ, ਸਵੇਰ ਦੇ 7 ਵੱਜ ਚੁੱਕੇ ਨੇ। ਐਫ ਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ ਤੇ ਮੁੜ ਪੋਲਿੰਗ ਹੋਈ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਛੱਤੀਸਗੜ੍ਹ ਵਿੱਚ ਕਾਂਕੇਰ ਨਾਰਾਇਣਪੁਰ ਜ਼ਿਲ੍ਹਾ ਸਰਹੱਦ ਨੇੜੇ ਇੱਕ IED ਧਮਾਕੇ ਵਿੱਚ 4 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ 1 ਜ਼ਖਮੀ ਹੋ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉੱਘੇ ਗੀਤਕਾਰ, ਲੇਖਕ ਅਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ ਹੈ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ 'ਤੇ ਹੋਏ ਬੰਬ ਨਾਲ ਉਡਾਉਣ ਦੇ ਮਾਮਲੇ ਦੇ ਵਿੱਚ 5ਵਾਂ ਮੁਲਜ਼ਮ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। BCCI ਨੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੀ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

102.7 FM Rainbow, 103.6 MHz. ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:11 ਤੇ 18 ਸੈਕਿੰਡ ਹੋ ਰਹੇ ਨੇ ਤੇ ਗੱਲ ਕਰਦੇ ਹਾਂ ਅੱਜ ਦਾ ਥੋਟ, ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਸੋ ਹਰ ਥੋਟ, ਹਰ ਵਿਚਾਰ ਆਪਣੇ ਆਪ ਦੇ ਵਿੱਚ ਬੜਾ ਕਮਾਲ ਦਾ ਹੁੰਦਾ ਹੈ, ਜਿਹੜਾ ਕਿ ਸਾਨੂੰ ਜ਼ਿੰਦਗੀ ਦੀਆਂ ਰਾਹਾਂ 'ਤੇ ਚੱਲਦੇ ਹੋਏ ਮੋਟੀਵੇਟ ਕਰਦਾ ਹੈ, ਪ੍ਰੇਰਿਤ ਕਰਦਾ ਹੈ, ਔਰ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਉਹਦੇ ਬਾਰੇ ਸਾਨੂੰ ਦੱਸਦਾ ਹੈ। ਸੋ ਅੱਜ ਦਾ ਵਿਚਾਰ ਕਹਿ ਰਿਹਾ ਹੈ ਕਿ ਕੋਸ਼ਿਸ਼ਾਂ ਕਭੀ ਵਿਅਰਥ ਨਹੀਂ ਜਾਤੀ, ਹਮੇ ਤਜ਼ੁਰਬੇ ਦਿਲਾਤੀ ਹੈ, ਰਾਹ ਮੇਂ ਮਿਲੀ ਠੋਕਰੇ ਹਮੇ ਸੰਭਲ ਕਰ ਬੜਨਾ ਸਿਖਾਤੀ ਹੈ, ਹੌਸਲੇ ਅਗਰ ਕਦਮੋਂ ਮੇਂ ਹੋ ਤੋ ਮੁਸ਼ਕਲੇ ਆਸਾਨ ਬਨ ਜਾਤੀ ਹੈ, ਰੁਕਣਾ ਨਹੀਂ ਥਮਣਾ ਨਹੀਂ, ਕੋਸ਼ਿਸ਼ੇ ਹੀ ਤੋ ਹੈ ਜੋ ਹਮੇ ਜੀਤ ਦਿਲਾਤੀ ਹੈ। ਸੋ ਬਾਕੀ ਕੋਸ਼ਿਸ਼ ਜਿਹੜੀ ਆ ਤੁਹਾਨੂੰ ਮੰਜ਼ਿਲ ਦੀਆਂ ਰਾਹਾਂ 'ਤੇ ਚੱਲਦੇ ਹੋਏ ਜਿੱਤ ਦਾ ਸਿਹਰਾ ਜਿਹੜਾ ਆ ਉਹ ਤੁਹਾਡੇ ਸਿਰ ਵੱਜਦਾ ਹੈ। ਔਰ ਕਹਿੰਦੇ ਨੇ ਕਿ ਤੁਸੀਂ ਆਪਣੀ ਕੋਸ਼ਿਸ਼ ਜਿਹੜੀ ਆ ਇਸ ਸ਼ਿੱਦਤ ਦੇ ਨਾਲ ਕਰੋ, ਆਪਣੀ ਮਿਹਨਤ ਇਸ ਸ਼ਿੱਦਤ ਦੇ ਨਾਲ ਕਰੋ ਕਿ ਤੁਹਾਨੂੰ ਮੰਜ਼ਿਲ ਜਿਹੜੀ ਆ ਉਹ ਤੁਹਾਨੂੰ ਸਭ ਕੁਝ ਦੇਣ ਦੇ ਲਈ ਮਜਬੂਰ ਹੋ ਜਾਏ ਜੋ ਤੁਸੀਂ ਚਾਹੁੰਦੇ ਹੋ। ਔਰ ਆਖਰੀ ਸਾਹਾਂ ਤੱਕ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਦੋ ਚੀਜ਼ਾਂ ਜ਼ਰੂਰ ਮਿਲਦੀਆਂ, ਜਾਂ ਫਿਰ ਤੁਹਾਨੂੰ ਮੰਜ਼ਿਲ ਮਿਲਦੀ ਹੈ ਜਾਂ ਫਿਰ ਤੁਹਾਨੂੰ ਤਜ਼ਰਬਾ ਮਿਲਦਾ ਹੈ, ਐਕਸਪੀਰੀਅੰਸ ਮਿਲਦਾ ਹੈ। ਇਹ ਦੋਵੇਂ ਹੀ ਚੀਜ਼ਾਂ ਕਮਾਲ ਦੀਆਂ ਨੇ। ਸੋ ਇਹਨਾਂ ਦੋਵੇਂ

ਇਹ ਚੀਜ਼ਾਂ ਕਰਕੇ ਹੀ ਇਨਸਾਨ ਆਪਣੀ ਜ਼ਿੰਦਗੀ ਬਿਹਤਰੀਨ ਕਰ ਸਕਦਾ ਹੈ। ਸੋ ਬਾਕੀ ਕਹਿੰਦੇ ਨੇ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ। ਸੋ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਮੁਸ਼ਕਲਾਂ ਮੁਸੀਬਤਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਇਹ ਤੁਹਾਨੂੰ ਰੋਕਣ ਦੇ ਲਈ ਨਹੀਂ, ਤੁਹਾਡੇ ਅੰਦਰ ਜਿਹੜੀ ਪੋਜ਼ਿਟਿਵਿਟੀ ਹੈ, ਤੁਹਾਡੇ ਅੰਦਰ ਜਿਹੜਾ ਆਤਮ ਵਿਸ਼ਵਾਸ ਹੈ, ਤੁਹਾਡੇ ਅੰਦਰ ਜਿਹੜਾ ਵਿਸ਼ਵਾਸ ਹੈ, ਉਸ ਨੂੰ ਬਾਹਰ ਕੱਢਣ ਦੇ ਲਈ ਆਉਂਦੀਆਂ, ਤੁਹਾਡੇ ਉਸ ਡਰ 'ਤੇ ਕਾਬੂ ਪਾਉਣ ਦੇ ਲਈ ਆਉਂਦੀਆਂ ਨੇ, ਤੁਹਾਡੇ ਉਸ ਡਰ ਨੂੰ ਭਜਾਉਣ ਦੇ ਲਈ ਆਉਂਦੀਆਂ ਨੇ ਜਿਹੜਾ ਡਰ ਤੁਸੀਂ ਬਣਾ ਕੇ ਮੰਜ਼ਿਲ ਤੋਂ ਪਿੱਛੇ ਹਟਣ ਵੱਲ ਸੋਚ ਲੈਂਦੇ ਹੋ। ਸੋ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ, ਔਰ ਜਦੋਂ ਤੁਸੀਂ ਚੱਲਦੇ ਹੋ ਤਾਂ ਮੰਜ਼ਿਲ ਆਪਣੇ ਆਪ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਕਦਮਾਂ 'ਚ ਪਹੁੰਚ ਜਾਂਦੀ ਹੈ।

102.7 FM Rainbow, 103.6 MHz. ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:18 ਹੋ ਚੁੱਕੇ ਨੇ। ਸੋ ਜਨਾਬ, ਸੰਡੇ ਵਾਲੀ ਖੂਬਸੂਰਤ ਮੋਰਨਿੰਗ ਦਾ ਆਗਾਜ਼

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਰੈਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:27 ਤੇ 10 ਸੈਕਿੰਡ ਹੋ ਰਹੇ ਨੇ। ਤਾਂ ਮੈਂ ਕਿਹਾ ਜੀ ਗੱਲ ਕਰੀਏ ਮੌਸਮ ਦੇ ਮਿਜ਼ਾਜ ਦੀ, ਤਾਂ ਮੌਸਮ ਦਾ ਮਿਜ਼ਾਜ ਜਿਹੜਾ ਆ ਉਹ ਬਹੁਤ ਜ਼ਿਆਦਾ ਤਬਦੀਲ ਹੁੰਦਾ ਜਾ ਰਿਹਾ ਹੈ। ਵੈਸੇ ਮਈ ਦੇ ਮਹੀਨੇ ਦੀ ਗੱਲ ਕਰੀਏ ਤਾਂ ਮਈ ਦੇ ਮਹੀਨੇ ਦੇ ਵਿੱਚ ਜਿਹੜਾ ਆ ਉਹ ਤਿੱਖੀ ਗਰਮੀ ਧੁੱਪ ਦਾ ਅਹਿਸਾਸ ਹੁੰਦਾ ਹੈ। ਔਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ 3 ਮਈ ਤੋਂ ਲੈ ਕੇ 6 ਮਈ ਦੇ ਵਿੱਚ ਬਾਰਿਸ਼ ਅਤੇ ਤੂਫਾਨ ਦੇ ਆਸਾਰ ਮੌਸਮ ਵਿਭਾਗ ਵੱਲੋਂ ਦੱਸੇ ਜਾ ਰਹੇ ਨੇ। ਔਰ ਜਲੰਧਰ ਦੇ ਵਿੱਚ ਅਧਿਕਤਮ ਤਾਪਮਾਨ 37 ਡਿਗਰੀ ਅਤੇ ਨਿਊਨਤਮ ਪਾਰਾ 22 ਡਿਗਰੀ ਜਿਹੜਾ ਉਹ ਦੇਖਣ ਨੂੰ ਮਿਲਿਆ। ਔਰ ਫਿਲਹਾਲ ਇਸ ਵਕਤ ਦੀ ਗੱਲ ਕਰੀਏ ਤਾਂ ਅੱਜ ਸੰਡੇ ਵਾਲੇ ਦਿਨ ਜਿਹੜਾ ਆ ਦਿੱਲੀ NCR ਦਾ ਅਧਿਕਤਮ ਤਾਪਮਾਨ ਜਿਹੜਾ

ਕਰੀਬ 37 ਡਿਗਰੀ ਅਤੇ ਨਿਊਨਤਮ ਜਿਹੜਾ ਹੈ 27 ਡਿਗਰੀ ਰਹਿ ਸਕਦਾ ਹੈ। ਔਰ ਦੁਪਹਿਰ ਦੇ ਸਮੇਂ ਜਿਹੜੇ ਨੇ ਬੱਦਲ ਬਣੇ ਰਹਿਣਗੇ ਔਰ ਤੇਜ਼ ਤੂਫਾਨ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਔਰ ਤੇਜ਼ ਹਵਾਵਾਂ ਚੱਲਣ ਦਾ ਜਿਹੜਾ ਆ ਉਹ ਅਲਰਟ ਵੀ ਜਾਰੀ ਕੀਤਾ ਗਿਆ।

ਸੋ ਅੱਜ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਜਿਹੜਾ ਆ ਉਹ ਬਾਰਿਸ਼ ਹੋਈ, ਤੂਫਾਨ, ਠੰਡੀਆਂ ਹਵਾਵਾਂ ਜਿਹੜੀਆਂ ਹੁਣ ਵੀ ਇਸ ਵਕਤ ਜਿਹੜਾ ਆ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਜਿਹੜਾ ਖੁਸ਼ਨੁਮਾ ਬਣਿਆ ਹੋਇਆ। ਕਿਤੇ ਨਾ ਕਿਤੇ ਇਸ ਬਾਰਿਸ਼ ਨੇ ਜਿਹੜਾ ਆ ਉਹ ਗਰਮੀ ਤੋਂ ਜਿਹੜੀ ਆ ਉਹ ਲੋਕਾਂ ਨੂੰ ਰਾਹਤ ਦਿਲਾਈ ਹੈ। ਬਾਕੀ ਜੇਕਰ ਤੁਹਾਡੇ ਸ਼ਹਿਰ ਵੀ ਇਸ ਵਕਤ ਮੀਂਹ ਪੈ ਰਿਹਾ ਹੈ, ਬਾਰਿਸ਼ ਹੋ ਰਹੀ ਹੈ, ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਤੇ ਕਿਤੇ ਮੀਂਹ ਪੈ ਰਿਹਾ। 9855-10-10-27 ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਔਰ ਕਿਤੇ ਕਿਤੇ ਇਸ ਖੂਬਸੂਰਤ ਨਜ਼ਾਰੇ ਦਾ ਤੁਸੀਂ ਆਨੰਦ ਮਾਣ ਰਹੇ ਹੋ। ਸੋ ਬਾਕੀ ਬਦਲਦੇ ਹੋਏ ਮੌਸਮ ਦੇ ਵਿੱਚ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ ਗੀਤ ਇੰਜੋਏ ਕਰਦੇ ਰਹਿਣਾ ਨੇ FM ਰੇਨਬੋ ਦੇ ਨਾਲ। ਅਗਲਾ ਖੂਬਸੂਰਤ ਗੀਤ ਆਤਿਫ ਅਸਲਮ, ਤੁਲਸੀ ਕੁਮਾਰ ਦੀ ਖੂਬਸੂਰਤ ਆਵਾਜ਼ ਦੇ ਵਿੱਚ ਆਨੰਦ ਮਾਣਦੇ ਹਾਂ।

ਮੈਂ ਕਿਹਾ ਜੀ ਐਂਟਰਟੇਨਮੈਂਟ ਤੇ ਔਰ ਇਨਫੋਰਮੇਸ਼ਨ ਦਾ ਵਗ ਰਿਹਾ ਇਸ ਸੰਬੰਧ ਔਰ ਪ੍ਰੋਗਰਾਮ ਇੰਜੋਏ ਕਰ ਰਿਹਾ। ਗੁੱਡ ਮਾਰਨਿੰਗ ਜਲੰਧਰ, ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:35 ਤੇ 17 ਸੈਕਿੰਡ ਹੋ ਰਹੇ ਨੇ ਤੇ ਗੱਲ ਕਰਾਂਗੇ ਜਨਾਬ ਹੁਣ ਸਪੋਰਟਸ ਜਗਤ ਦੀ, ਦੁਨੀਆ ਦੀ। ਖੇਡਾਂ ਅਤੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਪੋਰਟਸ ਦੇ ਵਿੱਚ, ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਵਕਤ IPL ਦਾ ਖੁਮਾਰ ਜਿਹੜਾ ਉਹ ਕ੍ਰਿਕਟ ਪ੍ਰੇਮੀਆਂ 'ਤੇ ਚੜਿਆ ਹੋਇਆ। ਆਏ ਦਿਨ ਇੱਕ ਅਜਿਹਾ ਮੈਚ ਦੇਖਣ ਨੂੰ ਮਿਲਦਾ ਹੈ ਔਰ ਪੂਰਾ ਪੂਰਾ ਐਂਟਰਟੇਨਮੈਂਟ ਹੁੰਦਾ ਹੈ ਔਰ ਗਰਾਊਂਡ ਦੇ ਵਿੱਚ ਚੌਕੀਆਂ ਛੱਕਿਆਂ ਦੀ ਬਰਸਾਤ ਹੁੰਦੀ ਹੈ ਔਰ ਕ੍ਰਿਕਟ ਪ੍ਰੇਮੀ ਜਿਹੜੇ ਨੇ ਪੂਰਾ ਪੂਰਾ ਨਜ਼ਾਰਾ ਲੈਂਦੇ ਨੇ ਆਪਣੇ ਫੇਵਰੇਟ ਖਿਡਾਰੀ ਨੂੰ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੇਖ ਕੇ। ਸੋ ਕੱਲ੍ਹ ਦੇ ਮੈਚ ਦੀ ਗੱਲ ਕਰੀਏ ਤਾਂ IPL 19 ਦੇ ਵਿੱਚ ਜਿਹੜਾ 19ਵਾਂ ਸੀਜ਼ਨ ਚੱਲ ਰਿਹਾ ਉਹਦੇ ਵਿੱਚ ਕੱਲ੍ਹ ਜਿਹੜਾ ਮੈਚ ਹੋਇਆ ਚੇਨਈ ਸੁਪਰ ਕਿੰਗ ਨੇ ਜਿਹੜਾ ਆ ਸੀਜ਼ਨ ਦੇ ਵਿੱਚ ਚੌਥੀ ਜਿੱਤ ਜਿਹੜੀ ਆ ਦਰਜ ਕੀਤੀ ਆ ਔਰ ਉਸਨੇ ਮੁੰਬਈ ਇੰਡੀਅਨਸ ਨੂੰ 8 ਵਿਕਟ ਦੇ ਨਾਲ ਹਰਾ ਦਿੱਤਾ ਹੈ। ਔਰ ਇਸ ਪ੍ਰਸਿੱਧ ਰਾਈਵਲਰੀ ਦੇ ਚੱਲਦੇ ਚੇਨਈ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਔਰ ਚੇਨਈ ਨੇ ਮੁੰਬਈ ਦੇ ਖਿਲਾਫ ਪਿਛਲੇ 7 ਮੈਚਾਂ ਦੇ ਵਿੱਚੋਂ ਜਿਹੜਾ ਆ ਉਹ 6 ਮੈਚ ਜਿੱਤੇ ਨੇ ਔਰ ਇਸ ਸੀਜ਼ਨ ਦੇ ਵਿੱਚ ਮਿਲੀ 103 ਰਨ ਦੀ ਜਿੱਤ ਵੀ ਜਿਹਦੇ ਵਿੱਚ ਸ਼ਾਮਿਲ ਹੈ। ਸੋ ਮੈਚ ਦੀ ਗੱਲ ਕਰੀਏ ਤਾਂ ਕੱਲ੍ਹ ਚੈਪੈਕ ਦੇ ਵਿੱਚ ਜਿਹੜਾ ਮੈਚ ਹੋਇਆ ਸੀ ਇਹਦੇ ਵਿੱਚ ਮੁੰਬਈ ਦੀ ਬੈਟਿੰਗ ਜਿਹੜੀ ਆ ਉਹ ਫਲੋਪ ਰਹੀ। ਸੋ ਪਹਿਲੀ ਇਹ ਬੈਟਿੰਗ ਕਰਨ ਦੇ ਬਾਵਜੂਦ ਵੀ ਟੀਮ ਜਿਹੜੀ ਆ 20 ਓਵਰ ਦੇ ਵਿੱਚ 159 ਸਕੋਰ ਹੀ ਬਣਾ ਸਕੀ। ਸੋ ਜਵਾਬ ਦੇ ਵਿੱਚ ਚੇਨਈ ਦੀ ਟੀਮ ਨੇ 19ਵੇਂ ਓਵਰ ਦੇ ਵਿੱਚ ਇਸ ਲਕਸ਼ ਨੂੰ ਹਾਸਲ ਕਰ ਲਿਆ। ਰਿਤੂਰਾਜ ਗਾਇਕਵਾੜ ਨੇ 67 ਰਨ ਦੀ ਪਾਰੀ ਖੇਡੀ ਔਰ ਆਪਣਾ ਦੂਜਾ ਅਧਸ਼ਤਕ ਜਿਹੜਾ ਆ ਉਹ ਬਣਾਇਆ। ਉਸ ਤੋਂ ਇਲਾਵਾ ਯੁਵਾ ਬੈਟਰ ਕਾਰਤਿਕ ਸ਼ਰਮਾ ਨੇ ਵੀ 54 ਰਨ ਦੀ ਬਿਹਤਰੀਨ ਪਾਰੀ ਖੇਡੀ। ਸੋ ਇਸ ਜਿੱਤ ਦੇ ਨਾਲ ਚੇਨਈ ਸੁਪਰ ਕਿੰਗ ਅੰਕ ਤਾਲਿਕਾ ਦੇ ਵਿੱਚ ਜਿਹੜਾ ਆ 6ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਮੁੰਬਈ 9ਵੇਂ ਮੈਚ ਦੇ ਵਿੱਚ 7ਵੀਂ ਹਾਰ ਦੇ ਨਾਲ 9ਵੇਂ ਸਥਾਨ 'ਤੇ ਇਸ ਵਕਤ ਪਹੁੰਚ ਚੁੱਕੀ ਹੈ ਔਰ ਟੀਮ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ। ਸਵਾਕੀ ਮੈਚ ਦੇ ਵਿੱਚ ਕਹਿੰਦੇ ਨੇ ਕਿ ਜਿੱਤ ਹਾਰ ਚੱਲਦੀ ਰਹਿੰਦੀ ਹੈ ਔਰ ਜਿਹੜੀ ਟੀਮ ਬਿਹਤਰੀਨ ਪ੍ਰਦਰਸ਼ਨ ਕਰਦੀ ਹੈ ਔਰ ਜਿੱਤ ਦਾ ਸਿਹਰਾ ਉਸੇ ਟੀਮ ਦੇ ਸਿਰ 'ਤੇ ਵੱਜਦਾ ਹੈ। ਸੋ ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਹਰਭਜਨ ਮਾਨ ਦੀ ਖੂਬ

ਸੁਰਤ ਆਵਾਜ਼ ਵਿੱਚ ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਅਤੇ ਫਿਲਹਾਲ ਇਸ ਗੀਤ ਨੂੰ ਸੁਣਦੇ ਹਾਂ, ਫਿਰ ਇਸ ਗੀਤ ਤੋਂ ਬਾਅਦ ਮਿਲਦੇ ਹਾਂ, ਫਿਰ ਗੱਲਾਂਬਾਤਾਂ ਹੋਰ ਕਰਦੇ ਹਾਂ।

0: ਹੱਸਣ ਖੇਡਣ ਨੱਚਣ ਦੇ ਵਿੱਚ ਲੱਗੇ ਨਾ ਕੋਈ ਰਾਸ, ਦੁੱਖ ਤਕਲੀਫਾਂ ਭੁੱਲ ਕੇ ਸਾਰੇ ਆ ਜਾਓ ਮੇਰੇ ਪਾਸ। ਐਸਐਮ ਰੇਨਬੋ ਲੈ ਕੇ ਆਇਆ ਪ੍ਰੋਗਰਾਮ ਕੁਝ ਖਾਸ, ਨਿੱਕ ਨਿੱਕੀ ਗੱਲ ਤੇ ਰੋਣਾ ਪਿਟਣਾ ਇਹ ਸਭ ਹੈ ਬਕਵਾਸ, ਕਰ ਲੋ ਟਾਈਮ ਪਾਸ। ਦੋਸਤੋ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੁਦੇਸ਼ ਲਹਿਰੀ ਤੇ ਤੁਸੀਂ ਸੁਣ ਰਹੇ ਹੋ ਐਸਐਮ ਰੇਨਬੋ। ਰੇਨਬੋ ਰੇਨਬੋ ਰੇਨਬੋ, ਬਾਕੀ ਰਹਿੰਦੋ ਰਹਿੰਦੋ ਰਹਿੰਦੋ।
1: ਬੈਡਮੈਨ ਯੇ ਹੈ ਐਫਐਮ ਰੇਨਬੋ, ਇਸੀ ਕਾ ਨਾਮ ਤੋ ਜ਼ਿੰਦਗੀ ਹੈ ਪਿਆਰੇ।
2: ਯੇ ਹੈ ਐਫਐਮ ਰੇਨਬੋ, ਇਸੀ ਕਾ ਨਾਮ ਜ਼ਿੰਦਗੀ।

ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਔਰ ਸੰਡੇ ਵਾਲਾ ਦਿਨ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਉਮੰਗਾਂ ਲੈ ਕੇ ਆਉਂਦਾ ਹੈ। ਔਰ ਇਹ ਉਹ ਦਿਨ ਹੁੰਦਾ ਹੈ ਜਦੋਂ ਤੁਸੀਂ ਆਪਣਿਆਂ ਕੋਲ ਬਹਿੰਦੇ ਹੋ, ਆਪਣਿਆਂ ਦੇ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਹੋ ਔਰ ਆਪਣਿਆਂ ਦੇ ਨਾਲ ਖੂਬਸੂਰਤ ਪਲ ਬਿਤਾਉਂਦੇ ਹੋ। ਵੈਸੇ ਸੰਡੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਵੀ ਇੱਕ ਵਾਰ ਕਹਿੰਦੇ ਵੀ ਇੱਕ ਆਦਮੀ ਜਿਹੜਾ ਆ ਉਹ ਸੰਡੇ ਵਾਲੇ ਦਿਨ ਕਿਸੇ ਡਾਕਟਰ ਦੇ ਕੋਲ ਜਾਂਦਾ ਹੈ ਅਤੇ ਡਾਕਟਰ ਸਾਹਿਬ ਨੂੰ ਬੜਾ ਮਾਯੂਸ ਹੋ ਕੇ ਕਹਿੰਦਾ ਹੈ, ਡਾਕਟਰ ਸਾਹਿਬ ਮੇਰੀ ਪਤਨੀ ਹਮੇਸ਼ਾ ਮੇਰੇ ਤੋਂ ਖਿੱਚਦੀ ਰਹਿੰਦੀ ਹੈ, ਮੇਰੀ ਕੋਈ ਵੀ ਗੱਲ ਮੰਨਦੀ ਨਹੀਂ ਔਰ ਹਮੇਸ਼ਾ ਚਿੜਚਿੜ ਕਰਦੀ ਰਹਿੰਦੀ ਹੈ, ਮੈਨੂੰ ਕੋਈ ਅਜਿਹੀ ਦਵਾਈ ਦਿਓ ਕਿ ਜਿਹਦੇ ਨਾਲ ਉਹ ਸ਼ਾਂਤ ਹੋ ਜਾਵੇ। ਅਤੇ ਡਾਕਟਰ ਬੜੇ ਧੀਰਜ ਦੇ ਨਾਲ ਉਹਦੀ ਗੱਲ ਸੁਣਦਾ ਹੈ ਅਤੇ ਕਹਿੰਦਾ ਹੈ, ਕਾਕਾ ਜੇ ਇੰਨਾ ਸੌਖਾ ਇਲਾਜ ਹੁੰਦਾ ਤਾਂ ਮੈਂ ਐਤਵਾਰ ਵਾਲੇ ਦਿਨ ਦੁਕਾਨ ਕਿਉਂ ਖੋਲ੍ਹਣੀ ਸੀ। ਔਰ ਕਹਿਣ ਦਾ ਮਤਲਬ ਹੈ ਕਿ ਪਤਨੀਆਂ ਦੀ ਜਿਹੜੀ ਉਹ ਅੰਦਰਲੀ ਇੱਛਾ ਸ਼ਕਤੀ ਹੈ ਉਹਦਾ ਜਿਹੜਾ ਦਵਾਈ ਹੈ ਔਰ ਕਿਸੇ ਵੀ ਡਾਕਟਰ ਦੇ ਕੋਲ ਨਹੀਂ ਹੈ। ਸੋ ਵੈਸੇ ਤੁਸੀਂ ਵੀ ਅਗਰ ਜੇਕਰ ਸੰਡੇ ਵਾਲੇ ਦਿਨ ਜੇਕਰ ਥੋੜ੍ਹੀ ਜਿਹੀ ਤੁਹਾਡੀ ਨੋਕ ਚੋਕ ਹੋ ਜਾਵੇ ਤਾਂ ਜਨਾਬ ਇਹ ਚੀਜ਼ ਵੱਟ 'ਤੇ ਪਈ ਹੈ ਵੀ ਤੁਹਾਡੇ ਕੋਲੋਂ ਮਨਾਉਣ ਦੇ ਲਈ ਅੱਜ ਤੁਹਾਡੀ ਜਿਹੜੀ ਹੈ ਜੇਬ ਉਹ ਢਿੱਲੀ ਜ਼ਰੂਰ ਹੋਏਗੀ। ਸੋ ਇਹ ਗੱਲ ਤੁਸੀਂ ਮੇਰੇ ਕੋਲ ਲਿਖਵਾ ਕੇ ਲੈ ਲਓ ਵੀ ਤੁਹਾਡਾ ਅੱਜ ਸ਼ੋਪਿੰਗ ਦੇ ਲਈ ਖਰਚਾ ਜ਼ਰੂਰ ਹੋਏਗਾ। ਸੋ ਬਾਕੀ ਹਾਸੇ ਵਾਲੀ ਗੱਲ ਜ਼ਰੂਰ ਸੀ ਕਿਉਂਕਿ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਰਾਫਟਰ ਡੇ। ਸੋ ਹਰ ਸਾਲ ਮਈ ਦੇ ਮਹੀਨੇ ਦੇ ਵਿੱਚ ਪਹਿਲੇ ਐਤਵਾਰ ਵਾਲੇ ਦਿਨ ਵਰਲਡ ਰਾਫਟਰ ਡੇ ਮਨਾਇਆ ਜਾਂਦਾ ਔਰ ਹਰ ਸਾਲ ਇਸ ਦਿਨ ਨੂੰ ਜਿਹੜਾ ਆ ਉਹ ਸੈਲੀਬ੍ਰੇਟ ਕੀਤਾ ਜਾਂਦਾ ਔਰ ਇਹਦੀ ਸ਼ੁਰੂਆਤ ਜਿਹੜੀ ਹੈ 10 ਮਈ 1998 ਨੂੰ ਮੁੰਬਈ ਦੇ ਡਾਕਟਰ ਮਦਨ ਕਟਾਰੀਆ ਵੱਲੋਂ ਜਿਹੜਾ ਕੀਤੀ ਗਈ ਸੀ। ਸੋ ਇਸ ਦਿਨ ਦਾ ਉਦੇਸ਼ ਹੈਗੇ ਹੈ ਕਿ ਹਾਸਿਆਂ ਦੇ ਨਾਲ ਖੁਸ਼ੀ ਦੇ ਨਾਲ ਦੁਨੀਆਂ ਦੇ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾਏ ਔਰ ਲੋਕਾਂ ਦੀ ਸਿਹਤ ਔਰ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਫੈਲਾਈ ਜਾ ਸਕੇ। ਸੋ ਅੱਜ ਦਾ ਦਿਨ ਜਿਹੜਾ ਆ ਉਹ ਇਸ ਲਈ ਮਨਾਇਆ ਜਾਂਦਾ ਹੈ ਕਿ ਲੋਕਾਂ ਨੂੰ ਖੁਸ਼ੀ ਦਾ ਮਹੱਤਵ ਦੱਸਿਆ ਜਾਵੇ, ਹਾਸੇ ਦਾ ਮਹੱਤਵ ਦੱਸਿਆ ਜਾਏ ਕਿ ਹੱਸਣਾ ਸਿਹਤ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦੇ ਇਸ ਤਣਾਅ ਭਰੇ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਬੁੱਲ੍ਹਾਂ ਤੋਂ ਜਿਹੜਾ ਹਾਸੇ ਉਹ ਗਵਾਚਦੇ ਜਾ ਰਹੇ ਨੇ। ਸੋ ਬਾਕੀ ਮੈਂ ਸ਼ੋਪਿੰਗ ਦੀ ਗੱਲ ਕੀਤੀ ਸੀ ਤਾਂ ਇੱਦਾਂ ਹੀ ਦੀ ਇੱਕ ਹੋਰ ਗੱਲ ਹੈ ਕਿ ਸ਼ੋਪਿੰਗ ਦਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਡਾ ਵੱਟ 'ਤੇ ਪਿਆ ਵੀ ਤੁਹਾਨੂੰ ਅੱਜ ਸ਼ੋਪਿੰਗ ਜਿਹੜੀ ਹੈ ਤੁਹਾਡਾ ਜੇਬ ਜਿਹੜੀ ਆ ਉਹ ਢਿੱਲੀ ਜ਼ਰੂਰ ਹੋਏਗੀ। ਸੋ ਇੱਦਾਂ ਦੀ ਇੱਕ ਘਟਨਾ ਵਾਪਰਦੀ ਹੈ ਰਾਜਸਥਾਨ ਦੇ ਯਾਨੀ ਕਿ ਹਰਿਆਣੇ ਦੇ ਵਿੱਚ ਇੱਕ ਸੱਸ ਅਤੇ ਦਮਾਦ ਦੇ ਵਿੱਚ ਜਿਹੜਾ ਆ ਛੋਟੀ ਜਿਹੀ ਨੋਕ ਝੋਕ ਹੋ ਜਾਂਦੀ ਹੈ ਅਤੇ ਅਖਬਾਰ ਪੜ੍ਹਦਾ ਹੋਇਆ ਦਮਾਦ ਜਿਹੜਾ ਆ ਉਹ ਅਖਬਾਰ ਪੜ੍ਹਦਾ ਹੁੰਦਾ ਅਤੇ ਉਸ ਵਕਤ ਸੱਸ ਜਿਹੜੀ ਆ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ, ਅਰੇ ਬੇਟੇ ਅਖਬਾਰ ਪੜ੍ਹ ਰਿਹਾ ਸੂ? ਕਹਿੰਦਾ, ਹਾਂ ਮਾਂ ਅਖਬਾਰ ਪੜ੍ਹ ਰਿਹਾ। ਅਰੇ ਬੇਟੇ ਰਾਸ਼ੀਫਲ ਪੜ੍ਹ ਰਿਹਾ ਕਿਆ? ਕਹਿੰਦਾ, ਹਾਂ ਮਾਂ ਮੈਂ ਰਾਸ਼ੀਫਲ ਹੀ ਪੜ੍ਹ ਰਿਹਾ। ਕਹਿੰਦੀ ਹੈ ਕਿ ਬੇਟੇ ਸ਼ਾਦੀਸ਼ੁਦਾ ਮਨ ਦੇ ਜੋ ਹੋਤੇ ਹੈ ਵੋ ਰਾਸ਼ੀਫਲ ਨਹੀਂ ਪੜਾ ਕਰਤੇ। ਸੋ ਦਮਾਦ ਕਹਿੰਦਾ ਕਿ ਬੇਬੇ ਕਿਉਂ? ਕਹਿੰਦੇ ਕਿ ਵੋ ਲੋਕ ਜੋ ਹੋਤੇ ਹੈ ਵੋ ਆਪਣੀ ਪਤਨੀ ਕੀ ਅਦਰਕ ਕੂਟਨੇ ਕੀ ਆਵਾਜ਼ ਸੇ ਅੰਦਾਜ਼ਾ ਲਗਾ ਲੇਤੇ ਹੈ ਕਿ ਉਨਕਾ ਦਿਨ ਆਜ ਕੈਸਾ ਰਹੇਗਾ। ਔਰ ਬਾਕੀ ਜਿਹੜਾ ਹੈ ਇਹ ਛੋਟੇ ਛੋਟੇ ਨੋਕ ਚੋਕ ਚੱਲਦੀਆਂ ਰਹਿਣੀਆਂ ਚਾਹੀਦੀਆਂ ਘਰਾਂ ਦੇ ਵਿੱਚ ਕਿਉਂਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਦੋਂ ਬਣਦਾ ਹੈ ਅਤੇ ਉਸ ਵਕਤ ਜਿਹੜਾ ਹੈ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਪਰਿਵਾਰ ਦੇ ਬਾਕੀ ਜੀਆਂ ਦੇ ਵਿੱਚ ਮੁਹੱਬਤ ਬੜ ਵੱਧਦੀ ਹੈ, ਪਿਆਰ ਵੱਧਦਾ ਹੈ। ਕਹਿੰਦੇ ਨੇ ਕਿ ਹੱਸੀ ਖੁਸ਼ੀ ਇੱਕ ਅਜਿਹੀ ਦਵਾ ਹੈ ਜਿਹੜੀ ਕਿ ਬਿਨਾਂ ਪੈਸਿਆਂ ਤੋਂ ਮਿਲਦੀ ਹੈ ਔਰ ਸਾਡੇ ਹਰ ਇੱਕ ਦਰਦ ਨੂੰ ਜਿਹੜਾ ਹੈ ਉਹ ਘੱਟ ਕਰ ਦਿੰਦੀ ਹੈ। ਔਰ ਹਾਸੇ ਦੀ ਇੱਕ ਛੋਟੀ ਜਿਹੀ ਇਹ ਤਾਕਤ ਇਹ ਹੈ ਕਿ ਇੱਕ ਛੋਟੀ ਜਿਹੀ ਮੁਸਕਾਨ ਤੁਹਾਡੀ ਸਿਹਤ ਨੂੰ ਤੁਹਾਡੇ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਬਿਹਤਰ ਬਣਾ ਦਿੰਦੀ ਹੈ। ਕਿਉਂਕਿ ਅੱਜ ਦੀ ਇਸ ਭੱਜ ਨੱਠ ਪੜੀ ਹੋਈ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਦਾਸੀ ਤਣਾਵ ਹਰ ਇੱਕ ਦੇ ਚਿਹਰੇ 'ਤੇ ਸਾਫ਼ ਝਲਕਦਾ ਹੈ ਜਿਹੜੇ ਕਿਤੇ ਨਾ ਕਿਤੇ ਸਾਨੂੰ ਅੰਦਰ ਤੱਕ ਜਿਹੜਾ ਹੈ ਉਹ ਪਰੇਸ਼ਾਨ ਕਰ ਦਿੰਦਾ ਹੈ ਔਰ ਸਾਡਾ ਮਾਨਸਿਕ ਸੰਤੁਲਨ ਵੀ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ।

ਤੋ ਬਾਕੀ ਖੁਸ਼ੀ ਦਾ ਇਹ ਦਿਨ ਜਿਹੜਾ ਹੈ ਉਹ ਸਮਾਜ ਦੇ ਵਿੱਚ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ। ਸੋ ਅੱਜ ਦੇ ਦਿਨ ਬਹੁਤ ਸਾਰੇ ਜਿਹੜੇ ਨੇ ਉਹ ਈਵੈਂਟ ਕੀਤੇ ਜਾਂਦੇ ਨੇ ਔਰ ਬਹੁਤ ਸਾਰੇ ਸਮਾਗਮ ਕੀਤੇ ਜਾਂਦੇ ਨੇ ਔਰ ਬਹੁਤ ਸਾਰੇ ਕਾਮੇਡੀ ਈਵੈਂਟ ਹੁੰਦੇ ਨੇ ਜਿਹਦੇ ਵਿੱਚ ਜਿਹੜਾ ਹੈ ਔਰ ਦਰਸ਼ਕਾਂ ਨੂੰ ਜਿਹੜਾ ਹੈ ਹਸਾਇਆ ਜਾਂਦਾ ਹੈ ਔਰ ਜਿਹੜੇ ਕਾਮੇਡੀ ਕਰ ਰਹੇ ਕਲਾਕਾਰ ਹੁੰਦੇ ਨੇ ਉਹ ਲੋਕਾਂ ਦੀਆਂ ਯਾਨੀ ਕਿ ਦਰਸ਼ਕਾਂ ਦੀਆਂ ਚਿਹਰਿਆਂ ਦੇ ਉੱਪਰ ਮੁਸਕਾਨ ਲਿਆਉਣ ਦਾ ਕੰਮ ਕਰਦੇ ਨੇ। ਸੋ ਜ਼ਿੰਦਗੀ ਦੇ ਵਿੱਚ ਕਹਿੰਦੇ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਕਿ ਰੋਂਦੇ ਚਿਹਰਿਆਂ ਨੂੰ ਹਸਾਉਣਾ, ਕਿਸੇ ਦੇ ਬੁੱਲਾਂ ਦੇ ਉੱਪਰ ਮੁਸਕਾਨ ਲੈ ਕੇ ਆਉਣੀ। ਸੋ ਜਿਹੜੇ ਲੋਕ ਜਿਹੜੇ ਨੇ ਉਹ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹਾਸਿਆਂ ਦਾ ਜਿਹੜਾ ਤੇਲ ਭਰਦੇ ਨੇ, ਸੋ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਰੋਸ਼ਨ ਰਹਿੰਦੀ ਹੈ। ਸੋ ਜਿਹੜੇ ਤੁਹਾਡੇ ਆਸੇ ਪਾਸੇ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਤੁਹਾਨੂੰ ਹਸਾਉਂਦੇ ਨੇ, ਜਿਹੜੇ ਤੁਹਾਡੇ ਜਿਨ੍ਹਾਂ ਕਰਕੇ ਜਿਹੜੇ ਨੇ ਤੁਹਾਡੇ ਚਿਹਰਿਆਂ ਦੇ ਉੱਪਰ ਮੁਸਕਾਨ ਬਣੀ ਰਹਿੰਦੀ ਹੈ, ਜਿਹਦੇ ਕਰਕੇ ਤੁਹਾਡਾ ਦਿਲ ਅੰਦਰੋਂ ਖੁਸ਼ ਹੁੰਦਾ ਹੈ, ਤੋ ਇਹੋ ਜਿਹੇ ਲੋਕਾਂ ਨੂੰ ਜ਼ਿੰਦਗੀ ਵਿੱਚੋਂ ਕਦੇ ਵੀ ਜਾਣ ਨਾ ਦਿਓ। ਕਿਉਂਕਿ ਹੱਸ ਕੇ ਖੁਸ਼ ਹੋ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਮੁਸੀਬਤ ਦਾ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹੋ। ਸੋ ਬਾਕੀ ਇੱਕ ਹੋਰ ਛੋਟਾ ਜਿਹਾ ਜੋਕ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਇੱਕ ਵਾਰ ਮੁੰਡੇ ਔਰ ਕੁੜੀ ਨੂੰ ਪਸੰਦ ਕਰਨ ਦੀ ਵਾਰੀ ਆਉਂਦੀ ਹੈ ਤੇ ਵਿਚੋਲਾ ਸਾਹਿਬ ਜਿਹੜੇ ਨੇ ਉਸ ਵਕਤ ਦੋਵਾਂ ਧਿਰਾਂ ਦੇ ਕੋਲ ਬੈਠੇ ਹੁੰਦੇ ਨੇ ਤੇ ਵਿਚੋਲਾ ਸਾਹਿਬ ਕਹਿੰਦੇ ਨੇ ਕਿ ਦੋਵੇਂ ਕੁੜੀ ਔਰ ਮੁੰਡੇ ਦੇ ਇਸ ਵਕਤ ਜਿਹੜੇ ਨੇ 36 ਦੇ 36 ਗੁਣ ਮਿਲਦੇ ਨੇ ਤੇ ਰਿਸ਼ਤਾ ਪੱਕਾ ਸਮਝੋ ਤੇ ਕਹਿੰਦੇ ਮੂੰਹ ਮਿੱਠਾ ਕਰਵਾਉਣ ਦੀ ਰਸਮ ਜਿਹੜੀ ਆ ਸ਼ੁਰੂ ਕਰ ਦਿਓ ਕਿਉਂਕਿ ਅੱਜ ਤੋਂ ਬਾਅਦ ਇਹ ਦੋਵੇਂ ਪਤੀ ਪਤਨੀ ਬਣਨ ਜਾ ਰਹੇ ਨੇ। ਤੇ ਉਸੇ ਵਕਤ ਜਿਹੜੇ ਨੇ ਕਹਿੰਦੇ ਨੇ ਕਿ ਮੁੰਡੇ ਦੇ ਘਰ ਦੇ ਉਸੇ ਵਕਤ ਉੱਠਣ ਲੱਗਦੇ ਨੇ ਤੇ ਕਹਿਣ ਲੱਗੇ ਨੇ ਕਿ ਅਸੀਂ ਚੱਲਦੇ ਹਾਂ ਤੇ ਵਿਚੋਲਾ ਸਾਹਿਬ ਜਿਹੜੇ ਨੇ ਬੜਾ ਹੀ ਹੈਰਾਨ ਹੋ ਕੇ ਪੁੱਛਦੇ ਨੇ ਕਹਿੰਦੇ ਕੀ ਗੱਲ ਹੋ ਗਈ ਵੀ ਮੁੰਡੇ ਔਰ ਕੁੜੀ ਦੇ 36 ਦੇ 36 ਗੁਣ ਮਿਲੇ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਾ ਰਹੇ ਹਾਂ। ਤੇ ਅੱਗੇ ਮੁੰਡੇ ਵਾਲਿਆਂ ਨੇ ਬੜੇ ਬਣਾ ਸਵਾਰ ਕੇ ਇਹਦਾ ਜਵਾਬ ਦਿੱਤਾ ਕਿ ਸਾਡਾ ਮੁੰਡਾ ਤਾਂ ਹਰ ਵੇਲੇ ਵਿਹਲਾ ਰਹਿੰਦਾ ਹੈ, ਕੋਈ ਕੰਮ ਨਹੀਂ ਕਰਦਾ ਔਰ ਡੱਕਾ ਵੀ ਨਹੀਂ ਤੋੜਦਾ, ਜੇ ਸਾਨੂੰ ਨੂੰਹ ਵੀ ਇੱਦਾਂ ਦੀ ਮਿਲ ਗਈ ਤਾਂ ਫਿਰ ਸਾਡਾ ਸਰ ਗਿਆ। ਬਾਕੀ ਮੇਰੀ ਤਾਂ ਸਿਰਫ ਇੱਕ ਹਾਸੇ ਦੀ ਗੱਲ ਸੀ। ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਛੋਟੀ ਛੋਟੀਆਂ ਨੋਕ ਚੋਕ ਤਕਰਾਰ ਜਿਹੜੀਆਂ ਚੱਲਦੀਆਂ ਰਹਿੰਦੀਆਂ ਔਰ ਇਹਨਾਂ ਹਾਸਿਆਂ ਦੀ ਫੁੱਲ ਝੜੀਆਂ ਦੇ ਨਾਲ ਜੇਕਰ ਕਿਸੇ ਦੇ ਚਿਹਰੇ ਦੇ ਉੱਪਰ ਮੁਸਕਾਨ ਆਉਂਦੀ ਹੈ, ਜੇ ਕੋਈ ਹੱਸਦਾ ਹੈ ਤਾਂ ਯਕੀਨ ਮੰਨੋ ਕਿ ਤੁਸੀਂ ਦੁਨੀਆਂ ਦੇ ਸਭ ਤੋਂ ਬਿਹਤਰੀਨ ਇਨਸਾਨਾਂ ਦੇ ਵਿੱਚੋਂ ਇੱਕ ਹੋ ਕਿ ਤੁਹਾਨੂੰ ਉਸ ਪਰਮਾਤਮਾ ਨੇ ਹਸਾਉਣ ਦੀ ਕਲਾ ਦੇ ਨਾਲ ਨਵਾਜ਼ਿਆ ਹੈ। ਸੋ ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਔਰ ਇਸ ਗੀਤ ਦੇ ਵਿੱਚ ਵੀ ਤੁਸੀਂ ਹਾਸੇ ਵਾਲੇ ਖੂਬਸੂਰਤ ਰੰਗ ਵੇਖੋਗੇ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸੋ ਜਿਵੇਂ ਕਿ ਮੈਂ ਦੱਸਿਆ ਕਿ ਅਸੀਂ ਅੱਜ ਵਰਲਡ ਆਫਟਰ ਡੇ ਸੈਲੀਬ੍ਰੇਟ ਕਰ ਰਹੇ ਹਾਂ। ਸੋ ਜੇਕਰ ਤੁਹਾਡੇ ਵੀ ਕੋਲ ਕੋਈ ਹੱਸਣ ਵਾਲਾ ਗੁਦਗੁਦਾਉਣ ਵਾਲਾ ਕੋਈ ਚੁਟਕਲਾ ਜਾਂ ਫਿਰ ਕੋਈ ਅਜਿਹੀ ਯਾਦ ਹੈ ਜਿਹਦੇ ਕਰਕੇ ਅੱਜ ਵੀ ਤੁਹਾਡੇ ਬੁੱਲਾਂ ਦੇ ਉੱਪਰ ਮੁਸਕਾਨ ਆ ਜਾਂਦੀ ਹੈ, ਤੇ ਤੁਸੀਂ ਉਸ ਹਾਸੇ ਨੂੰ, ਉਸ ਹਾਸੋਹੀਣੀ ਗੱਲ ਨੂੰ, ਉਸ ਚੁਟਕਲੇ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ 9855 10 10 27 ਤੇ। ਸੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਹਾਡੇ ਉਹਨਾਂ ਹਾਸਿਆਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਔਰ ਤੁਹਾਡੇ ਉਹਨਾਂ ਹਾਸਿਆਂ ਦੇ ਵਿੱਚੋਂ ਅਸੀਂ ਵੀ ਔਰ ਬਾਕੀ ਸਰੋਤੇ ਵੀ ਹੱਸਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਫਿਲਹਾਲ ਸਟੂਡੀਓ ਘੜੀ ਦੇ ਇਸ ਵਕਤ ਸਮਾਂ 7:56 ਤੇ 33 ਸੈਕਿੰਡ ਹੋ ਰਹੇ ਨੇ। ਸੋ ਅਗਲੀ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਔਰ ਬਹੁਤ ਹੀ ਅਹਿਮ ਔਰ ਸੋਚਣ ਵਾਲੀ ਖਬਰ ਹੈ। ਮੈਂ ਕਿਹਾ ਜੀ, ਇੱਕ ਤਾਜ਼ਾ ਸਟੱਡੀ ਹੋਈ ਹੈ ਜਿਹਦੇ ਵਿੱਚ ਇਹ ਅਨੁਮਾਨ ਨਿਕਲ ਕੇ ਆਏ ਨੇ ਕਿ 1 ਸਾਲ ਦੀ ਉਮਰ ਤੋਂ ਲੈ ਕੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਬੱਚਿਆਂ ਦੇ ਵਿੱਚ ਮੋਬਾਈਲ ਟੀਵੀ ਦੇ ਵਿੱਚ ਦੇ ਉੱਪਰ ਜੇਕਰ ਉਹ ਜ਼ਿਆਦਾ ਸਮੇਂ ਬਿਤਾਉਂਦੇ ਨੇ, ਜਿਨ੍ਹਾਂ ਵਿੱਚ ਉਹਨਾਂ ਦੀ ਉਮਰ ਜੇਕਰ 3 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਦੇ ਲੱਛਣ ਵਿਕਸਿਤ ਹੋ ਸਕਦੇ ਨੇ ਜੇਕਰ ਬੱਚਾ ਛੋਟੀ ਅਵਸਥਾ ਦੇ ਵਿੱਚ ਮੋਬਾਈਲ ਜਾਂ ਟੀਵੀ ਦੇ ਉੱਪਰ ਆਪਣਾ ਸਮਾਂ ਬਤੀਤ ਕਰ ਰਿਹਾ ਹੈ। ਸੋ ਇਹ ਹੈਰਾਨੀਜਨਕ ਸਟੱਡੀ ਜਿਹੜੀ ਹੈ 2000 ਤੋਂ ਵੀ ਜ਼ਿਆਦਾ ਬੱਚਿਆਂ ਦੇ ਉੱਪਰ ਕੀਤੀ ਗਈ। ਸੋ ਇਸ ਸਟੱਡੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਇਹ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਜਿਹੜਾ ਆ ਮੋਬਾਈਲ ਦੀ ਆਦਤ ਪੈ ਜਾਂਦੀ ਹੈ ਤੇ 80% ਬੱਚੇ ਔਟਿਜ਼ਮ ਦੇ ਲੱਛਣ ਦੇ ਨਾਲ ਜਿਹੜਾ ਆ ਉਹ ਪੀੜਿਤ ਹੋ ਸਕਦੇ ਨੇ। ਸੋ ਇੱਕ ਸਟੱਡੀ ਦੇ ਮੁਤਾਬਿਕ ਜਿਹੜਾ ਆ ਕਿ ਇਹ ਬੱਚੇ ਸਾਮਾਨਿਆ ਬੱਚਿਆਂ ਦੀ ਤੁਲਨਾ ਦੇ ਵਿੱਚ ਮੋਬਾਈਲ 'ਤੇ ਜ਼ਿਆਦਾ ਨਿਰਭਰ ਰਹਿਣ ਲੱਗ ਪਏ ਸੀ ਔਰ ਇਹਨਾਂ ਦਾ ਸਕਰੀਨ ਟਾਈਮ ਸਭ ਤੋਂ ਜ਼ਿਆਦਾ ਸੀ ਜਿਨ੍ਹਾਂ ਦੇ ਉੱਪਰ ਇਹ ਸਟੱਡੀ ਹੋਈ ਹੈ ਬੱਚਿਆਂ ਦੇ ਉੱਪਰ। ਤੋ ਔਰ ਇਸ ਸਮੱਸਿਆ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਉਹ ਨੀਂਦ ਦੀ ਕਮੀ ਦੇ ਨਾਲ ਜਾਂ ਨੀਂਦ ਦੇ ਨਾਲ ਜੁੜੀਆਂ ਹੋਈਆਂ ਸਮੱਸਿਆ, ਮਿਰਗੀ, ਧਿਆਨ ਦੀ ਕਮੀ ਔਰ ਬਿਹੇਵੀਅਰ ਦੇ ਵਿੱਚ ਜਿਹੜਾ ਚਿੜਚਿੜਾਪਨ ਵੇਖਣ ਨੂੰ ਮਿਲ ਸਕਦਾ ਹੈ ਔਰ ਜ਼ਿਆਦਾ ਸਕਰੀਨ ਟਾਈਮਸ ਦੇ ਨਾਲ ਜਿਹੜਾ ਬੱਚਿਆਂ ਦੇ ਵਿੱਚ ਔਰ ਮਾਤਾ ਪਿਤਾ ਦੇ ਵਿੱਚ ਜਿਹੜਾ ਆ ਉਹ ਆਈ ਕੰਟੈਕਟ ਘੱਟਦਾ ਜਾ ਰਿਹਾ ਹੈ, ਡਾਇਲੋਗ ਖਤਮ ਹੁੰਦੇ ਜਾ ਰਹੇ ਨੇ, ਆਪਸੀ ਗੱਲਬਾਤ ਖਤਮ ਹੁੰਦੀ ਜਾ ਰਹੀ ਹੈ ਜਿਹਦੇ ਕਰਕੇ ਜਿਹੜਾ ਆ ਉਹ ਮਾਨਸਿਕ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਸੋ ਵਿਸ਼ਵ ਸਵਸਥ ਸੰਗਠਨ ਯਾਨੀ ਕਿ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਿਕ ਕਿਹਾ ਜਾਂਦਾ ਹੈ ਕਿ ਦੁਨੀਆਂ ਦੇ ਵਿੱਚ ਕਰੀਬ ਹਰ 100 ਦੇ ਵਿੱਚੋਂ ਇੱਕ ਬੱਚਾ ਔਟਿਜ਼ਮ ਤੋਂ ਪੀੜਿਤ ਹੈ। ਫਿਲਹਾਲ ਇਸ ਵਕਤ ਸਵਾਲ ਉੱਠਦਾ ਹੋਏਗਾ ਤੁਹਾਡੇ ਮਨ ਦੇ ਵਿੱਚ ਕਿ ਔਟਿਜ਼ਮ ਆਖਿਰ ਹੈ ਕੀ ਔਟਿਜ਼ਮ ਇੱਕ

ਨਿਊਰੋ ਡਿਵੈਲਪਮੈਂਟਲ ਸਥਿਤੀ ਹੈ ਜਿਹਦੇ ਵਿੱਚ ਦਿਮਾਗ ਦੇ ਵਿਕਾਸ ਨੂੰ ਇਹ ਚੀਜ਼ ਪ੍ਰਭਾਵਿਤ ਕਰਦੀ ਹੈ, ਜਿਹਦੇ ਵਿੱਚ ਵਿਅਕਤੀ ਜਿਹੜਾ ਆ ਸਮਾਜਿਕ ਸੰਚਾਰ ਵਿਵਹਾਰ ਦੇ ਵਿੱਚ ਅਤੇ ਸਿੱਖਣ ਦੇ ਤਰੀਕੇ ਦੇ ਵਿੱਚ ਉਹਦੇ ਵਿੱਚ ਅੰਤਰ ਆ ਜਾਂਦਾ ਹੈ, ਮਾਨਸਿਕ ਹਾਲਤ ਜਿਹੜੀ ਹੈ ਖਰਾਬ ਹੋ ਜਾਂਦੀ ਹੈ। ਸੋ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਹਦੇ ਲਈ ਅਸੀਂ ਕਰ ਸਕਦੇ ਹਾਂ ਕਿ ਬੱਚਿਆਂ ਦੇ ਜਨਮ ਤੋਂ ਲੈ ਕੇ 3 ਸਾਲ ਤੱਕ ਦੀ ਉਮਰ ਤੱਕ ਜਿਹੜਾ ਆ ਉਹਨਾਂ ਨੂੰ ਅਜਿਹੀਆਂ ਡਿਵਾਈਸ ਤੋਂ ਦੂਰ ਰੱਖੀਏ ਔਰ ਡਾਕਟਰਸ ਦਾ ਐਕਸਪਰਟ ਦਾ ਮੰਨਣਾ ਹੈ ਕਿ ਸੌਣ ਤੋਂ ਘੱਟੋ ਘੱਟ 1 ਘੰਟਾ ਪਹਿਲਾਂ ਸਾਰੇ ਹੀ ਡਿਜੀਟਲ ਉਪਕਰਨ ਜਿਹੜੇ ਨੇ ਉਹ ਬੰਦ ਕਰ ਦੇਣੇ ਚਾਹੀਦੇ ਨੇ। ਬੈੱਡਰੂਮ ਔਰ ਡਾਇਨਿੰਗ ਟੇਬਲ ਜਿਹੜਾ ਆ ਮੋਬਾਈਲ ਯੁਕਤ ਬਣਾਉਣੇ ਚਾਹੀਦੇ ਨੇ।

ਇਹ ਵੀ ਕਿਹਾ ਜਾਂਦਾ ਹੈ ਕਿ 0-3 ਮਹੀਨੇ ਦੇ ਬੱਚਿਆਂ ਨੂੰ 14-17 ਘੰਟੇ ਔਰ 4-11 ਮਹੀਨੇ ਦੇ ਬੱਚਿਆਂ ਨੂੰ 12-16 ਘੰਟੇ ਦੀ ਨੀਂਦ ਜਿਹੜੀ ਹੈ ਲੈਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਕੀ ਕਰ ਸਕਦੇ ਹੋ, ਬੱਚਿਆਂ ਦੇ ਨਾਲ ਖੇਡ ਸਕਦੇ ਹੋ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਉਹਨਾਂ ਨੂੰ ਕਹਾਣੀਆਂ ਸੁਣਾ ਸਕਦੇ ਹੋ, ਉਹਨਾਂ ਦੇ ਕੋਲ ਬੈਠ ਕੇ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹੋ, ਕਿਉਂਕਿ ਜਿਵੇਂ ਵੱਡੇ ਕਰਦੇ ਨੇ ਬੱਚੇ ਉਵੇਂ ਹੀ ਕਰਦੇ ਨੇ। ਸੋ ਤੁਹਾਡੇ ਵੱਲੋਂ ਕੀਤੀ ਹੋਈ ਹਰ ਐਕਟੀਵਿਟੀ ਜਿਹੜਾ ਹੈ ਉਹ ਬੱਚਾ ਸਿੱਖਦਾ ਹੈ ਔਰ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਜ਼ਰੂਰ ਸ਼ਾਮਿਲ ਕਰਦਾ ਹੈ।

102.7 FM Rainbow 103.6 MHz ਦੇ ਨਾਲ ਦੀ ਨਾਲ New Zone AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਜੀ ਦੋਸਤੋ, ਸੰਡੇ ਵਾਲੀ ਖੂਬਸੂਰਤ ਤਾਜ਼ਗੀ ਭਰੀ ਸੱਜਰੀ ਸਵੇਰ 'ਚ ਤੁਸੀਂ ਐਫ ਐਮ ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਦੋਸਤੋ, ਅੱਜ ਦੀ ਇਹ ਸਵੇਰ ਸਿਰਫ ਇੱਕ ਸਵੇਰ ਹੋਣੀ ਬਲਕਿ ਇੱਕ ਸੱਚ ਹੈ, ਇੱਕ ਜ਼ਿੰਮੇਵਾਰੀ ਹੈ ਤੇ ਇੱਕ ਹਿੰਮਤ ਦਾ ਅਹਿਸਾਸ ਕਰਾਉਂਦੀ ਹੈ, ਕਿਉਂਕਿ ਅੱਜ ਹੈ ਵਰਲਡ ਪ੍ਰੈਸ ਫਰੀਡਮ ਡੇ। ਉਹ ਦਿਨ ਜੋ ਸਾਨੂੰ ਯਾਦ ਕਰਾਉਂਦਾ ਹੈ ਕਿ ਕਲਮ ਦੀ ਤਾਕਤ ਕਿੰਨੀ ਵੱਡੀ ਹੁੰਦੀ ਹੈ। ਪ੍ਰੈਸ ਜੋ ਸੱਚ ਦਿਖਾਉਂਦੀ ਹੈ, ਜੋ ਸਵਾਲ ਪੁੱਛਦੀ ਹੈ।

0: ਆਮ ਲੋਕਾਂ ਦੀ ਆਵਾਜ਼ ਬਣਦੀ ਏ। ਪ੍ਰੈਸ ਜੋ ਨਾ ਕਿਸੇ ਤੋਂ ਡਰਦੀ ਏ ਨਾ ਕਿਸੇ ਅੱਗੇ ਝੁਕਦੀ ਏ, ਸਿਰਫ ਸੱਚ ਦੇ ਨਾਲ ਖੜਦੀ ਏ। ਸੋ ਆਖਿਰ ਪ੍ਰੈਸ ਦੀ ਇਸ ਮਹਾਨਤਾ ਨੂੰ ਮਨਾਉਣ ਵਾਲਾ ਦਿਨ ਅੱਜ ਕਿਉਂ ਮਨਾਇਆ ਜਾ ਰਿਹਾ, ਪ੍ਰੈਸ ਦੀ ਕੀ ਪਰਿਭਾਸ਼ਾ ਏ ਔਰ ਇਸ ਦਿਨ ਦੀ ਖਾਸ ਕੀ ਮਹੱਤਤਾ ਏ, ਪ੍ਰੈਸ ਦੀ ਆਜ਼ਾਦੀ ਕਿਉਂ ਜ਼ਰੂਰੀ ਏ, ਪ੍ਰੈਸ ਦੀ ਮੁੱਖ ਜ਼ਿੰਮੇਵਾਰੀ ਕੀ ਏ, ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿਹੜਾ ਆ ਪ੍ਰੈਸ ਨੂੰ ਕਿਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ, ਸੱਚੀਆਂ ਖਬਰਾਂ ਨੂੰ ਜਾਣ ਕੇ ਪਛਾਣ ਕੇ ਕਿਵੇਂ ਅਸੀਂ ਫੇਕ ਨਿਊਜ਼ ਤੋਂ ਬਚ ਸਕਦੇ ਹਾਂ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਡਾਕਟਰ ਨੈਂਸੀ ਦਵਿੰਦਰ ਕੌਰ, ਫੋਰਮਰ ਹੈੱਡ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਤੋਂ ਅੱਜ ਦੇ ਦਿਨ ਦੀ ਮਹੱਤਤਾ ਦੇ ਬਾਰੇ ਜਾਣਦੇ ਹਾਂ। ਜੀ ਮੈਮ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਜੀ, ਐਂਡ ਮੇਰੀ ਤਰਫ ਤੋਂ ਸਾਰੇ ਲਿਸਨਰਸ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜੀ ਮੈਮ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਪ੍ਰੈਸ ਦੀ ਪਰਿਭਾਸ਼ਾ ਅਤੇ ਅੱਜ ਦੇ ਦਿਨ ਦੀ ਖਾਸ ਮਹੱਤਤਾ ਦੇ ਬਾਰੇ ਜਾਣਕਾਰੀ ਦਿਓ।
1: ਦੇਖੋ ਜੀ, ਪ੍ਰੈਸ ਕੀ ਹੈ, ਜਾਂ ਮੈਂ ਕਹਿੰਦੀ ਹਾਂ ਕਿ ਜਰਨਲਿਜ਼ਮ ਕੀ ਹੈ, ਪੱਤਰਕਾਰਿਤਾ ਕੀ ਹੁੰਦੀ ਹੈ। ਪੱਤਰਕਾਰਿਤਾ ਦਾ ਮਤਲਬ ਹੈ ਜਦ ਮੀਡੀਆ ਦੇ ਲੋਕ ਜਾਂ ਜਰਨਲਿਸਟ ਔਰ ਰਿਪੋਰਟਰਸ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਂਦੇ ਹਨ, ਫੈਕਟਸ ਨੂੰ ਚੈੱਕ ਕਰਦੇ ਨੇ, ਉਹਨਾਂ ਨੂੰ ਸਮਝਦੇ ਨੇ ਤੇ ਉਹਨਾਂ ਨੂੰ ਸਰਲ ਭਾਸ਼ਾ ਚ ਲਿਖ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ। ਇਹ ਪ੍ਰੈਸ ਹੈ, ਇਹ ਪੱਤਰਕਾਰਿਤਾ ਹੈ
0: ਜੀ।
1: ਤੇ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਵਰਲਡ ਫਰੀਡਮ ਡੇ ਹੈ ਪ੍ਰੈਸ ਲਈ। ਜਦ ਅੱਜ ਦੇ ਦਿਨ ਅਸੀਂ ਐਕਨੋਲੇਜ ਕਰਦੇ ਹਾਂ ਕਿ ਪ੍ਰੈਸ ਤੇ ਫਰੀਡਮ ਦੀ ਕੀ ਮਹੱਤਤਾ ਹੈ, ਕੀ ਲੋੜ ਹੈ ਫਰੀਡਮ ਦੇਣ ਦੀ, ਫਰੀਡਮ ਆਫ ਐਕਸਪ੍ਰੈਸ਼ਨ ਦੇਣ ਦੀ ਜਰਨਲਿਸਟ ਨੂੰ ਤੇ ਰਿਪੋਰਟਰਸ ਨੂੰ। ਤੇ ਇਹ 1993 ਚ UN ਨੇ ਡਿਕਲੇਅਰ ਕਰਤਾ ਸੀ ਕਿ ਇਹ ਦਿਨ ਨੂੰ ਅਸੀਂ ਵਰਲਡ ਪ੍ਰੈਸ ਫਰੀਡਮ ਡੇ ਵਗੋਂ ਮਨਾਏ, ਅਸੀਂ ਵੀ ਵਿਲ ਸੈਲੀਬ੍ਰੇਟ ਇਟ ਲਾਈਕ ਦੈਟ
0: ਜੀ। ਜਿਵੇਂ ਪ੍ਰੈਸ ਦੇ ਲਈ ਆਜ਼ਾਦੀ ਕਿਉਂ ਜ਼ਰੂਰੀ ਹੈ ਅਤੇ ਪ੍ਰੈਸ ਨੂੰ ਕਿਸ ਤਰ੍ਹਾਂ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ।
1: ਇਹਦੇ ਚ ਨਾ ਅੱਜ ਦੇ ਦੌਰ ਤੇ ਤਾਂ ਮੈਂ ਕਹਾਂ ਕਿ ਪ੍ਰੈਸ ਨੂੰ ਆਜ਼ਾਦੀ ਦੀ ਬਹੁਤ ਲੋੜ ਹੈ
0: ਜੀ।
1: ਮੈਂ ਨਾ ਹੁਣੇ ਤੁਹਾਡੇ ਤੋਂ ਥੋੜੀ ਦੇਰ ਪਹਿਲਾਂ ਮੈਂ ਇੱਕ ਰਿਪੋਰਟ ਪਾ ਰਹੀ ਸੀ ਤੇ ਜਿਹਦੇ ਚ ਉਹਨਾਂ ਨੇ ਲਿਖਿਆ ਕਿ ਜੋ ਵਰਲਡ ਫਰੀਡਮ ਪ੍ਰੈਸ ਫਰੀਡਮ ਇੰਡੈਕਸ ਹੈ ਜਿਹੜਾ ਰਿਪੋਰਟਰਸ ਵਿਦਆਊਟ ਬਾਰਡਰਸ ਨੇ ਰਿਲੀਜ਼ ਕੀਤਾ ਹੈ, ਤੇ ਉਹਦੇ ਚ ਇੰਡੀਆ ਦਾ ਜਿਹੜਾ ਰੈਂਕ ਹੈ ਉਹ ਡ੍ਰੌਪ ਕਰ ਗਿਆ ਹੈ 157 ਤੇ
0: ਜੀ।
1: ਤੇ ਦੇਰ ਇਜ਼ ਅ ਸਟੀਪ ਡਿਕਲਾਈਨ ਜਿਹੜਾ ਫਰੀਡਮ ਦੇ ਇੰਡੈਕਸ ਤੇ ਆ ਰਿਹਾ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ 50% ਤੋਂ ਜ਼ਿਆਦਾ ਜਿਹੜੀ ਕੰਟਰੀਜ਼ ਹੈ ਦੇ ਆਰ ਫੇਸਿੰਗ ਵਟ ਆਈ ਕਾਲ ਇਜ਼ ਅ ਕ੍ਰਾਈਸਿਸ ਐਸ ਫਾਰ ਐਸ ਦੀ ਵੋਇਸ ਆਫ ਮੀਡੀਆ ਇਜ਼ ਕੰਸਰਨ। ਇੱਕ ਬੜਾ ਅਜੀਬ ਜਿਹਾ ਮਾਹੌਲ ਬਣ ਗਿਆ ਹੈ ਮੀਡੀਆ ਦੇ ਸਰਵਾਈਵਲ ਲਈ। ਦੇਖੋ, ਡਿਜੀਟਲ ਮੀਡੀਆ ਆ ਗਿਆ ਹੈ, ਅਸੀਂ ਉਹਨੂੰ ਸਭ ਨੇ ਐਕਨੋਲੇਜ ਕਰਨਾ ਹੈ, ਉਹਦੀ ਪ੍ਰੈਜੈਂਸ ਹੈ, ਡਿਫਿਊਜ਼ਨ ਆਫ ਟੈਕਨੋਲੋਜੀ ਬਹੁਤ ਜਲਦੀ ਜਲਦੀ ਲੋਕਾਂ ਚ ਹੋ ਰਹੀ ਹੈ
0: ਜੀ।
1: ਤੇ ਲੋਕਾਂ ਨੂੰ ਹੁਣ ਇੱਕ ਇਹੋ ਜਿਹਾ ਪਲੇਟਫਾਰਮ ਮਿਲ ਗਿਆ ਜਿੱਥੋਂ ਉਹ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਔਰ ਕਿਤੋਂ ਵੀ ਉਹ ਇਨਫੋਰਮੇਸ਼ਨ ਨੂੰ ਅਸੈਸ ਕਰ ਸਕਦੇ ਨੇ
0: ਜੀ।
1: ਤੇ ਨਾਲ ਹੀ ਜੇ ਉਹਨਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਹੈ, ਕੋਈ ਡੇਟਾ ਹੈ ਜੋ ਉਹਨਾਂ ਨੇ ਉਹਨਾਂ ਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ ਤਾਂ ਉਹ ਸ਼ੇਅਰ ਵੀ ਕਰ ਸਕਦੇ ਹਾਂ
0: ਜੀ।
1: ਯੂ ਨੋ, ਜਿਹੜਾ ਇੱਕ ਟ੍ਰੈਡੀਸ਼ਨਲ ਮਾਡਲ ਅਸੀਂ ਪੜ੍ਹਦੇ ਸੀ ਕਮਿਊਨੀਕੇਸ਼ਨ ਜਾਂ ਕਮਿਊਨੀਕੇਸ਼ਨ ਦਾ ਜਾਂ ਜਦ ਪੜ੍ਹਾਉਂਦੇ ਸੀ ਤਾਂ ਉਹ ਕਹਿੰਦੇ ਸੀ ਇੱਕ ਸੈਂਡਰ ਹੁੰਦਾ ਹੈ ਤੇ ਇੱਕ ਰਿਸੀਵਰ ਹੁੰਦਾ ਹੈ
0: ਜੀ।
1: ਤੇ ਡਿਜੀਟਲ ਮੀਡੀਆ ਨਾਲ ਕੀ ਹੋਇਆ ਹੈ ਕਿ ਜਿਹੜਾ ਇੱਕ ਲਾਈਨ ਸੀ ਬਿਟਵੀਨ ਸੈਂਡਰ ਐਂਡ ਰਿਸੀਵਰ, ਹੁਣ ਉਹ ਜੋ ਪੋਜੀਸ਼ਨ ਹੈ ਉਹ ਬਹੁਤ ਜਲਦੀ ਐਕਸਚੇਂਜ ਹੋ ਰਹੀ ਨੇ। ਜਿਹੜਾ ਸੈਂਡਰ ਉਹ ਰਿਸੀਵਰ ਬਣ ਸਕਦਾ, ਜਿਹੜਾ ਰਿਸੀਵਰ ਉਹ ਸੈਂਡਰ ਬਣ ਸਕਦਾ
0: ਜੀ।
1: ਤੇ ਉਹ ਡਿਜੀਟਲ ਮੀਡੀਆ ਨੇ ਬਹੁਤ ਵੱਡਾ ਚੇਂਜ ਲਿਆਤਾ ਹੈ ਜਾਂ ਲੈ ਕੇ ਆ ਰਿਹਾ ਹੈ। ਉਹਦੇ ਨਾਲ ਕੀ ਹੋ ਰਿਹਾ, ਕੁਛ ਹੱਦ ਤੱਕ ਕੰਪਰੋਮਾਈਜ਼ ਕਰ ਪਾ ਰਹੇ ਹਾਂ ਅਸੀਂ, ਮਤਲਬ ਹੋ ਰਹੀ ਹੈ ਐਥਿਕਸ ਆਫ ਜਰਨਲਿਜ਼ਮ ਜਾਂ ਜਿਹੜੇ ਮੋਰਲਸ ਨੇ ਜਾਂ ਜਿਹੜੇ ਫੈਕਟ ਚੈਕਿੰਗ ਦੇ ਤੱਥ ਨੇ, ਇਹ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਰਹੇ ਨੇ। ਕਿਉਂਕਿ ਦੇਖੋ, ਹਰ ਕੋਈ ਜਰਨਲਿਸਟ ਬਣ ਜੇ ਜਾਂ ਹਰ ਕੋਈ ਯੂ ਨੋ ਉਸ ਵਚ

0: ਰਹੇ ਸੀ ਉਸ ਐਟੀਟਿਊਡ ਨਾਲ ਲੋਕਾਂ ਨੂੰ ਰਿਪੋਰਟ ਦੇ ਜਿਸ ਚੀਜ਼ ਜਿਸ ਜੋ ਰਿਸਪੋਂਸੀਬਿਲਿਟੀ ਹੈ ਜੋ ਐਥੀਕਲ ਹੈ ਜੋ ਮੋਰਲੀ ਕਰੈਕਟ ਹੈ ਉਹ ਹਰ ਕੋਈ ਕਰੇ ਇਹ ਹੋ ਨਹੀਂ ਰਿਹਾ ਹੈ ਅਨਫੋਰਚੁਨੇਟਲੀ
1: ਜੀ
0: ਤੇ ਇਹ ਫਿਰ ਦੈਨ ਫਿਰ ਤਦੀ ਮੈਨੂੰ ਲੱਗਦਾ ਕਿ ਦੇਰ ਇਜ਼ ਅ ਸਟੀਪ ਡਿਕਲਾਈਨ ਐਂਡ ਵੈਸੇ ਵੀ ਯੂ ਨੋ ਇੱਕ ਇਹ ਪੱਖ ਹੈ ਕਿ ਡਿਜੀਟਲ ਮੀਡੀਆ ਆ ਗਿਆ ਦੂਜੀ ਇਹ ਗੱਲ ਵੀ ਬੜੀ ਇੰਪੋਰਟੈਂਟ ਹੋ ਰਹੀ ਹੈ ਕਿ ਹੁਣ ਜਿਹੜਾ ਮੀਡੀਆ ਹੈ ਜਾਂ ਜਿਹੜੇ ਪ੍ਰਿੰਟ ਮੀਡੀਆ ਲੈ ਲਓ ਟੀਵੀ ਲੈ ਲਓ ਇੱਥੇ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਡਿਕਲਾਈਨ ਇਨ ਇੱਕ ਇਨਵਾਇਰਮੈਂਟ ਇੱਕ ਸੇਫ ਇਨਵਾਇਰਮੈਂਟ 'ਚ ਇੱਕ ਡਿਕਲਾਈਨ ਆ ਰਿਹਾ ਹੈ ਰਿਸਟ੍ਰਿਕਸ਼ਨ ਮੀਡੀਆ 'ਤੇ ਵੱਧ ਰਹੀਆਂ ਨੇ ਐਂਡ ਜਿਹੜਾ ਕੰਟੈਂਟ ਹੈ
1: ਜੀ
0: ਵਿਦ ਡਿਜੀਟਲ ਪਲੈਟਫਾਰਮਸ ਆ ਜਾਣ ਨਾਲ ਹਾਈਟੈਕ ਟੈਕਨੋਲੋਜੀ ਆ ਜਾਣ ਨਾਲ ਡਿਜੀਟਲਾਈਜੇਸ਼ਨ ਨਾਲ ਜਿੱਥੇ ਜ਼ਿਆਦਾ ਜਿਵੇਂ ਕਹਿ ਸਕਦੇ ਸੋਰਸ ਆਫ ਡਿਸਟ੍ਰੀਬਿਊਸ਼ਨ ਆਪਣੇ ਕੋਲ ਵੱਧ ਗਏ ਹੈ ਉੱਥੇ ਹੀ ਵੀ ਆਰ ਸਮਵੇਅਰ ਫੇਸਿੰਗ ਅ ਪ੍ਰੋਬਲਮ ਆਫ ਕੰਟਰੋਲ ਆਫ ਕੰਟੈਂਟ
1: ਜੀ
0: ਇਹ ਪ੍ਰੋਬਲਮ ਹੈ
1: ਜੀ
0: ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਸਾਨੂੰ
1: ਜੀ
0: ਮੀਡੀਆ ਵਾਲਿਆਂ ਨੂੰ
1: ਜੀ ਮੈਮ ਪ੍ਰੈਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੁੰਦੀ ਹੈ ਤੇ ਅੱਜ ਦੇ ਸਮਾਜ ਦੇ ਵਿੱਚ ਦੀ ਅੱਜ ਦੇ ਸਮਾਜ ਦੀ ਗੱਲ ਕਰੀਏ ਤਾਂ ਪ੍ਰੈਸ ਦਾ ਕੀ ਰੋਲ ਹੈ
0: ਅਸੀਂ ਦੇਖੋ ਪ੍ਰੈਸ ਅਗਰ ਆਪਾਂ ਪ੍ਰੈਸ ਨੂੰ ਲਈਏ ਤਾਂ ਪ੍ਰੈਸ ਬੇਸਿਕਲੀ ਇੱਕ ਵਾਚ ਡੌਗ ਹੈ
1: ਜੀ
0: ਜਿਨ੍ਹਾਂ ਨੇ ਲੋਕਾਂ ਦੇ ਇੰਟਰਸਟ ਨੂੰ ਦੇਖਣਾ ਹੈ ਜਿਨ੍ਹਾਂ ਨੇ ਲੋਕਾਂ ਨੂੰ ਅਵੇਅਰ ਕਰਾਉਣਾ ਹੈ ਕਿ ਉਹਨਾਂ ਦੇ ਕਿਹੜੇ ਰਾਈਟਸ ਨੇ ਤੇ ਉਹਨਾਂ ਨੂੰ ਇਹ ਵੀ ਦੱਸਣਾ ਹੈ ਕਿ ਤੁਹਾਡੀ ਰਿਸਪੋਂਸੀਬਿਲਟੀਜ਼ ਕੀ ਨੇ
1: ਜੀ
0: ਠੀਕ ਹੈ ਐਟ ਦ ਸੇਮ ਟਾਈਮ ਉਹਨਾਂ ਨੇ ਇੱਕ ਬ੍ਰਿਜ ਦਾ ਕੰਮ ਕਰਨਾ ਹੈ ਬਿਟਵੀਨ ਦੀ ਸਿਟੀਜ਼ਨਸ ਐਂਡ ਦੀ ਗਵਰਨਮੈਂਟ ਜੇ ਆਪਣੀ ਕੰਟਰੀ ਦੀ ਗੱਲ ਕਰੀਏ ਵੀ ਆਰ ਵਨ ਆਫ ਦੀ ਲਾਰਜੈਸਟ ਡੈਮੋਕਰੇਸੀ ਤੇ ਡੈਮੋਕਰੇਸੀ ਨੂੰ ਸਸਟੇਨ ਕਰਨ ਲਈ ਇੱਕ ਮੀਡੀਏਟਰ ਦੀ ਲੋੜ ਹੈ ਬਿਟਵੀਨ ਗਵਰਨਮੈਂਟ ਐਂਡ ਦੀ ਪੀਪਲ ਜੋ ਫੋਰਥ ਸਟੇਟ ਹੋਏਗਾ ਆਪਣਾ ਮੀਡੀਆ ਲੇਕਿਨ ਮੀਡੀਆ ਨੂੰ ਹੀ ਆਪਾਂ ਇੱਕ ਫਰੀਡਮ ਆਫ ਐਕਸਪ੍ਰੈਸ਼ਨ ਨਹੀਂ ਦੇ ਪਾ ਰਹੇ ਇਹਦਾ ਨਾ ਜੇ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਇੱਕ ਐਗਜ਼ਾਮਪਲ ਦੇ ਸਕਦੀ ਹਾਂ ਕਿ ਮੈਂ ਤੁਸੀਂ ਦੇਖੋ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਹੁਣ ਬਿਲਕੁਲ ਹੀ ਲੋ ਜਾ ਰਿਹਾ ਹੁਣ ਲੋਕੀ ਰਿਪੋਰਟਰਸ ਇਹ ਜਿਹੜਾ ਟ੍ਰੈਂਡ ਹੈ ਇਹਨੂੰ ਫੋਲੋ ਹੀ ਨਹੀਂ ਕਰਦੇ ਇਨਵੈਸਟੀਗੇਟਿਵ ਜਰਨਲਿਜ਼ਮ ਨੂੰ ਕਰਦੇ ਹੀ ਨਹੀਂ ਰਿਪੋਰਟਰਸ ਹੋ ਜਰਨਲਿਸਟ ਹੋ ਕਿਉਂ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਉਹ ਜੀ ਲੀਗਲ ਪ੍ਰੋਟੈਕਸ਼ਨ ਨਹੀਂ ਐਸ ਜਰਨਲਿਸਟ ਮਿਲਦੀ ਕਿ ਅਸੀਂ ਇਹ ਜੀ ਉਹ ਯੂ ਨੋ ਇਨਵੈਸਟੀਗੇਸ਼ਨ ਕਰੀਏ ਜਾਂ ਇਨਵੈਸਟੀਗੇਟਿਵ ਜਰਨਲਿਜ਼ਮ ਚ ਪਈਏ ਹਰ ਕਿਸੇ ਨੂੰ ਆਪਣਾ ਸੈਲਫ ਇੰਟਰਸਟ ਵੀ ਪਿਆਰਾ ਹੁੰਦਾ ਹੈ
1: ਜੀ
0: ਤੇ ਆਪਣੀ ਜਿਵੇਂ ਕਹਿ ਸਕਦੇ ਹਾਂ ਕਿ ਜਦ ਤੱਕ ਆਪਣੀ ਅਸੀਂ ਲਾਈਫ ਜਾਂ ਓਵਰਆਲ ਜੋ ਸਾਡੇ ਨਾਲ ਜੁੜੇ ਜੇ ਅਸੀਂ ਉਹਨਾਂ ਨੂੰ ਨਾ ਸੇਫ ਗਾਰਡ ਕਰ ਸਕੀਏ ਫਿਰ ਉਸ ਇਨਵਾਇਰਮੈਂਟ 'ਚ ਤੁਸੀਂ ਆਪਣੇ ਕੰਮ ਨੂੰ ਲੈ ਕੇ ਥੋੜਾ ਜਿਹਾ ਕੰਪਰੋਮਾਈਜ਼ ਕਰ ਲੈਂਦੇ ਹੋ ਤਾਂ ਇਸ ਇਹ ਤੁਸੀਂ ਮਤਲਬ ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਕਿ ਜੇ ਅਸੀਂ ਰੋਲ ਆਫ ਪ੍ਰੈਸ ਦੀ ਗੱਲ ਕਰੀਏ ਤਾਂ ਇੱਥੇ ਸਾਨੂੰ ਇੱਕ ਜਿਵੇਂ ਕਹਿ ਸਕਦੇ ਹਾਂ ਕਿ ਸਾਨੂੰ ਸੋਚਣ ਦੀ ਲੋੜ ਹੈ ਜਾਂ ਸਾਨੂੰ ਸਭ ਨੂੰ ਮੀਡੀਆ ਜਾਂ ਜਰਨਲਿਸਟ ਨੂੰ ਬੈਠ ਕੇ ਗੱਲ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਰਿਫਾਈਨ ਕਰਕੇ ਤੇ ਵੀ ਕੈਨ ਕਮ ਫੋਰਵਰਡ ਐਜ਼ ਅ ਵੈਰੀ ਪਾਵਰਫੁਲ ਇੰਡਸਟਰੀ ਜਿਹੜਾ ਲੋਕਾਂ ਦੇ ਹਿੱਤ 'ਚ ਕੰਮ ਕਰੇ
1: ਜੀ ਮੈਮ ਇੱਕ ਹੋਰ ਸਵਾਲ ਕਿ ਅੱਜ ਦੇ ਸਮੇਂ ਦੇ ਵਿੱਚ ਪ੍ਰੈਸ ਨੂੰ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
0: ਦੇਖੋ ਇੱਕ ਤਾਂ ਡਿਜੀਟਲਾਈਜੇਸ਼ਨ ਹੋਣ ਕਰਕੇ ਇੰਨੇ ਲੋਕ ਹਰ ਕੋਈ ਆਪਣੇ ਆਪ ਨੂੰ ਜਿਹਦੇ ਕੋਲ ਥੋੜੀ ਜਿਹੀ ਵੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹਨੂੰ ਉਹ ਅੱਗੇ ਮਤਲਬ ਕਿਸੇ ਵੀ ਟਵਿੱਟਰ ਲੈ ਲਓ ਫੇਸਬੁੱਕ ਲੈ ਲਓ ਇੰਸਟਾਗ੍ਰਾਮ ਲੈ ਲਓ ਉਹਦੇ ਤੇ ਪਾ ਕੇ ਆਪ ਜਰਨਲਿਸਟ ਬਣਨ ਦੀ ਕੋਸ਼ਿਸ਼ ਕਰਦੇ ਨਾ ਦੇਖੋ ਇਹਦੇ 'ਚ ਕੋਈ ਗਲਤ ਨਹੀਂ ਹੈ ਜੇ ਤੁਹਾਡੇ ਕੋਲ ਕੁਝ ਕਹਿਣ ਨੂੰ ਹੈ ਯੂ ਹੈਵ ਅ ਪਲੈਟਫਾਰਮ ਤੇ ਤੁਸੀਂ ਕਹੋ ਲੇਕਿਨ ਆਪਾਂ ਨੇ ਇਹ ਵੀ ਤਾਂ ਦੇਖਣਾ ਹੈ ਨਾ ਕਿ ਜੋ ਇੱਕ ਵਰਡ ਹੈ ਜੋ ਇੰਨੇ ਸਾਰੇ ਲੋਕਾਂ ਵਿੱਚ ਜਾ ਰਿਹਾ ਉਹਦਾ ਅਸਰ ਕੀ ਪੈਣਾ
1: ਜੀ
0: ਹੈ ਨਾ ਜਿਵੇਂ ਹੁਣ ਅਸੀਂ ਜਰਨਲਿਜ਼ਮ ਪੜ੍ਹਾਉਂਦੇ ਹਾਂ ਤਾਂ ਅਸੀਂ ਪਹਿਲਾਂ ਹੀ ਸਟੂਡੈਂਟਸ ਨੂੰ ਟ੍ਰੇਨ ਕਰਦੇ ਹਾਂ ਕਿ ਵੀ ਦੇਖੋ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਜੇ ਤੁਸੀਂ ਕੋਈ ਖਾਸ ਗੱਲ ਵੀ ਕਰਨੀ ਹੈ ਤਾਂ ਐਵੇਂ ਨਾ ਕਰੋ ਕਿ ਜਾਣ ਤੇ ਅਸੀਂ ਸੋਸਾਇਟੀ ਦੀ ਉਹਨਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਟਸ ਵੈਰੀ ਇੰਪੋਰਟੈਂਟ ਕਿ ਜਿਹੜੇ ਲੋਕਾਂ ਨੂੰ ਇੱਕ ਵੋਇਸ ਦੀ ਲੋੜ ਹੈ ਜਾਂ ਜੋ ਮਿਨੋਰਟੀ ਹੈ ਜੋ ਮੇਨ ਸਟ੍ਰੀਮ ਇਕੋਨਮੀ ਜਾਂ ਸੋਸ਼ਲ ਸਰਕਲ 'ਚ ਨਹੀਂ ਆ ਰਹੀ ਉਹਨਾਂ ਦੀ ਗੱਲ ਕਰੋ

0: ਤੇ ਹੁਣ ਕੀ ਹੋ ਰਿਹਾ ਕਿ ਵਿਦਾਊਟ ਫੈਕਟ ਚੈਕਿੰਗ ਵਿਦਾਊਟ ਰਿਲਾਈਜ਼ਿੰਗ ਕਿ ਇਹਦਾ ਕੀ ਅਸਰ ਪੜ ਰਿਹਾ ਬਸ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਐਂਡ ਵੀ ਪੁੱਟ ਇਟ ਇਨ ਦ ਡਿਜੀਟਲ ਯੂ ਨੋ ਲੈਂਡਸਕੇਪ ਅਸੀਂ ਬਸ ਉਹਨੂੰ ਡਿਸੇਮੀਨੇਟ ਕਰ ਦਿੰਦੇ ਹਾਂ ਤੇ ਉਹਦੇ ਕੀ ਅਸਰ ਪੈਂਦੇ ਨੇ ਉਹ ਤਾਂ ਹਰ ਕੋਈ ਆਪਣੇ ਹਿਸਾਬ ਨਾਲ ਹੀ ਸੋਚੇਗਾ ਉਹਨੂੰ ਪ੍ਰੋਸੀਡ ਕਰੇਗਾ
1: ਜੀ ਮੈਮ ਤੁਸੀਂ ਮੈਮ ਗੱਲ ਕੀਤੀ ਵੀ ਹਰ ਕੋਈ ਜਿਹੜਾ ਆ ਉਹ ਇਨਫੋਰਮੇਸ਼ਨ ਸ਼ੇਅਰ ਕਰਕੇ ਜਾਂ ਕੋਈ ਪੱਤਰਕਾਰ ਬਣ ਜਾਂਦਾ ਹੈ ਜਾਂ ਜਿਹਦੇ ਕੋਲ ਥੋੜ੍ਹੀ ਵੀ ਨੌਲੇਜ ਹੁੰਦੀ ਹੈ ਉਹ ਬਿਨਾਂ ਫੈਕਟ ਬਿਨਾਂ ਡਾਟਾ ਦੇਖੇ ਹੀ ਉਹ ਜਿਹੜੀਆਂ ਖਬਰਾਂ ਜਿਹੜੀਆਂ ਫੈਲਾਉਣ ਲੱਗ ਜਾਂਦਾ ਅਤੇ ਜਿਹਦੇ ਕਰਕੇ ਫੇਕ ਨਿਊਜ਼ ਦੀ ਜਿਹੜੀ ਆ ਬਹੁਤ ਭਰਮਾਰ ਅਸੀਂ ਆਏ ਦਿਨ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਅਤੇ ਅਸੀਂ ਕਿਵੇਂ ਫੇਕ ਨਿਊਜ਼ ਦੀ ਪਹਿਚਾਣ ਕਰ ਸਕਦੇ ਹਾਂ ਔਰ ਆਮ ਜਿਹੜੇ ਇਸ ਵਕਤ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ ਉਹ ਫੇਕ ਨਿਊਜ਼ ਨੂੰ ਕਿਵੇਂ ਪਛਾਣ ਸਕਦੇ ਨੇ
0: ਹਾਂਜੀ ਦੇਖੋ ਇਹ ਤਾਂ ਬੜਾ ਇੰਪੋਰਟੈਂਟ ਫੈਕਟ ਹੈ ਕਿ ਹੁਣ ਸਾਨੂੰ ਨਾ ਸਭ ਨੂੰ ਡਿਜੀਟਲ ਲਿਟਰੇਸੀ ਬਾਰੇ ਗੱਲ ਕਰਨ ਦੀ ਲੋੜ ਹੈ ਡਿਜੀਟਲ ਲਿਟਰੇਸੀ ਉਹੀ ਗੱਲ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੀ ਇਨਫੋਰਮੇਸ਼ਨ ਸੱਚ ਹੈ ਤੇ ਕਿਹੜੀ ਝੂਠ ਹੈ ਕਿਹਨੂੰ ਅਸੀਂ ਬਿਲੀਵ ਕਰਨਾ ਤੇ ਕਿਸਨੂੰ ਅਸੀਂ ਬਿਲੀਵ ਨਹੀਂ ਕਰਨਾ ਤੇ ਕਿਹੜੇ ਫੈਕਟਸ ਠੀਕ ਨੇ ਤੇ ਇਹਦੇ ਲਈ ਸਾਨੂੰ ਲੋਕਾਂ ਨੂੰ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਵੀ ਤੁਸੀਂ ਜੇ ਨਿਊਜ਼ ਨੂੰ ਕ੍ਰੋਸ ਚੈੱਕ ਕਰਨਾ ਜਾਂ ਨਿਊਜ਼ ਲੈਣੀ ਹੈ ਤਾਂ ਤੁਸੀਂ ਬੜੇ ਔਥੈਂਟਿਕ ਸੋਰਸਿਸ ਤੋਂ ਲੈਣੀ ਹੈ ਤੇ ਤੁਸੀਂ ਜੋ ਵੀ ਕੁਛ ਯੂ ਨੋ ਆਨਲਾਈਨ ਆ ਰਿਹਾ ਹੈ ਜਾਂ ਡਿਜੀਟਲ ਪਲੈਟਫਾਰਮ ਤੇ ਹੋ ਰਿਹਾ ਹੈ ਤੇ ਇਹ ਸਾਰਾ ਕੁਛ ਸੱਚ ਹੋਵੇ ਇਹ ਜ਼ਰੂਰੀ ਨਹੀਂ ਹੈ ਜਾਂ ਸਾਰੀ ਕੁਛ ਇੱਕ ਕੰਪਲੀਟ ਇਨਫੋਰਮੇਸ਼ਨ ਹੋਵੇ ਇਹ ਕੋਈ ਸੱਚ ਨਹੀਂ ਹੈ ਤੇ ਇੱਥੇ ਲੋਕਾਂ ਨੂੰ ਆਪ ਨੂੰ ਇੱਕ ਸਟੈਂਡ ਲੈਣ ਦੀ ਲੋੜ ਹੈ ਜਿੱਥੇ ਉਹਨਾਂ ਨੂੰ ਪਤਾ ਹੋਏ ਕਿ ਜੇ ਉਹਨਾਂ ਨੇ ਇਨਫੋਰਮੇਸ਼ਨ ਲੈਣੀ ਹੈ ਜਾਂ ਨਿਊਜ਼ ਦੇਖਣੀ ਹੈ ਤਾਂ ਕਿਹੜੇ ਕਿਹੜੇ ਸੋਰਸ ਨੇ ਜਿਹੜੇ ਸਹੀ ਨੇ ਜਿਹੜੇ ਫੈਕਟਸ ਨੂੰ ਕ੍ਰੋਸ ਚੈੱਕ ਕਰ ਰਹੇ ਨੇ ਜਿਹੜੇ ਐਥੀਕਲ ਹੈ ਉਹਨਾਂ ਤੋਂ ਫਿਰ ਇਨਫੋਰਮੇਸ਼ਨ ਲੈਣ ਦੀ ਲੋੜ ਹੈ ਤੇ ਇਹ ਲੋਕਾਂ ਨੂੰ ਸੈਲਫ ਐਨਾਲਿਸਿਸ ਕਰਨਾ ਪਏਗਾ
1: ਜੀ ਮੈਮ
0: ਹੁਣ ਸਾਨੂੰ ਲੋਕਾਂ ਨੂੰ ਦੱਸਣਾ ਪਏਗਾ ਕਿ ਡਿਜੀਟਲ ਲਿਟਰੇਸੀ ਵੱਲ ਤੁਰੋ
1: ਜੀ ਮੈਮ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਆਏ ਨੇ
0: ਬਹੁਤ ਬਦਲਾਵ ਆਏ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਕਿ ਜਿਵੇਂ ਹੁਣ ਦੇਖੋ ਹਰ ਕੋਈ ਆਪਣੀ ਤਰਫ ਤੋਂ ਜਸਟਿਸ ਬਣਨ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਜਿਹੜੇ ਜਰਨਲਿਸਟ ਨੇ ਤੁਸੀਂ ਦੇਖੋ ਜਿਹੜੇ ਰਿਨਾਊਂਡ ਜਰਨਲਿਸਟ ਹੈ ਮੈਂ ਤੁਹਾਨੂੰ ਦੱਸਾਂ ਜਦ ਇਹ ਵਾਰ ਲੱਗੀ ਸੀ ਸਾਡੇ ਹੁਣ ਇਹ ਵਾਰ ਹਲੇ ਚੱਲ ਵੀ ਰਹੀ ਹੈ
1: ਤੇ
0: ਇੱਥੇ ਬਰਖਾ ਦੱਤ ਜਿਹੜੇ ਬੜੇ ਰਿਨਾਊਂਡ ਜਰਨਲਿਸਟ ਹੈ ਉਹਨਾਂ ਨੇ ਔਨ ਫੀਲਡ ਜਾ ਕੇ ਸੋਸ਼ਲ ਮੀਡੀਆ ਤੇ ਰਿਪੋਰਟਿੰਗ ਕੀਤੀ ਤੇ ਉਹ ਰਿਪੋਰਟਸ ਹੁਣ ਇੰਸਟਾਗ੍ਰਾਮ ਤੇ ਵੀ ਆ ਰਹੀ ਆ ਯੂਟਿਊਬ ਤੇ ਵੀ ਆ ਰਹੀ ਨੇ ਤੇ ਔਨ ਮਤਲਬ ਫੀਲਡ ਸੀਗੇ ਜਿਹੜੇ ਪਹਿਲਾਂ ਵੀ ਉਹਨਾਂ ਨੇ ਵਾਰ ਨੂੰ ਕਵਰ ਕੀਤਾ ਹੁਣ ਵੀ ਉਹ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਹੁਣ ਐਵੇਂ ਜਰਨਲਿਸਟ ਨੂੰ ਜੇ ਤੁਸੀਂ ਫੋਲੋ ਕਰ ਰਹੇ ਹੋ ਜਾਂ ਇਹਨਾਂ ਜਰਨਲਿਸਟ ਨੂੰ ਜੇ ਤੁਸੀਂ ਦੇਖ ਰਹੇ ਹੋ ਤਾਂ ਉਹ ਤਾਂ ਠੀਕ ਹੈ ਬਿਕੋਜ਼ ਉਹ ਇੱਕ ਜਿਵੇਂ ਕਹਿ ਸਕਦੇ ਇੱਕ ਬਾਰ ਉਹਨਾਂ ਨੇ ਆਪਣੇ ਲਈ ਸੈੱਟ ਕੀਤਾ ਹੋਇਆ ਤੇ ਸਭ ਨੂੰ ਪਤਾ ਹੈ ਕਿ ਉਹ ਸਹੀ ਇਨਫੋਰਮੇਸ਼ਨ ਦੇ ਰਿਹਾ ਉਹਦੇ ਇਲਾਵਾ ਜੇ ਤੁਸੀਂ ਇਸ ਸਿਨੈਰੀਓ ਨੂੰ ਦੇਖੋ ਕਿੰਨਾ ਕੁਛ ਆ ਰਿਹਾ ਸੀ ਡਿਜੀਟਲ ਮੀਡੀਆ ਤੇ ਇੰਸਟਾਗ੍ਰਾਮ ਤੇ ਟਵਿੱਟਰ ਤੇ ਜਿੱਥੇ ਗਵਰਨਮੈਂਟ ਨੇ ਫਿਰ ਆਪ ਹੀ ਕਿਹਾ ਕਿ ਵੀ ਸਾਰੀ ਚੀਜ਼ਾਂ ਨੂੰ ਨਹੀਂ ਬਿਲੀਵ ਕਰਨੀ ਤੇ ਉਹਨਾਂ ਨੇ ਵੀ ਕਿਹਾ ਕਿ ਲੋਕਾਂ ਨੂੰ ਕਿ ਸਾਰੇ ਵੀਡੀਓ ਨਾ ਪਾਓ ਲੋਕਾਂ ਨੂੰ ਮਤਲਬ ਕਿ ਜਦ ਤੱਕ ਮਤਲਬ ਕਿ ਤੁਸੀਂ ਦੇਖੋ ਆਪਣੇ ਲੋਕਾਂ ਨੂੰ ਡਰਾਉਣਾ ਥੋੜ੍ਹਾ ਹੈ ਕਿ ਇਹ ਹੋ ਗਿਆ ਇਹ ਹੋ ਗਿਆ ਜ਼ਿਆਦਾ ਹਾਈਪ ਕਿਸੇ ਚੀਜ਼ ਦੀ ਨਾ ਕ੍ਰੀਏਟ ਕਰੋ ਜੋ ਫੈਕਟਸ ਹੈ ਸਿਰਫ ਉਹੀ ਦੱਸੋ
1: ਜੀ
0: ਜਰਨਲਿਸਟ ਆਪਣਾ ਕੰਮ ਕਰ ਰਹੇ ਨੇ ਉਹ ਫੈਕਟਸ ਦੱਸ ਰਹੇ ਨੇ ਲੇਕਿਨ ਬਾਕੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਐਕਸਟਰਾ ਆਉਂਦੀ ਹੈ ਤੇ ਆਡੀਅੰਸ ਐਂਡ ਜੋ ਲਿਸਨਰਸ ਨੇ ਵਿਊਅਰਸ ਨੇ ਉਹ ਆਪੇ ਕਨਫਿਊਜ਼ ਹੋ ਜਾਂਦੇ ਨੇ ਕੀ ਸੱਚ ਹੈ ਤੇ ਕੀ ਝੂਠ ਹੈ
1: ਜੀ ਮੈਮ ਕੀ ਕਦੇ ਪ੍ਰੈਸ ਦੀ ਆਜ਼ਾਦੀ ਦਾ ਗਲਤ ਇਸਤੇਮਾਲ ਵੀ ਹੁੰਦਾ ਹੈ ਜੇ ਹੁੰਦਾ ਹੈ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ
0: ਦੇਖੋ ਪ੍ਰੈਸ ਦੀ ਆਜ਼ਾਦੀ ਦਾ ਗਲਤ ਇਸਤੇਮਾਲ ਹੁੰਦਾ ਹੈ
1: ਜੀ
0: ਤੇ ਇਹ ਕੁਝ ਲੋਕ ਕਰਦੇ ਵੀ ਹੋਣਗੇ ਫੋਰ ਸੈਲਫ ਇੰਟਰਸਟ
1: ਜੀ
0: ਹੈ ਨਾ ਤੇ ਜੇ ਇਹ ਹੋ ਰਿਹਾ ਹੈ ਤੇ ਇੱਥੇ ਤਾਂ ਫਿਰ ਹੁਣ ਸੈਲਫ ਉਹ ਕਹਿ ਸਕਦੇ ਨਾ ਸੈਲਫ ਕੰਟਰੋਲ ਜਾਂ ਸੈਲਫ ਰੈਗੂਲੇਸ਼ਨ ਦੀ ਲੋੜ ਹੈ ਤੇ ਪ੍ਰੈਸ ਲਾਸ ਤਾਂ ਦੇਖੋ ਹੈ ਹੀ ਆਪਣੇ ਕੋਲ ਬਟ ਇਹ ਤਾਂ ਮੈਨੂੰ ਲੱਗਦਾ ਕਿ ਜਰਨਲਿਸਟ ਔਰ ਰਿਪੋਰਟਰਸ ਦੀ ਜਿਵੇਂ ਕਹਿ ਸਕਦੇ ਆਪਣੀ ਸੋਚ ਕੰਮ ਕਰਨੀ ਚਾਹੀਦੀ ਹੈ
1: ਤੇ
0: ਵੀ ਹੈਵ ਟੂ ਐਜ ਮੀਡੀਆ ਪੀਪਲ ਟੋਕ ਪੀਪਲ ਵੀ ਹੈਵ ਟੂ ਵਰਕ ਫੋਰ ਪੀਪਲ ਅਸੀਂ ਇੱਕ ਅਜਿਹੇ ਫੀਲਡ ਚ ਹਾਂ ਵਿਚ ਇਜ਼ ਫੋਰ ਦੀ ਕਮਿਊਨਿਟੀ
1: ਜੀ
0: ਅਸੀਂ ਲੋਕਾਂ ਦੀ ਵੈਲਫੇਅਰ ਲਈ ਹਾਂ ਇਹ ਚੀਜ਼ ਨੂੰ ਇਹ ਮੋਟਿਵ ਨੂੰ ਜੇ ਅਸੀਂ ਲੈ ਕੇ ਚੱਲੀਏ ਤਾਂ

0: ਸਾਨੂੰ ਦੱਸਦਾ ਨਹੀਂ ਕਿ ਅਸੀਂ ਕਦੀ ਕੰਪਰੋਮਾਈਜ਼ ਕਰਾਂਗੇ।
1: ਜੀ ਮੈਮ, ਜੇ ਜੋ ਨੌਜਵਾਨ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੂੰਗੀ ਕਿ ਦੇਖੋ ਬਹੁਤ ਵਧੀਆ ਫੀਲ ਹੈ ਜੇ ਤੁਸੀਂ ਆਪਣੇ ਸਮਾਜ ਲਈ, ਆਪਣੇ ਆਪਣੇ ਆਪ ਲਈ ਤੇ ਆਪਣੀ ਕਮਿਊਨਿਟੀ ਲਈ ਕੁਛ ਕਰਨਾ ਚਾਹੁੰਦੇ ਹੋ ਤਾਂ ਦਿਸ ਇਜ਼ ਦੀ ਪਲੈਟਫਾਰਮ। ਬਟ ਐਟ ਦ ਸੇਮ ਟਾਈਮ ਤੁਸੀਂ ਇਹਦੇ ਬਾਰੇ ਡਿਗਰੀ ਕਰਕੇ ਬਿਲਕੁਲ ਸਕਿੱਲ ਇਨਹੈਂਸ ਕਰਕੇ ਫਿਰ ਇਸ ਫੀਲਡ 'ਚ ਆਓ ਐਂਡ ਐਕਸਪੀਰੀਅੰਸ ਲਓ।
1: ਜੀ ਮੈਮ, ਆਖਰੀ ਸਵਾਲ, ਕਿ ਭਵਿੱਖ ਦੇ ਵਿੱਚ ਤੁਸੀਂ ਮੀਡੀਆ ਤੇ ਪ੍ਰੈਸ ਨੂੰ ਕਿਵੇਂ ਵੇਖਦੇ ਹੋ?
0: ਸੀ ਮੈਂ ਐਜ਼ ਅ ਮੀਡੀਆ ਟੀਚਰ ਔਰ ਐਜ਼ ਅ ਰਿਸਰਚਰ, ਮੈਨੂੰ ਇਹ ਲੱਗਦਾ ਹੈ ਕਿ ਨਾਓ ਵੀ ਆਰ ਐਟ ਅ ਵੈਰੀ ਡਾਇਨਾਮਿਕ ਸਟੇਜਰ ਐਜ਼ ਫਾਰ ਐਜ਼ ਦੀ ਜਿਹੜਾ ਮੀਡੀਆ ਲੈਂਡਸਕੇਪ ਦੀ ਮੈਂ ਗੱਲ ਕਰ ਰਹੀ ਹਾਂ। ਹੁਣ ਵਿਦ ਸੋਰੀ ਡਿਜੀਟਲਾਈਜੇਸ਼ਨ ਦੋ ਚੀਜ਼ਾਂ ਬੜੀ ਪ੍ਰੋਮੀਨੈਂਟ ਹੋ ਰਹੀਆਂ ਨੇ। ਇੱਕ ਤਾਂ ਜਿਹੜੀ ਟੈਕਨੋਲੋਜੀਜ਼ ਹੈ ਉਹ ਕਨਵਰਜ ਹੋ ਰਹੀਆਂ ਨੇ
1: ਜੀ,
0: ਤੇ ਮੈਂ ਕਹਿ ਸਕਦੀ ਹਾਂ ਇੱਕ ਮਾਈਕਰੋ ਇਨਵਾਇਰਮੈਂਟ ਟੈਕਨੋਲੋਜੀਜ਼ ਦਾ ਹੋ ਰਿਹਾ ਹੈ ਜਿੱਥੇ ਇੱਕ ਟੂਲ ਨਾਲ ਤੁਸੀਂ ਸਾਰਾ ਕੁਛ ਅਸੈਸ ਕਰ ਸਕਦੇ ਹੋ। ਜਿਵੇਂ ਮੋਬਾਈਲ ਫੋਨ ਹੈ ਤੇ ਉਹਦੇ ਤੋਂ ਤੁਸੀਂ ਕੁਛ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਐਂਟਰਟੇਨਮੈਂਟ ਲੈ ਸਕਦੇ ਹੋ, ਤੁਸੀਂ ਕਮਿਊਨੀਕੇਸ਼ਨ ਕਰ ਸਕਦੇ ਹੋ, ਸੋਸ਼ਲ ਮੀਡੀਆ ਤੁਹਾਡਾ ਹੈ, ਤਾਂ ਉਹ ਤਾਂ ਇੱਕ ਟੈਕਨੋਲੋਜੀ ਦੀ ਕਨਵਰਜੈਂਸ ਹੋ ਰਹੀ ਹੈ। ਇੱਕ ਮੈਕਰੋ ਲੈਵਲ ਤੇ ਕੰਟੈਂਟ ਡਿਸੈਮੀਨੇਸ਼ਨ ਵੀ ਹੋ ਰਹੀ ਹੈ, ਲਾਰਜਰ ਪੈਨੀਟ੍ਰੇਸ਼ਨ ਹੋ ਰਹੀ ਹੈ
1: ਜੀ,
0: ਕਿ ਅਸੀਂ ਬਹੁਤ ਡੀਪਲੀ ਹਰ ਨੁੱਕ ਐਂਡ ਕਾਰਨਰ ਆਫ ਸੋਸਾਇਟੀ ਨੂੰ ਰਿਪੋਰਟ ਕਰ ਸਕਦੇ ਹਾਂ। ਇਹ ਹੁਣ ਸਾਡੇ ਕੋਲ ਇੱਕ ਇਹੋ ਜਿਹਾ ਟੂਲ ਆ ਗਿਆ ਹੈ, ਤੇ ਹੁਣ ਜੇ ਮੈਨੂੰ ਲੱਗਦਾ ਹੈ ਕਿ ਹੁਣ ਇਨਵਾਇਰਮੈਂਟ ਇਹ ਹੈ ਕਿ ਬੜੇ ਇੱਕ ਤਾਂ ਓਪਰਚੁਨਿਟੀ ਯੰਗਸਟਰਸ ਲਈ ਬੜੀ ਹੈ ਟੂ ਕਮ ਐਂਡ ਐਂਟਰ ਦ ਫੀਲਡ, ਐਂਡ ਉਹ ਓਪਰਚੁਨਿਟੀਜ਼ ਉਹ ਬਹੁਤ ਬਹੁਤ ਸੌਖੀ ਤਰ੍ਹਾਂ ਤੋਂ ਬਹੁਤ ਪੋਜ਼ਿਟਿਵ ਲਾਈਟ ਯੂਜ਼ ਕਰ ਸਕਦੇ ਹਾਂ। ਤੇ ਮੈਨੂੰ ਹੁਣ ਲੱਗਦਾ ਹੈ ਕਿ ਜੇ ਹੁਣ ਐਟ ਦਿਸ ਸਟੇਜ ਜੇ ਕਿਸੇ ਨੇ ਮੀਡੀਆ ਚ ਆਉਣਾ ਹੈ ਤਾਂ ਉਹ ਸੋਸ਼ਲ ਮੀਡੀਆ ਰਾਹੀਂ ਜਾਂ ਯੂਟਿਊਬ ਰਾਹੀਂ ਇੱਕ ਈਜ਼ੀ ਵੇ ਨਾਲ ਐਂਟਰ ਕਰ ਸਕਦਾ ਹੈ। ਬਟ ਐਂਟਰ ਕਰਨ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਔਰ ਸੋਸਾਇਟੀ ਲਈ ਕੀ ਕਰ ਰਹੇ ਹੋ, ਇਹ ਬੜਾ ਮੈਟਰ ਕਰੇਗਾ। ਜੇ ਤੁਸੀਂ ਅੱਛਾ ਕੰਮ ਕਰ ਰਹੇ ਹੋ ਸੋਸਾਇਟੀ ਲਈ, ਲੋਕਾਂ ਲਈ, ਯੂ ਹੈਵ ਅ ਲੌਂਗ ਵੇ ਟੂ ਗੋ।
1: ਜੀ ਮੈਮ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਦੇ ਨਾਲ ਵਰਲਡ ਪ੍ਰੈਸ ਫਰੀਡਮ ਡੇ ਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਜੀ, ਤੇ ਮੈਂ ਸਾਰੇ ਰੇਡੀਓ ਦੇ ਲਿਸਨਰਸ ਨੂੰ ਹੱਥ ਜੋੜ ਕੇ ਥੈਂਕ ਯੂ ਕਹਿੰਦੀ ਹਾਂ, ਤੇ ਮੈਨੂੰ ਅੱਜ ਲੱਗਦਾ ਹੈ ਕਿ ਰੇਡੀਓ ਇਜ਼ ਦੀ ਓਨਲੀ ਮੀਡੀਅਮ ਜਿੱਥੇ ਅਸੀਂ ਅੱਛੀ ਇਨਫੋਰਮੇਸ਼ਨ, ਸੱਚੀ ਇਨਫੋਰਮੇਸ਼ਨ ਲੈ ਸਕਦੇ ਹਾਂ। ਤੇ ਟੂਡੇ ਮੈਨੂੰ ਲੱਗਦਾ ਕਿ ਡਿਜੀਟਲ ਮੀਡੀਆ ਤੇ ਰੇਡੀਓ ਦਾ ਬੜਾ ਇੰਪੋਰਟੈਂਟ ਰੋਲ ਹੈ
1: ਜੀ। ਮੈਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ,
0: ਥੈਂਕ ਯੂ
1: ਜੀ। ਦੋਸਤੋ, ਇਹ ਸਨ ਡਾਕਟਰ ਨੈਂਸੀ ਦਵਿੰਦਰ ਕੌਰ, ਫੋਰਮਰ ਹੈੱਡ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਜਿਨ੍ਹਾਂ ਨੇ ਸਾਨੂੰ ਪ੍ਰੈਸ ਦੀ ਆਜ਼ਾਦੀ ਅਤੇ ਇਸ ਦੀ ਜ਼ਿੰਮੇਵਾਰੀਆਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਏਗੀ। ਔਰ ਤੁਸੀਂ ਆਪਣੀ ਫੀਡਬੈਕ ਸਾਨੂੰ 9855-10-10-27 ਸਾਡਾ ਨੰਬਰ ਹੈ, ਉੱਥੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਔਰ ਤੁਹਾਨੂੰ ਅੱਜ ਦੀ ਇਹ ਗੱਲਬਾਤ ਕਿਹੋ ਜਿਹੀ ਲੱਗੀ। ਖਾਸ ਕਰਕੇ ਯੰਗਸਟਰਸ ਨੂੰ ਜ਼ਰੂਰ ਇਸ ਗੱਲ ਦਾ ਫਾਇਦਾ ਮਿਲਿਆ ਹੋਣਾ ਹੈ ਕਿ ਕਿਵੇਂ ਉਹ ਮੀਡੀਆ ਦੇ ਖੇਤਰ ਦੇ ਵਿੱਚ, ਪੱਤਰਕਾਰਤਾ ਦੇ ਖੇਤਰ ਵਿੱਚ ਆ ਸਕਦੇ ਨੇ, ਕਿਵੇਂ ਆਪਣਾ ਕਰੀਅਰ ਬਣਾ ਸਕਦੇ ਨੇ। ਸੋ ਦੋਸਤੋ, ਯਾਦ ਰੱਖੀਏ ਕਿ ਪ੍ਰੈਸ ਸਿਰਫ ਖਬਰਾਂ ਨਹੀਂ ਦਿੰਦੀ, ਇਹ ਸਮਾਜ ਦੀ ਸੋਚ ਬਣਾਉਂਦੀ ਹੈ। ਇੱਕ ਮਜ਼ਬੂਤ ਲੋਕਤੰਤਰ ਲਈ ਇੱਕ ਆਜ਼ਾਦ ਤੇ ਜ਼ਿੰਮੇਵਾਰ ਪ੍ਰੈਸ ਬਹੁਤ ਜ਼ਰੂਰੀ ਹੈ। ਪਰ ਨਾਲ ਦੀ ਨਾਲ ਹੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਹੀ ਤੇ ਸੱਚੀ ਜਾਣਕਾਰੀ ਨੂੰ ਅੱਗੇ ਵਧਾਈਏ। ਔਰ ਜੇਕਰ ਤੁਹਾਡੇ ਕੋਲ ਕੋਈ ਸਹੀ ਔਰ ਸੱਚੀ ਖਬਰ ਹੈ ਤਾਂ ਹੀ ਉਹਨੂੰ ਅਗਲੇ ਦੂਜੇ ਵਿਅਕਤੀ ਤੱਕ ਸ਼ੇਅਰ ਕਰੋ। ਔਰ ਫੇਕ ਨਿਊਜ਼ ਤੋਂ ਜਿੰਨਾ ਜ਼ਿਆਦਾ ਹੋ ਸਕੇ ਉਸ ਫੇਕ ਨਿਊਜ਼ ਤੋਂ ਬਚੀਏ, ਔਰ ਫੇਕ ਨਿਊਜ਼ ਫੈਲਾਉਣ ਵਾਲੇ ਲੋਕਾਂ ਦੀਆਂ ਕੋਝੀਆਂ ਚਾਲਾਂ ਤੋਂ ਬਚੀਏ, ਔਰ ਇੱਕ ਸੁਚੇਤ ਔਰ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਕਿਉਂਕਿ ਅਸੀਂ ਆਏ ਦਿਨ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਫੇਕ ਨਿਊਜ਼ ਫੈਲਦੀਆਂ ਨੇ, ਬਹੁਤ ਸਾਰੀਆਂ ਅਫਵਾਹਾਂ ਫੈਲਦੀਆਂ ਨੇ, ਉਹ ਕਿਤੇ ਨਾ ਕਿਤੇ ਸਮਾਜ ਦੇ ਲਈ, ਕਿਤੇ ਨਾ ਕਿਤੇ ਸਾਡੇ ਲੋਕਾਂ ਦੇ ਲਈ, ਕਿਤੇ ਨਾ ਕਿਤੇ ਸਾਡੇ ਪੋਲੇ ਪਾਲੇ ਲੋਕਾਂ ਦੇ ਲਈ ਜਿਹੜਾ ਉਹ ਖਤਰਾ ਬਣਦੀਆਂ ਨੇ। ਸੋ ਇਹੋ ਜਿਹੇ ਲੋਕਾਂ ਦੀਆਂ ਕੁਝੀਆਂ

ਚਾਲਾਂ ਨੂੰ ਸਮਝੀਏ ਔਰ ਇਹਨਾਂ ਦੀ ਹੇਰਾਫੇਰੀ ਨੂੰ ਸਮਝ ਕੇ ਸਹੀ ਜਾਣਕਾਰੀ ਸਹੀ ਸੋਰਸ ਤੋਂ ਸਹੀ ਜਾਣਕਾਰੀ ਹਾਸਲ ਕਰੀਏ। ਸੋ ਅਗਲਾ ਗੀਤ ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਸੁਣਦੇ ਹਾਂ ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸੋ ਸਟੂਡੀਓ ਘੜੀ ਇਸ ਵਕਤ ਸਮਾਂ 8:26:54 ਹੋ ਰਹੇ ਨੇ। ਸੋ ਬਾਕੀ ਗਰਮੀਆਂ ਦਾ ਮੌਸਮ ਦੋਸਤੋ ਚੱਲ ਰਿਹਾ ਹੈ ਅਤੇ ਇਸ ਮੌਸਮ ਦੇ ਵਿੱਚ ਤੁਸੀਂ ਆਪਣਾ ਔਰ ਆਪਣੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਹੈ ਖਿਆਲ ਰੱਖਣਾ ਔਰ ਖਾਸ ਕਰਕੇ ਜਿਹੜੇ ਬੇਜ਼ਬਾਨ ਜਾਨਵਰ ਨੇ ਉਹਨਾਂ ਦਾ ਖਾਸ ਖਿਆਲ ਰੱਖਣਾ ਹੈ, ਉਹਨਾਂ ਦੇ ਲਈ ਦਾਣਾ ਪਾਣੀ ਦਾ ਪ੍ਰਬੰਧ ਕਰਨਾ ਹੈ। ਸੋ ਇਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਪੁੰਨ ਹੈ ਬੇਜ਼ਬਾਨਾਂ ਦੀ ਮਦਦ ਕਰਨਾ, ਉਹਨਾਂ ਦੇ ਲਈ ਚਾਰਾ ਪਾਣੀ ਮੁਹੱਈਆ ਕਰਵਾਉਣਾ, ਕਿਉਂਕਿ ਉਹ ਜਾਨਵਰ ਜਿਹੜੇ ਨੇ ਉਹ ਆਪਣੀ ਪ੍ਰੋਬਲਮ ਜਿਹੜੀ ਆ ਬੋਲ ਕੇ ਨਹੀਂ ਦੱਸ ਸਕਦੇ। ਸੋ ਸਾਡੇ ਇਨਸਾਨਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਿਹੜਾ ਆ ਚੰਗਾ ਖਾਣ ਪਾਣ ਔਰ ਚੰਗਾ ਜਿਹੜਾ ਆ ਇਨਵਾਇਰਮੈਂਟ ਮੁਹੱਈਆ ਕਰਵਾਈਏ। ਸੋ ਇੱਦਾਂ ਦੀ ਇੱਕ ਘਟਨਾ ਵਾਪਰੀਏ, ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਰਾਮਜੀ ਲੋਧੀ ਨਾਮ ਦੇ ਇੱਕ ਵਿਅਕਤੀ ਨੇ, ਉਹ ਅਕਸਰ ਦੇਖਿਆ ਕਰਦੇ ਸੀ ਕਿ ਜਿਸ ਜਗ੍ਹਾ ਦੇ ਕੋਲੋਂ ਉਹ ਲੰਘਦੇ ਸੀ ਉੱਥੋਂ ਬਹੁਤ ਸਾਰੇ ਜਾਨਵਰ ਜਿਹੜੇ ਨੇ ਗਰਮੀ ਦੇ ਵਿੱਚ ਪਿਆਸ ਦੇ ਨਾਲ ਪਾਣੀ ਦੀ ਪਿਆਸ ਲੱਗੀ ਹੁੰਦੀ ਸੀ ਔਰ ਬੇਹਾਲ ਹੋਏ ਜਾਨਵਰ ਜਦੋਂ ਪਾਣੀ ਦੇ ਕੋਲ ਪਹੁੰਚਦੇ ਸਨ ਤਾਂ ਉਹ ਪਾਣੀ ਜਿੱਥੇ ਉਹਨਾਂ ਦੇ ਲਈ ਪਾਣੀ ਰੱਖਿਆ ਸੀ ਉਹ ਪਾਣੀ ਬਹੁਤ ਗੰਦਾ ਸੀ। ਸੋ ਉਸ ਦੇ ਵਿੱਚ ਗੰਦਗੀ ਸ਼ਾਮਲ ਹੋਈ ਸੀ ਤਾਂ ਰਾਮਜੀ ਲੋਧੀ ਨੇ ਦੇਖਿਆ ਅਤੇ ਉਹਨਾਂ ਤੋਂ ਬੇਜ਼ਬਾਨਾਂ ਦਾ ਦਰਦ ਦੇਖਿਆ ਨਹੀਂ ਗਿਆ ਅਤੇ ਉਹਨਾਂ ਨੇ ਉਸ ਤਲਾਬ ਜਾਂ ਉਸ ਪਾਣੀ ਦੀ ਟੰਕੀ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਔਰ ਇਸ ਤਰੀਕੇ ਦੇ ਨਾਲ ਉਹਨੂੰ ਸਜਾ ਦਿੱਤਾ ਕਿ ਉਹਨਾਂ ਨੇ ਇੱਕ ਟੀਮ ਬਣ ਗਈ ਹੋਈ ਆ ਉਹਨਾਂ ਦੀ ਜਿਹੜੀ ਕਿ ਜਾਨਵਰਾਂ ਦੇ ਪਿਆਸ ਦੇ ਲਈ ਜਾਨਵਰਾਂ ਦੀ ਭੁੱਖ ਮਿਟਾਉਣ ਦੇ ਲਈ ਕੰਮ ਕਰ ਰਹੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਸਲਿਊਟ, ਇਹੋ ਜਿਹੇ ਲੋਕਾਂ ਨੂੰ ਸਲਾਮ ਹੈ ਜਿਹੜੇ ਬਿਨਾਂ ਕਿਸੇ ਸਵਾਰਥ ਤੇ ਜਿਹੜਾ ਆ ਉਹ ਬੇਜ਼ਬਾਨ ਜਾਨਵਰਾਂ ਦੇ ਪ੍ਰਤੀ ਜਿਹੜਾ ਇਹੋ ਜਿਹਾ ਵਤੀਰਾ ਰੱਖਦੇ ਨੇ ਔਰ ਉਹਨਾਂ ਦੀ ਮਦਦ ਕਰਦੇ ਨੇ। ਸੋ ਇਹੋ ਜਿਹੀ ਸੋਚ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇਨਸਾਨ ਤਾਂ ਕੁਝ ਨਾ ਕੁਝ ਖਾ ਸਕਦੇ ਹਾਂ ਗਰਮੀ ਦੇ

ਲਈ ਕਿਤੇ ਨਾ ਕਿਤੇ ਠੰਡੀਆਂ ਜਗ੍ਹਾਵਾਂ 'ਤੇ ਜਾ ਸਕਦੇ ਹਾਂ, ਜਦੋਂ ਦਿਲ ਕਰੇ ਅਸੀਂ ਉਹ ਚੀਜ਼ ਖਾ ਸਕਦੇ ਹਾਂ, ਪਰ ਇਹ ਬੇਜ਼ੁਬਾਨ ਜਾਨਵਰ ਜਿਹੜੇ ਨੇ ਉਹ ਆਪਣੀ ਭੁੱਖ ਪਿਆਸ ਦੇ ਬਾਰੇ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦੇ। ਸੋ ਸਾਡਾ ਫਰਜ਼ ਬਣਦਾ ਹੈ ਇਹਨਾਂ ਦੀ ਜਿਹੜਾ ਹੈਲਪ ਕੀਤੀ ਜਾਏ। ਸੋ ਬਾਕੀ ਸਟੂਡੀਓ ਘੜੀ 'ਤੇ ਇਸ ਵਕਤ ਸਮਾਂ 8:29 ਹੋ ਰਹੇ ਨੇ। ਜਿਹੜੇ ਦੋਸਤ ਇਸ ਵਕਤ ਸੜਕ 'ਤੇ ਜਾ ਰਹੇ ਨੇ, ਡਰਾਈਵ ਕਰ ਰਹੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਜਨਾਬ ਆਪਣੀ ਗੱਡੀ ਦੀ ਸਪੀਡ ਲਿਮਿਟ ਜਿਹੜੀ ਹੈ ਕੰਟਰੋਲ ਦੇ ਵਿੱਚ ਰੱਖਣੀ ਹੈ, ਔਰ ਗੱਡੀ ਦੇ ਪੂਰੇ ਕਾਗਜ਼ਾਤ ਲੈ ਕੇ ਹੀ ਤੁਸੀਂ ਘਰ ਤੋਂ ਨਿਕਲਣਾ ਹੈ, ਔਰ ਸੀਟ ਬੈਲਟ ਦਾ ਪ੍ਰਯੋਗ ਕਰਨਾ ਹੈ, ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮੈਟ ਜ਼ਰੂਰ ਵੇਅਰ ਕਰਨਾ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ ਉਸ ਤੋਂ ਬਾਅਦ 8:40 'ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਦਾ ਖੂਬਸੂਰਤ ਸਫ਼ਰ ਅੱਡੀ ਟੱਪਾ, ਖੂਬਸੂਰਤ ਪ੍ਰੋਗਰਾਮ, ਅਤੇ ਉਸ ਤੋਂ ਬਾਅਦ 9:00 ਆਗਾਜ਼ ਹੋਏਗਾ, 9:00 ਆਗਾਜ਼ ਹੋਏਗਾ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਹਸਾ ਸਕਦੇ ਹੋ। ਅੱਜ ਲਾਫਟਰ ਡੇ 'ਤੇ ਤੁਸੀਂ ਆਪਣੇ ਹਾਸੇ ਦੀ ਫੁੱਲ ਚੜੀਆਂ ਚਲਾ ਸਕਦੇ ਹੋ। ਫਿਲਹਾਲ ਹੁਣ ਚੱਲਦੇ ਹਾਂ ਪੰਜਾਬੀ ਖਬਰਾਂ ਦੇ ਵੱਲ।

ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਾਰੇ 285 ਵੋਟ ਕੇਂਦਰਾਂ 'ਤੇ ਇਸ ਮਹੀਨੇ ਦੀ 21 ਤਰੀਕ ਨੂੰ ਮੁੜ ਵੋਟਿੰਗ ਕਰਾਉਣ ਦਾ ਆਦੇਸ਼ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਖਤਮ ਕਰਨ ਦੇ ਸਰਕਾਰ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ। ਭਾਰਤ ਆਉਣ ਵਾਲਾ ਇੱਕ ਹੋਰ LPG ਟੈਂਕਰ ਹੋਰਮੁਜ਼ ਪਣਜੋੜ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ। ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ ਅਤੇ ਮੱਧ ਪ੍ਰਦੇਸ਼ ਦੇ ਪੋਲ ਵਾਲਟਰ ਕੁਲਦੀਪ ਕੁਮਾਰ ਨੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ ਸਾਰੇ 285 ਵੋਟ ਕੇਂਦਰਾਂ 'ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਕਮਿਸ਼ਨ ਨੇ ਜ਼ਿਕਰ ਕੀਤਾ ਹੈ ਕਿ ਬੁੱਧਵਾਰ ਨੂੰ ਫਾਲਟਾ ਵਿਧਾਨ ਸਭਾ ਹਲਕੇ ਦੇ ਵੱਡੀ ਗਿਣਤੀ ਵਿੱਚ ਵੋਟ ਕੇਂਦਰਾਂ 'ਤੇ ਵੋਟਿੰਗ ਦੌਰਾਨ ਗੰਭੀਰ ਚੋਣ ਅਪਰਾਧ ਹੋਏ ਨੇ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਵਿਘਨ ਪਿਆ ਹੈ। ਇਸ ਮਹੀਨੇ ਦੀ 21 ਤਰੀਕ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰੇ ਵੋਟ ਕੇਂਦਰਾਂ 'ਤੇ ਮੁੜ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 24 ਮਈ ਨੂੰ ਹੋਏਗੀ। ਪੱਛਮੀ ਬੰਗਾਲ ਵਿੱਚ ਦੱਖਣੀ 24 ਪਰਗਨਾ ਜ਼ਿਲ੍ਹੇ ਦੇ 15 ਵੋਟ ਕੇਂਦਰਾਂ 'ਤੇ ਕੱਲ੍ਹ ਹੋਈ ਦੁਬਾਰਾ ਵੋਟਿੰਗ ਵਿੱਚ ਕਰੀਬ 90% ਮਤਦਾਨ ਦਰਜ ਕੀਤਾ ਗਿਆ। ਦੋਵਾਂ ਵਿਧਾਨ ਸਭਾ ਹਲਕਿਆਂ ਵਿੱਚ ਦੁਬਾਰਾ ਵੋਟਿੰਗ ਮੁੱਖ ਤੌਰ 'ਤੇ ਸ਼ਾਂਤੀਪੂਰਨ ਰਹੀ। ਸੰਬੰਧਿਤ ਰਿਟਰਨਿੰਗ ਅਧਿਕਾਰੀਆਂ ਅਤੇ ਨਿਗਰਾਨਾਂ ਤੋਂ ਪ੍ਰਾਪਤ ਖਬਰਾਂ ਦੇ ਆਧਾਰ 'ਤੇ ਚੋਣ ਕਮਿਸ਼ਨ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਗਏ ਸਨ। ਪੱਛਮੀ ਬੰਗਾਲ, ਕੇਰਲਾ, ਤਮਿਲਨਾਡੂ, ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਹੋਏਗੀ। ਭਾਰਤ ਦੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਪੱਛਮੀ ਬੰਗਾਲ ਚੋਣਾਂ ਵਿੱਚ ਸਿਰਫ ਕੇਂਦਰੀ ਸਰਕਾਰੀ ਮੁਲਾਜ਼ਮਾਂ ਨੂੰ ਗਿਣਤੀ ਸੁਪਰਵਾਈਜ਼ਰ ਨਿਯੁਕਤ ਕਰਨ ਦੇ ਫੈਸਲੇ ਵਿੱਚ ਦਾਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ PS ਨਰਸਿਮਹਾ ਅਤੇ ਜਸਟਿਸ ਜੋਇਮਲੇ ਬਾਗਚੀ ਦੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਅਟੁੱਟ ਇਰਾਦੇ ਦਾ ਪ੍ਰਤੀਕ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਰੇਸ਼ਨ ਦੌਰਾਨ ਹਥਿਆਰਬੰਦ ਬਲਾਂ ਦੀ ਬੇਮਿਸਾਲ ਬਹਾਦਰੀ ਨੇ ਇਸ ਨੂੰ ਭਾਰਤ ਦੇ ਫੌਜੀ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਇ ਵਜੋਂ ਦਰਜ ਕੀਤਾ ਹੈ। ਸ਼੍ਰੀ ਸਿੰਘ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਰਾਏ ਗਏ ਸ਼ੌਰਯ ਨਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਭਾਰਤ ਨੇ ਪਿਛਲੇ ਸਾਲ 7 ਮਈ ਨੂੰ 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦ ਹਮਲੇ ਦੇ ਜਵਾਬ ਵਿੱਚ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਆਪਰੇਸ਼ਨ ਨੇ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਦਹਿਸ਼ਤਗਰਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਸਵੇਰੇ ਜਮੈਕਾ ਦੇ ਕਿੰਗਸਟਨ ਪਹੁੰਚ ਗਏ ਨੇ। ਉਹ ਜਮੈਕਾ, ਸੂਰੀਨਾਮ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਅਧਿਕਾਰਤ ਦੌਰੇ ਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹਨਾਂ ਦਾ ਸਵਾਗਤ ਜਮੈਕਾ ਦੇ ਵਿਦੇਸ਼ ਮੰਤਰੀ ਕਮੀਨਾ ਜੇ ਸਮਿਥ ਨੇ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਅਗਲੇ 2 ਦਿਨਾਂ ਵਿੱਚ ਜਮੈਕਾ ਦੇ ਨੇਤਾਵਾਂ, ਵਪਾਰਕ ਆਗੂਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨ ਦੀ ਤਾਂਘ ਰੱਖਦੇ ਨੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ 10 ਮਈ ਤੱਕ ਆਪਣੀ ਯਾਤਰਾ ਦੌਰਾਨ ਡਾਕਟਰ ਜੈਸ਼ੰਕਰ ਤਿੰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਵਿਚਾਰ ਵਟਾਂਦਰੇ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਏਗਾ। ਵਿਦੇਸ਼ ਮੰਤਰੀ ਦੀ ਯਾਤਰਾ ਦਾ ਉਦੇਸ਼ ਜਮੈਕਾ, ਸੂਰੀਨਾਮ ਅਤੇ ਤ੍ਰਿਨੀਦਾਦ ਤੇ ਟੋਬੈਗੋ ਨਾਲ ਭਾਰਤ ਦੇ ਸਿਆਸੀ ਸਬੰਧਾਂ ਦੀ ਗਤੀ ਨੂੰ ਬਣਾਈ ਰੱਖਣਾ ਅਤੇ ਇਨ੍ਹਾਂ ਦੇਸ਼ਾਂ ਨਾਲ ਲੰਮੇ ਸਮੇਂ ਤੋਂ ਚੱਲੇ ਆ ਰਹੇ ਦੋਸਤਾਨਾ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਖਬਰਾਂ ਤੁਸੀਂ

ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਮਾਰਸ਼ਲ ਆਈਲੈਂਡ ਝੰਡੇ ਵਾਲਾ LPG ਵਾਹਕ MT ਸਰਵਸ਼ਕਤੀ ਭਾਰਤ ਲਈ 46,313 ਮੀਟ੍ਰਿਕ ਟਨ LPG ਲੈ ਕੇ ਕੱਲ੍ਹ ਹੌਰਮੁਸ ਪਣਜੋੜ ਤੋਂ ਸੁਰੱਖਿਅਤ ਢੰਗ ਨਾਲ ਲੰਘ ਗਿਆ ਹੈ। ਅਧਿਕਾਰਤ ਹਲਕਿਆਂ ਮੁਤਾਬਿਕ ਇਸ ਦੇ ਇਸ ਮਹੀਨੇ ਦੀ 13 ਤਰੀਕ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਜਰਮਨੀ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਕਾਫ਼ੀ ਘਟਾ ਦੇਵੇਗਾ। ਇਸ ਨਾਲ ਜਰਮਨ ਚਾਂਸਲਰ ਫੈਡਰਿਕ ਮਰਜ਼ ਨਾਲ ਅਮਰੀਕਾ ਦਾ ਵਿਵਾਦ ਹੋਰ ਵੀ ਵੱਧ ਗਿਆ ਹੈ। ਸ਼੍ਰੀ ਟਰੰਪ ਯੂਰਪੀ ਸੁਰੱਖਿਆ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪੈਂਟਾਗਨ ਨੇ ਸ਼ੁੱਕਰਵਾਰ ਨੂੰ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਜਰਮਨੀ ਤੋਂ ਕਰੀਬ 5,000 ਫੌਜੀ ਵਾਪਸ ਬੁਲਾਏਗਾ। ਸ਼ਨਿਚਰਵਾਰ ਨੂੰ ਇਸ ਕਦਮ ਪਿੱਛੇ ਕਾਰਨ ਪੁੱਛੇ ਜਾਣ 'ਤੇ ਟਰੰਪ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਤੇ ਕਿਹਾ ਕਿ ਹੋਰ ਵੀ ਵੱਡੀਆਂ ਕਟੌਤੀਆਂ ਆਉਣ ਵਾਲੀਆਂ ਨੇ। ਇਸ ਤੋਂ ਪਹਿਲਾਂ ਜਰਮਨ ਰੱਖਿਆ ਮੰਤਰੀ ਬੋਰਿਸ ਪੇਸਟੋਰੀਅਸ ਨੇ ਕਿਹਾ ਸੀ ਕਿ ਜਰਮਨੀ ਵਿੱਚ ਅਮਰੀਕੀ ਫੌਜਾਂ ਦੀ ਯੋਜਨਾਬੱਧ ਕਟੌਤੀ ਯੂਰਪ ਨੂੰ ਆਪਣੇ ਬਚਾਅ ਪੱਖ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗੀ। ਜਰਮਨੀ ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦੂਜੀ ਆਲਮੀ ਜੰਗ ਤੋਂ ਬਾਅਦ ਸ਼ੁਰੂ ਹੋਈ ਸੀ ਅਤੇ 1960 ਦੇ ਦਹਾਕੇ ਵਿੱਚ ਸੀਤ ਯੁੱਧ ਦੌਰਾਨ ਆਪਣੇ ਸਿਖਰ 'ਤੇ ਪਹੁੰਚ ਗਈ ਸੀ। ਜਰਮਨੀ ਵਿੱਚ ਅਮਰੀਕੀ ਫੌਜ ਦੀ ਤੈਨਾਤੀ ਯੂਰਪ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ। ਜਰਮਨੀ ਵਿੱਚ ਇਸ ਸਮੇਂ ਅਮਰੀਕਾ ਦੇ ਕਰੀਬ 36,000 ਫੌਜੀ ਨੇ, ਜਦੋਂ ਕਿ ਇਟਲੀ ਵਿੱਚ ਕਰੀਬ 12,000 ਅਤੇ ਬ੍ਰਿਟੇਨ ਵਿੱਚ ਕਰੀਬ 10,000 ਫੌਜੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ R. ਬਾਲਾਸੁਬ੍ਰਮਣਿਅਮ ਅਤੇ ਡਾਕਟਰ ਜੋਰਾਮਨਿਆ ਨੂੰ ਨੀਤੀ ਆਯੋਗ ਦੇ ਪੂਰੇ ਸਮੇਂ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੇ ਜਾਣ 'ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਭਰਵਾ ਤਜਰਬਾ ਅਤੇ ਵੱਖ ਵੱਖ ਮੁੱਦਿਆਂ ਦੀ ਡੂੰਘੀ ਸਮਝ ਨੀਤੀ ਨਿਰਮਾਣ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਯੋਗਦਾਨ ਵੱਖ ਵੱਖ ਖੇਤਰਾਂ ਵਿੱਚ ਨਵੀਨਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਦੀ ਚੰਗੀ ਕਾਮਨਾ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਿੱਧ ਗੀਤਕਾਰ, ਲੇਖਕ ਅਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸ਼੍ਰੀ ਜੋਸ਼ੀ ਇੱਕ ਦੁਰਲੱਭ ਰਚਨਾਤਮਕ ਭਾਵਨਾ ਵਾਲੇ ਵਿਅਕਤੀ ਨੇ, ਜੋ ਦੁਨੀਆ ਭਰ ਵਿੱਚ ਇਸ਼ਤਿਹਾਰਬਾਜ਼ੀ, ਸਾਹਿਤ ਕਲਾ ਅਤੇ ਸਿਨੇਮਾ ਜਗਤ ਵਿੱਚ ਚੰਗੀ ਤਰ੍ਹਾਂ ਜਾਣੇ ਜਾਂਦੇ ਨੇ। ਇਸ ਤੋਂ ਪਹਿਲਾਂ ਸ਼੍ਰੀ ਜੋਸ਼ੀ ਮੁੰਬਈ ਵਿੱਚ ਫਿਲਮ ਪ੍ਰਮਾਣੀਕਰਨ ਬਾਰੇ ਕੇਂਦਰੀ ਬੋਰਡ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਚੁੱਕੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ NEET UG ਅੱਜ ਹੋਏਗੀ। ਪ੍ਰੀਖਿਆ ਅੱਜ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗੀ ਅਤੇ ਸ਼ਾਮ 5 ਵਜੇ ਤੱਕ ਸਮਾਪਤ ਹੋਏਗੀ। ਨੀਟ ਦੇ ਜਾਣਕਾਰੀ ਬੁਲੇਟਿਨ ਮੁਤਾਬਿਕ ਪ੍ਰੀਖਿਆ ਕੇਂਦਰ ਵਿੱਚ ਆਖਰੀ ਦਾਖਲਾ ਦੁਪਹਿਰ ਬਾਅਦ 1:30 ਵਜੇ ਤੱਕ ਦਿੱਤਾ ਜਾਏਗਾ। NEET UG 2019 ਤੋਂ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕਰਾਈ ਜਾ ਰਹੀ ਹੈ ਅਤੇ ਇਸ ਦੀ ਪ੍ਰਵਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵੱਲੋਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੈੱਲ ਬ੍ਰੌਡਕਾਸਟ ਪ੍ਰਣਾਲੀ ਅਤੇ ਆਮ ਚੇਤਾਵਨੀ ਪ੍ਰੋਟੋਕਾਲ ਵਰਗੀਆਂ ਤਕਨਾਲੋਜੀਆਂ ਨੂੰ ਅਪਣਾਉਣ ਨਾਲ ਆਫ਼ਤ ਨਾਲ ਨਜਿੱਠਣ ਦੀ ਤਿਆਰੀ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਕੱਲ੍ਹ ਸੈੱਲ ਬ੍ਰੌਡਕਾਸਟ ਚੇਤਾਵਨੀ ਪ੍ਰਣਾਲੀ ਦੀ ਸ਼ੁਰੂਆਤ ਸਮੇਂ ਉਨ੍ਹਾਂ ਕਿਹਾ ਕਿ ਇਹ ਸ਼ਾਸਨ ਵਿੱਚ ਸੁਧਾਰ ਕਰੇਗਾ ਅਤੇ ਹਰੇਕ ਨਾਗਰਿਕ ਨੂੰ ਜਾਣਕਾਰੀ ਤੱਕ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪਹੁੰਚ ਯਕੀਨੀ ਬਣਾਏਗਾ। ਇਹ ਪ੍ਰਣਾਲੀ ਹੰਗਾਮੀ ਸਥਿਤੀ ਅਤੇ ਕੁਦਰਤੀ ਆਫ਼ਤਾਂ ਬਾਰੇ ਚੇਤਾਵਨੀਆਂ ਪ੍ਰਦਾਨ ਕਰੇਗੀ। ਕੇਂਦਰੀ ਦੂਰਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਸੈੱਲ ਬ੍ਰੌਡਕਾਸਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਸ ਨੂੰ ਦੂਰਸੰਚਾਰ ਵਿਭਾਗ ਦੇ ਅਧੀਨ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਬੈਟਿਕਸ ਵੱਲੋਂ ਆਫ਼ਤਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ। ਕੱਲ੍ਹ ਦੇਸ਼ ਭਰ ਵਿੱਚ ਇਸ ਪ੍ਰਣਾਲੀ ਦੀ ਸਫਲਤਾ ਨਾਲ ਜਾਂਚ ਕੀਤੀ ਗਈ। ਦੇਸ਼ ਭਰ ਵਿੱਚ ਮੋਬਾਈਲ ਫੋਨਾਂ 'ਤੇ ਹੰਗਾਮੀ ਚੇਤਾਵਨੀ ਸੰਦੇਸ਼ ਪ੍ਰਸਾਰਿਤ ਕੀਤੇ ਗਏ। ਨਾਗਰਿਕਾਂ ਦੇ ਮੋਬਾਈਲ ਫੋਨਾਂ 'ਤੇ ਸਾਇਰਨ ਚੇਤਾਵਨੀ ਨਾਲ ਇੱਕ ਸੂਚਨਾ ਭੇਜੀ ਗਈ। ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਅੰਤਰਰਾਸ਼ਟਰੀ ਸੂਰਜ ਦਿਵਸ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਰਨ ਫਾਰ ਦ ਸਨ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼੍ਰੀ ਸਾਰੰਗੀ ਨੇ ਕਿਹਾ ਕਿ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ। ਭਾਰਤੀ ਮੌਸਮ ਵਿਭਾਗ IMD ਨੇ ਪੇਸ਼ੀਨਗੋਈ ਕੀਤੀ ਕਿ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਗਰਜ ਨਾਲ ਹਰੀਨੀ ਝੱਖਣ ਆਉਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਕੁਲਦੀਪ ਕੁਮਾਰ ਨੇ ਭੁਵਨੇਸ਼ਵਰ ਵਿੱਚ ਹੋਏ ਇੰਡੀਅਨ ਇਨਡੋਰ ਓਪਨ ਕੰਬਾਈਨਡ ਗੇਮਸ ਐਂਡ ਪੋਲ ਵਾਲਟ ਮੁਕਾਬਲੇ ਵਿੱਚ ਮਰਦਾਂ ਦੇ ਪੋਲ ਵਾਲਟ ਵਿੱਚ 5.41 ਮੀਟਰ ਦੀ ਛਾਲ ਮਾਰ ਕੇ ਸੋਨੇ ਦਾ ਤਮਗਾ ਜਿੱਤਿਆ ਹੈ। 21 ਸਾਲਾ ਕੁਲਦੀਪ ਕੁਮਾਰ ਨੇ ਦੇਵ ਕੁਮਾਰ ਮੀਨਾ ਦੇ 5.40 ਮੀਟਰ ਦੇ ਰਾਸ਼ਟਰੀ ਰਿਕਾਰਡ ਨੂੰ ਪਾਰ ਕਰ ਲਿਆ ਹੈ।

ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿਖੇ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ ਨਾਲ ਹਰਾਇਆ। ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ ਬਾਅਦ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਾਰੇ 285 ਵੋਟ ਕੇਂਦਰਾਂ 'ਤੇ ਇਸ ਮਹੀਨੇ ਦੀ 21 ਤਰੀਕ ਨੂੰ ਮੁੜ ਵੋਟਿੰਗ ਕਰਾਉਣ ਦਾ ਆਦੇਸ਼ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਆਪਰੇਸ਼ਨ ਸਿੰਦੂਰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਖਤਮ ਕਰਨ ਦੇ ਸਰਕਾਰ ਦੇ ਦ੍ਰਿੜ ਇਰਾਦੇ

0: ਮਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਨਮਸਕਾਰ, ਸਵੇਰ ਦੇ 9 ਵਜ ਚੁੱਕੇ ਨੇ। ਐਫ ਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ ਸਾਰੇ 285 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ

ਵੋਟਿੰਗ ਦੇ ਹੁਕਮ ਦਿੱਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਅਟੁੱਟ ਇਰਾਦੇ ਦਾ ਪ੍ਰਤੀਕ ਦੱਸਿਆ ਹੈ। ਭਾਰਤ ਆਉਣ ਵਾਲਾ ਇੱਕ ਹੋਰ LPG ਟੈਂਕਰ ਹੋਰਮੁਜ਼ ਪੰਜੋੜ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ। ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟਰੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ 5ਵਾਂ ਮੁਲਜ਼ਮ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। BCCI ਨੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੇ ਕਪਤਾਨ ਹੋਣਗੇ। ਮੱਧ ਪ੍ਰਦੇਸ਼ ਦੇ ਪੋਲ ਵਾਲਟਰ ਕੁਲਦੀਪ ਕੁਮਾਰ ਨੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਸ ਹੁਣ ਤੱਕ ਦੀ FM ਨਿਊਜ਼ ਹੈਡਲਾਈਨਜ਼।

ਜੇ ਸੱਜਣ ਜੀ ਕਹਿਣ ਤਾਂ ਕਹਿਣਾ ਮੰਨਾਂਗੇ, ਜੇ ਸੱਜਣ ਜੀ ਕਹਿਣ ਤਾਂ ਕਹਿਣਾ ਮੰਨਾਂਗੇ, ਜੇ ਉਹ ਰਾਜ਼ੀ ਰਹਿਣ ਤਾਂ ਕਹਿਣਾ ਮੰਨਾਂਗੇ। ਉਂਜ ਤੇ ਆਪਾਂ ਹੁਕਮ ਅਦੂਲੀ ਕਰਨੀ ਨਹੀਂ, ਉਂਜ ਤੇ ਆਪਾਂ ਹੁਕਮ ਅਦੂਲੀ ਕਰਨੀ ਨਹੀਂ, ਥੋੜ੍ਹਾ ਉਹ ਵੀ ਸਹਿਣ ਤਾਂ ਕਹਿਣਾ ਮੰਨਾਂਗੇ। ਬੱਦਲਾਂ ਵਾਂਗੂ ਉੱਡਦੇ ਚੰਗੇ ਲੱਗਦੇ ਨੇ, ਬੱਦਲਾਂ ਵਾਂਗੂ ਉੱਡਦੇ ਚੰਗੇ ਲੱਗਦੇ ਨੇ, ਭੁੰਜੇ ਵੀਜੇ ਬਹਿਣ ਤਾਂ ਕਹਿਣਾ ਮੰਨਾਂਗੇ, ਜੇ ਸੱਜਣ ਜੀ ਕਹਿਣ ਤਾਂ ਕਹਿਣਾ ਮੰਨਾਂਗੇ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। FM ਬੈਂਡ 102.7 ਮੈਗਾਹਰਟਸ, FM ਬੈਂਡ 103.6 ਮੈਗਾਹਰਟਸ ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਸਟੂਡੀਓ ਘੜੀ ਤੇ ਇਸ ਵਕਤ ਸਮਾਂ 9:04 ਤੇ 40 ਸੈਕਿੰਡ ਹੋ ਚੁੱਕੇ ਨੇ। ਮੈਂ ਕਿਹਾ ਜੀ, ਆਗਾਜ਼ ਹੋ ਚੁੱਕਾ ਹੈ ਤੁਹਾਡੇ ਮੇਰੇ ਸਭ ਦੇ ਦਿਲਾਂ ਦੀ ਧੜਕਨ, ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ ਅਤੇ ਤੁਹਾਡੇ ਉਹ ਦਿਲ ਦੀਆਂ ਗੱਲਾਂ ਸਾਡੇ ਤੱਕ ਜਿਵੇਂ ਪਹੁੰਚਦੀਆਂ ਅਤੇ ਤੁਹਾਡੇ ਉਹ ਦਿਲ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਸੋ ਅੱਜ ਦੀ ਸਾਂਝ ਤੁਸੀਂ ਪਾ ਸਕਦੇ ਹੋ 9855-10-10-27 'ਤੇ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਪੋਇਟਰੀ ਤੁਹਾਨੂੰ ਪਸੰਦ ਹੈ, ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਸਾਨੂੰ ਭੇਜ ਸਕਦੇ ਹੋ। ਤੁਹਾਡੇ ਪਿੰਡ ਦਾ ਕੋਈ ਇਤਿਹਾਸਿਕ ਪਿਛੋਕੜ ਹੈ ਜਾਂ ਫਿਰ

0: ਤੁਹਾਡੇ ਪਿੰਡ ਦੇ ਵਿੱਚ ਕੋਈ ਇਤਿਹਾਸਿਕ ਜਗ੍ਹਾ ਹੈ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਬਾਕੀ ਲਿਸਨਰਸ ਨੂੰ ਬਾਕੀ ਸਰੋਤਿਆਂ ਨੂੰ ਜਾਣਕਾਰੀ ਨਹੀਂ ਹੈ, ਸੋ ਉਸ ਜਾਣਕਾਰੀ ਨੂੰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਸਾਡੀ ਔਰ ਸਰੋਤਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਸੋ ਬਾਕੀ ਅੱਜ ਅਸੀਂ ਮਨਾ ਰਹੇ ਹਾਂ ਵਰਲਡ ਲਾਫਟਰ ਡੇ, ਸੋ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਜੁੜਿਆ ਹੋਇਆ ਕੋਈ ਹਾਸੋਹੀਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਕੋਈ ਤੁਹਾਡੇ ਕੋਲ ਚੁਟਕਲਾ ਹੈ ਜਾਂ ਕੋਈ ਹਸਾਉਣ ਵਾਲੀ ਗੱਲਬਾਤ ਹੈ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਉਸ ਗੱਲਬਾਤ ਨੂੰ ਬਾਕੀ ਸਰੋਤਿਆਂ ਤੱਕ ਸਾਂਝੀ ਕਰਾਂਗੇ। ਔਰ ਫਿਲਹਾਲ ਮੈਂ ਤੁਹਾਨੂੰ ਇੱਕ ਹਸਾਉਣ ਵਾਲਾ ਜਿਹੜਾ ਆ ਉਹ ਡਾਇਲੋਗ ਸੁਣਾਉਣ ਜਾ ਰਿਹਾ ਹਾਂ ਔਰ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰਾਂ ਨੇ ਇਹਦੇ ਵਿੱਚ ਆਪਣੀ ਆਵਾਜ਼ ਦਿੱਤੀ ਹੈ ਅਤੇ ਇਹ ਕਲਾਕਾਰ ਕੌਣ ਨੇ ਇਹਦੇ ਬਾਰੇ ਵੀ ਦੱਸਣਾ ਅਤੇ ਆਓ ਸੁਣਦੇ ਹਾਂ ਇਸ ਡਾਇਲੋਗ ਨੂੰ।
1: ਵਾਜਾ ਬੇਬੀ ਇਹਦੀ ਬੇਬੀ ਤਾਂ ਮੈਂ ਕੱਢਦੀ ਮਰ ਜਾਣਾ
2: ਤੂੰ ਮਿੱਤਰਾ ਤੋਂ ਬਰੇ ਹੋ ਕੇ ਨਾ ਚੂੜੀਏ ਤੂੰ ਮਿੱਤਰਾ ਦੀ ਡਰ ਤੋਂ ਨਾ ਮਰ ਚੂੜੀਏ ਥੋੜਾ ਥੋੜਾ ਹੌਲੀ ਹੌਲੀ ਨਾ ਕਰ
1: ਆ ਕੇ ਤੁਹਾਡੀ ਤੇ ਕੱਪ ਮੁੱਦਾ ਮਾਰਿਆ ਹੈ ਕੱਢ ਤੂੰ
2: ਮੈਂ ਉਹ ਲੋਗੀ ਆਇਆ ਤੇ ਮੇਰਾ ਮੈਂ ਡੀਜੇ ਵਾਲਾ ਭਾਈ ਕਿੱਥੇ ਲੋੜਾ ਡੀਜੇ ਮੈਨੂੰ ਜਗ੍ਹਾ ਤਾਂ ਦਿਖਾਈ ਕਿੱਥੇ ਲੋੜਾ ਡੀਜੇ
1: ਸਿੱਧੀ ਤਰ੍ਹਾਂ ਨਹੀਂ ਬੋਲ ਸਕਦਾ ਤੇ ਪੁੱਸੀਆਂ ਮਾਰੀ ਜਾਣਾ ਕੀ ਕਰਨਾ ਹੈ
2: ਮੈਂ ਡੀਜੇ ਨੂੰ ਲਗਾਉਣਾ ਜਿਹੜਾ ਨੱਚਦਾ ਨੀ ਬੰਦਿਆ ਉਹਨੂੰ ਫੜ ਕੇ ਨਚਾਉਣਾ ਮੈਂ ਲੋੜਾ ਤੇ ਲਾਉਣਾ ਮੈਂ ਇੱਥੇ ਹੀ ਡੀਜੇ ਲਾਉਣਾ ਮੈਂ ਇੱਥੇ ਹੀ ਲਾਉਣਾ ਮੈਂ
1: ਤੇਰੇ ਪਾਪੇ ਦਾ ਸਹਾਰਾ ਲੱਗਣਾ ਇੱਥੇ ਭੇਜਿਆ ਕਿੰਨੇ ਵਾ ਤੈਨੂੰ ਇੱਥੇ
2: ਉਹ ਤੁਹਾਡਾ ਖੇਡਾ ਸੀ ਪਰੋਣਾ ਅੱਜ ਸੱਸ ਨੂੰ ਨਚਾਉਣਾ ਨਾਲੇ ਕੋਠੇ ਉੱਤੇ ਰੋਲਾ ਪਾਉਣਾ ਮੈਂ ਡੀਜੇ ਇੱਥੇ ਹੀ ਲਾਉਣਾ ਮੈਂ ਡੀਜੇ ਇੱਥੇ ਹੀ ਲਾਉਣਾ ਮੈਂ
0: ਜੀ ਦੋਸਤੋ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜਾ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰਾਂ ਦੀ ਆਵਾਜ਼ ਜਿਹੜੀ ਹੈ ਇਸ ਡਾਇਲੋਗ ਦੇ ਰਾਹੀਂ ਤੁਸੀਂ ਸੁਣੀਏ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਤੁਸੀਂ ਸਾਨੂੰ ਸਾਂਝੇ ਕਰ ਸਕਦੇ ਹੋ 9855-10-10-27 'ਤੇ। ਸੋ ਇੱਕ ਤੋਂ ਇਲਾਵਾ ਤੁਸੀਂ ਇੱਕ ਬੁਝਾਰਤ ਦਾ ਜਵਾਬ ਵੀ ਦੇ ਸਕਦੇ ਹੋ ਕਿ ਸਾਲ ਮਗਰੋਂ ਗੱਡੀ ਆਈ ਕੋਈ ਚੜ ਗਿਆ ਕੋਈ ਰਹਿ ਗਿਆ, ਸਾਲ ਮਗਰੋਂ ਗੱਡੀ ਆਈ ਕੋਈ ਚੜ ਗਿਆ ਕੋਈ ਰਹਿ ਗਿਆ। ਸੋ ਇਸ ਬੁਝਾਰਤ ਦਾ ਜਵਾਬ ਵੀ ਤੁਸੀਂ ਦੇ ਸਕਦੇ ਹੋ ਔਰ ਬਾਕੀ ਇਸ ਡਾਇਲੋਗ ਦੇ ਬਾਰੇ ਜੇਕਰ ਤੁਹਾਡੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਰਹੇ ਹੋ ਤੁਹਾਨੂੰ ਲੱਗ ਰਿਹਾ ਕਿ ਇਹ ਆਵਾਜ਼ਾਂ ਤੁਸੀਂ ਪਹਿਚਾਣੀਆਂ ਹੋਈਆਂ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਆਵਾਜ਼ ਬਾਰੇ ਇਸ ਫਿਲਮ ਦੇ ਬਾਰੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਫਟਾਫਟ 9855-10-10-27 ਨੰਬਰ ਹੈ ਉਸ ਨੰਬਰ 'ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਦੇਣੇ ਨੇ। ਸੋ ਫਿਲਹਾਲ ਇੱਕ ਵੋਇਸ ਮੈਸੇਜ ਸਾਡੇ ਤੱਕ ਪਹੁੰਚ ਗਿਆ ਹੈ, ਪ੍ਰੋਗਰਾਮ ਦਾ ਪਹਿਲਾ ਵੋਇਸ ਮੈਸੇਜ ਪਹੁੰਚਿਆ ਹੈ। ਆਓ ਦੇਖਦੇ ਹਾਂ ਕਿਹੜੇ ਦੋਸਤ ਪ੍ਰੋਗਰਾਮ ਵਿੱਚ ਹਾਜ਼ਰੀ ਲਗਾ ਰਹੇ ਨੇ ਔਰ ਕੀ ਕਹਿਣਾ ਚਾਹੁੰਦੇ ਨੇ, ਆਓ ਸੁਣਦੇ ਹਾਂ।
3: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ,
3: ਸਤਨਾਮ ਸਿੰਘ ਰਖਲਾ ਬਾਘਾ ਪੁਰਾਣਾ ਤੋਂ ਜੀ, ਪਿਆਰੇ ਵੀਰ ਲਲਿਤ ਸੋਨੀ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
3: ਹੋਰ ਵੀਰ ਜੀ ਠੀਕ ਠਾਕ ਹੋ?
0: ਚੜ੍ਹਦੀ ਕਲਾ।
3: ਅੱਜ ਗੁੱਡ ਲਾਫਟਰ ਡੇ ਮਨਾਇਆ ਜਾ ਰਿਹਾ ਹੈ ਜਿਹਨੂੰ ਕਿ ਆਪਾਂ ਹਾਸਿਆਂ ਦਾ ਦਿਨ ਕਹਿ ਦਿੰਦੇ ਹਾਂ। ਹੱਸਣਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਹੱਸਣ ਦੇ ਨਾਲ ਆਪਣੀਆਂ ਦਿਮਾਗ ਦੀਆਂ ਬੰਦ ਨਾਲਾਂ ਵੀ ਖੁੱਲ੍ਹ ਜਾਂਦੀਆਂ ਅਤੇ ਬੰਦਾ ਵਧੀਆ ਜੀਵਨ ਜਾ ਸਕਦਾ ਹੈਗਾ। ਵੈਸੇ ਤਾਂ ਮਨੋਰੰਜਨ ਦੇ ਲਈ ਸਾਡਾ ਆਕਾਸ਼ਵਾਣੀ FM ਰੇਨਬੋ ਬਹੁਤ ਵਧੀਆ ਰੋਲ ਨਿਭਾ ਰਿਹਾ ਹੈਗਾ, ਪਰ ਫਿਰ ਵੀ ਜਿਹੜਾ ਹਾਸਾ ਜਿਵੇਂ ਮਾਨ ਸਾਹਿਬ ਨੇ ਕਿਹਾ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਦੁੱਖ ਦੱਸਣ ਦੇ ਨਾਲ ਦੁੱਖ ਘਟਦਾ, ਖੁਸ਼ੀ ਵੰਡਾਉਣ ਦੇ ਨਾਲ ਖੁਸ਼ੀ ਵੱਧਦੀ ਹੈ। ਅਤੇ ਜਿਵੇਂ ਆਪਾਂ ਕਿਸੇ ਉਦਾਸ ਆਦਮੀ ਨੂੰ ਕੋਈ ਗੱਲ ਸੁਣਾ ਕੇ ਜਾਂ ਕੋਈ ਚੁਟਕਲਾ ਸੁਣਾ ਕੇ ਹਸਾ ਦਈਏ ਤਾਂ ਉਹ ਵੀ ਆਪਣਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਇਸ ਚੀਜ਼ ਦੇ ਵਿੱਚ। ਬਸ ਅੱਜ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ, ਸਤਿ ਸ੍ਰੀ ਅਕਾਲ ਦੋਸਤੋ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਵਿਚਾਰ ਦੇ ਨਾਲ ਤੁਸੀਂ ਪ੍ਰੋਗਰਾਮ 'ਚ ਹਾਜ਼ਰੀ ਲਗਾਈ, ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਜੇਕਰ ਤੁਸੀਂ ਕਿਸੇ ਨੂੰ ਹਸਾ ਸਕਦੇ ਹੋ, ਕਿਸੇ ਰੋਂਦੇ ਹੋਏ ਚਿਹਰੇ ਦੇ ਉੱਪਰ ਮੁਸਕਾਨ ਲਿਆ ਸਕਦੇ ਹੋ ਤਾਂ ਤੁਹਾਡੇ ਕੋਲੋਂ ਸਾਡੇ ਤੋਂ ਵਧੀਆ ਇਨਸਾਨ ਇਸ ਦੁਨੀਆ 'ਤੇ ਕੋਈ ਨਹੀਂ ਹੋਏਗਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਹਸਾਉਣਾ, ਲੋਕਾਂ ਨੂੰ ਖੁਸ਼ੀਆਂ ਦੇ ਪਲ ਦਾ ਅਹਿਸਾਸ ਕਰਾਉਣਾ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲ ਕੰਮ ਹੈ। ਸੋ ਇਹ ਜ਼ਿੰਮਾ ਜਿਹੜਾ ਆ ਉਸ ਪਰਮਾਤਮਾ ਨੇ ਕਿਸੇ ਕਿਸੇ ਦੀ ਡਿਊਟੀ ਲਈ ਹੈ ਕਿ ਲੋਕਾਂ ਦੀਆਂ ਜ਼ਿੰਦਗੀ ਦੇ ਵਿੱਚ ਰੰਗ ਭਰਨ ਦੀਆਂ ਔਰ ਲੋਕਾਂ ਦੇ ਬੁੱਲਾਂ ਦੇ ਉੱਪਰ ਮੁਸਕਾਨ ਭਰਨ ਦੀ ਡਿਊਟੀ ਕਿਸੇ ਕਿਸੇ ਦੀ ਲੱਗੀ ਹੈ। ਸੋ ਤੁਸੀਂ ਵੀ ਜੇਕਰ ਹਸਾਉਣਾ ਚਾਹੁੰਦੇ ਹੋ, ਤੁਸੀਂ ਵੀ ਕੋਈ ਹਾਸੋ ਹੀਣੀ ਗੱਲ ਕਰਨਾ ਚਾਹੁੰਦੇ ਹੋ, ਕੋਈ ਚੁਟਕਲਾ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲਿਖਿਆ ਵੀ ਤੇਰੇ ਨਾਲ ਮੁਹੱਬਤ ਦਾ ਕੋਈ ਹਿਸਾਬ ਥੋੜ੍ਹੀ ਹੈ, ਤੇਰੇ ਨਾਲ ਮੁਹੱਬਤ ਦਾ ਕੋਈ ਹਿਸਾਬ

0: ਥੋੜ੍ਹੀ ਏ, ਤੇਰੇ ਨਾਲ ਦਿਲ ਲਾਇਆ ਕੋਈ ਖੁਆਬ ਥੋੜ੍ਹੀ ਏ, ਤੂੰ ਜੋ ਇੰਨਾ ਨਜ਼ਦੀਕ ਏ ਇਹ ਮਜ਼ਾਕ ਥੋੜ੍ਹੀ ਏ, ਤੇਰਾ ਮਿਲਣਾ ਸਿਰਫ ਕੋਈ ਇਤਫਾਕ ਥੋੜ੍ਹੀ ਏ, ਹੁਣ ਹੋਰ ਕੋਈ ਮਿਸਾਲ ਦੇਵੇ ਆਪਣੀ ਮੁਹੱਬਤ ਦੀ, ਹੁਣ ਹੋਰ ਕੋਈ ਮਿਸਾਲ ਦੇਵੇ ਆਪਣੀ ਮੁਹੱਬਤ ਦੀ, ਤੇਰੇ ਤੋਂ ਵੱਧ ਕੇ ਇਸ ਦੁਨੀਆਂ 'ਚ ਕੋਈ ਲਾਜਵਾਬ ਥੋੜ੍ਹੀ ਏ, ਤੇਰੇ ਤੋਂ ਵੱਧ ਕੇ ਇਸ ਦੁਨੀਆਂ 'ਚ ਕੋਈ ਲਾਜਵਾਬ ਥੋੜ੍ਹੀ ਏ। ਸੋ ਬਹੁਤ ਖੂਬਸੂਰਤ ਜਿਹੜੀ ਕਵਿਤਾ ਸਾਨੂੰ ਭੇਜੀ ਹੈ ਸੰਗਮੀਤ ਸਿੰਘ ਸਿੱਧੂ ਸੰਗਰੂਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੀ ਜੀ ਕਵਿਤਾ ਦੇ ਜ਼ਰੀਏ ਸਾਂਝ ਪਾਉਣ ਦੇ ਲਈ। ਸੋ ਬਾਕੀ ਜਿੰਨੀ ਮੁਹੱਬਤ ਅਸੀਂ ਤੁਹਾਨੂੰ ਕਰਦੇ ਹਾਂ, ਜਿੰਨੀ ਮੁਹੱਬਤ ਤੁਸੀਂ ਸਾਨੂੰ ਕਰਦੇ ਹਾਂ, ਔਰ ਇਸ ਮੁਹੱਬਤ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ, ਔਰ ਤੁਸੀਂ ਇਸ ਮੁਹੱਬਤ ਨੂੰ ਜਿਹੜਾ ਆ ਉਹ ਹੋਰ ਵੀ ਵਧਾ ਰਹੇ ਹੋ, ਹੋਰ ਵੀ ਇਸ ਸਾਂਝ ਨੂੰ ਜਿਹੜਾ ਆ ਪੱਕਾ ਕਰ ਰਹੇ ਹੋ ਆਪਣੇ ਪਿਆਰ ਭਰੇ ਮੈਸੇਜ ਦੇ ਨਾਲ, ਆਪਣੇ ਪਿਆਰ ਭਰੇ ਸੁਨੇਹਿਆਂ ਦੇ ਨਾਲ। ਬੜਾ ਕੁਛ ਤੁਸੀਂ ਜਿਹੜਾ ਆ ਸਾਡੇ ਨਾਲ ਆਪਣੇ ਦਿਲ ਦਾ ਜਿਹੜਾ ਜਜ਼ਬਾਤ ਨੇ ਉਹ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ, ਬਹੁਤ ਚੰਗਾ ਲੱਗਦਾ ਹੈ। ਸੋ ਇੱਕ ਹੋਰ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿਣਾ ਚਾਹੁੰਦੇ ਨੇ।
1: ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਏ, ਅੱਖਾਂ ਵਿੱਚ ਮਸਤੀ ਏ ਕੈਸਾ ਤੇਰਾ ਨਖਰਾ ਏ, ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਏ, ਤੋੜ ਕੇ ਦਿਲ ਤੋਂ ਪੁੱਛਦੀ ਤੇਰਾ ਕਦ ਟੁੱਟਿਆ ਨਹੀਂ, ਜਿੱਦਾਂ ਤੂੰ ਮੈਨੂੰ ਲੁੱਟਿਆ ਕਿਸੇ ਨੇ ਲੁੱਟਿਆ ਨਹੀਂ,

0: ਜੀ ਬਹੁਤ ਖੂਬ। ਇਹ ਸਾਨੂੰ ਮੈਸੇਜ ਭੇਜਿਆ ਸੀਗਾ ਦੋਸਤ ਗੁਰਦੇਵ ਪਰਮਾਰ ਪਿੰਡ ਖਾਰਾ ਖੇੜਾ ਰਾਜਸਥਾਨ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਜਿਸ ਮਹਿਬੂਬ ਨੂੰ, ਜਿਸ ਨੂੰ ਤੁਸੀਂ ਮੁਹੱਬਤ ਕਰਦੇ ਹੋ, ਉਹਦਾ ਰੰਗ, ਉਹਦੀਆਂ ਅਦਾਵਾਂ, ਉਹਦੀਆਂ ਗੱਲਾਂ, ਉਹਦੀਆਂ ਬਾਤਾਂ ਤੁਹਾਨੂੰ ਬੇਹੱਦ ਪਸੰਦ ਆਉਂਦੀਆਂ ਨੇ, ਔਰ ਦਿਲ ਕਰਦਾ ਵੀ ਉਹਦੀਆਂ ਗੱਲਾਂ ਬਾਤਾਂ ਸੁਣਦੇ ਰਹੀਏ ਔਰ ਉਸੇ ਇਨਸਾਨ ਨੂੰ ਵੇਖੀ ਜਾਈਏ ਔਰ ਉਸੇ ਇਨਸਾਨ ਦੇ ਕੋਲ ਬੈਠੇ ਰਹਿ ਕੇ ਦਿਲ ਦੀਆਂ ਗੱਲਾਂ ਕਰਦੇ ਰਹੀਏ। ਸੋ ਤੁਸੀਂ ਵੀ ਦਿਲ ਦੀਆਂ ਗੱਲਾਂ ਕਰ ਸਕਦੇ ਹੋ 9855 10 10 27। ਔਰ ਇੱਕ ਹੋਰ ਮੈਸੇਜ ਪਹੁੰਚ ਚੁੱਕਿਆ ਹੈ, ਆਓ ਸੁਣਦੇ ਹਾਂ ਦੋਸਤ ਕੀ ਕਹਿਣਾ ਚਾਹੁੰਦੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਆਪ ਜੀ ਦੀ ਸਲਾਮਤੀ ਦੀ ਦੁਆ ਮੰਗਦਾ ਹੋਇਆ ਇਤਵਾਰ ਦੀ ਨਮਸਕਾਰ ਆਖਦਾ ਹੈ। ਅੱਜ ਆਕਾਸ਼ਵਾਣੀ ਦੇ ਸਭ ਤੋਂ ਵਧੀਆ ਚੈਨਲ ਰੇਡੀਓ ਰੇਨਬੋ FM ਦੇ ਮੋਰਚੇ ਤੇ ਲਲਿਤ ਸੋਨੀ ਜੀ, ਜਿਨ੍ਹਾਂ ਨੇ ਅੱਜ ਖਾਸ ਕਰਕੇ ਸ਼ਬਦਾਂ ਦੇ ਰੂਪ ਵਿੱਚ ਆਧੁਨਿਕ ਹਥਿਆਰਾਂ ਨਾਲ ਸੰਭਾਲਿਆ ਤੇ ਉਹਨਾਂ ਨੇ ਆਖਿਆ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ। ਲਲਿਤ ਸੋਨੀ ਜੀ ਬਹੁਤ ਹੀ ਪਿਆਰ ਭਰੀ, ਰਾਮ ਰਾਮ। ਉਹਨਾਂ ਨੇ ਇਹ ਵੀ ਆਖਿਆ ਕਿ ਮੋਟੀਵੇਟ ਕਰਨ ਨਾਲ ਆਤਮ ਬਲ ਵੱਧਦਾ ਏ। ਸਭ ਤੋਂ ਛੋਟਾ ਜੀਵ ਕੀੜੀ ਏ, ਕਦੀ ਉਹਨੂੰ ਅਸੀਂ ਹਾਰ ਮੰਨਦਿਆਂ ਵੇਖਿਆ? ਇੱਕ ਤੇ ਉਹ ਸਦਾ ਚੱਲਦੀ ਰਹਿੰਦੀ ਏ ਤੇ ਆਪਣੇ ਤੋਂ ਕਈ ਗੁਣਾ ਵਜਨ ਵੀ ਚੁੱਕ ਲੈਂਦੀ ਏ। ਅੱਜ ਦੇ ਦਿਨ ਦੀਆਂ ਬੜੀਆਂ ਬੜੀਆਂ ਮਹਿੰਗੀਆਂ ਜਾਣਕਾਰੀਆਂ ਦੇ ਕੇ ਸਾਨੂੰ ਗਿਆਨਵਾਨ ਬਣਾਇਆ ਰਾਸ਼ਟਰਪਤੀ ਜਾਕਿਰ ਹੁਸੈਨ ਤੇ ਨਰਗਿਸ ਦੱਤ। ਅੱਜ ਦੇ ਦਿਨ ਸਾਨੂੰ ਵਿਛੋੜਾ ਦੇ ਕੇ ਗਏ ਸਨ। ਵਰਲਡ ਲਾਫਟਰ ਡੇ ਤੇ ਬਹੁਤ ਹੀ ਵਧੀਆ ਵਧੀਆ ਜੋਕ ਸੁਣਾਏ ਤੇ ਕਾਮੇਡੀ ਗੀਤ ਵੀ ਸੁਣਾਇਆ। ਸਭ ਤੋਂ ਵਧੀਆ ਇਹ ਵੀ ਕੰਮ ਕੀਤਾ ਕਿ ਆਪਟੀਜ਼ਮ ਬਾਰੇ ਦੱਸਿਆ, ਜਿਸ ਦੀ ਅੱਜ ਬੜੀ ਲੋੜ ਹੈਗੀ ਏ, ਕਿਉਂਕਿ ਇਸ ਸ਼ੈਤਾਨੀ ਪੁਰਜੇ ਦੇ ਸਾਡੇ ਬੱਚੇ ਮਾਨਸਿਕ ਰੋਗੀ ਬਣਾ ਦਿੱਤੇ ਨੇ। ਡਾਕਟਰ ਨੈਨਸੀ ਦਵਿੰਦਰ ਕੌਰ ਨਾਲ ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਤਾ ਬਾਰੇ ਗੱਲਬਾਤ ਬੜੀ ਲਾਹੇਵੰਦ ਰਹੀ। ਲਲਿਤ ਸੋਨੀ ਜੀ ਉੱਤੇ ਮਾਂ ਸਰਸਵਤੀ ਦੀ ਕਿਰਪਾ ਬਣੀ ਰਹੇ। ਅੱਜ ਮੈਂ ਵੀ ਵਰਲਡ ਲਾਫਟਰ ਡੇ ਤੇ ਪਾਕਿਸਤਾਨੀ ਸ਼ਾਇਰ ਦੀ ਮਜ਼ਾਹੀਆ ਗਜ਼ਲ ਸੁਣਾਉਣ ਜਾ ਰਿਹਾ ਹਾਂ, ਜਰਾ ਗੌਰ ਫਰਮਾਓ।
0: ਇਰਸ਼ਾਦ।
1: ਤੌਰ ਸ਼ੌਰ ਪੱਗ ਸ਼ੱਗ ਗੱਲਬਾਤ ਵਾਲਿਆ, ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ, ਪਰ ਮੇਰੇ ਦਿਲ ਵਿੱਚ ਹੁਣ ਇੱਕ ਸਾਲ ਆ, ਵਾਈਫ ਮੇਰੀ ਆਖ ਦਿੰਦੀ ਇਹਦੀ ਕਿਹੜੀ ਗੱਲ ਆ। ਪਾਰਟੀ ਨੇ ਟਿਕਟ ਦਿੱਤਾ, ਵੋਟਾਂ ਤੇ ਖਲੋਇਆ ਵਾ, ਹਲਕੇ ਚੋਂ 3 ਵਾਰੀ ਚੇਅਰਮੈਨ ਹੋਇਆ ਵਾ, ਵੈਰੀਆਂ ਨੂੰ ਅੱਗੇ ਲਾ ਕੇ ਦਿੱਤਾ ਮੈਂ ਦਬਾਲਿਆ, ਵਾਈਫ ਮੇਰੀ ਆਖ ਦਿੰਦੀ ਇਹਦੀ ਕਿਹੜੀ ਗੱਲ ਆ। ਗੱਡੀ ਛੱਡੀ ਗਨਮੈਨ, ਖਾਣਾ ਪੀਣਾ ਠੀਕ ਆ, ਪੂਰਾ ਮੇਰਾ ਰੋਬ ਸ਼ੋਬ ਦਾਣਾ ਪਾਣੀ ਠੀਕ ਆ, ਸੱਜਣਾ ਨੂੰ ਆਪਾਂ ਵੀ ਖਵਾਈ ਦਾ ਦਬਾਲਿਆ, ਉਹ ਵਾਈਫ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ। ਸਹੁਰੇ ਵੀ ਮੇਰੇ ਘਰ ਲਾਏ ਹੋਏ ਡੇਰੇ ਨੇ, ਹਫ਼ਤੇ 'ਚ 4 ਵਾਰੀ ਸਾਲੀਆਂ ਦੇ ਫੇਰੇ ਨੇ, ਸਾਲੇ ਮੇਰੇ ਘਰ ਆ ਕੇ ਰੋਜ਼ ਖਾਈ ਜਾਂਦੇ ਫਾਲਿਆ, ਵਾਈਫ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ।

0: ਜਿਹਾ ਫੜ ਜਾਂਦਾ, ਘਟੀਆ ਜੇ ਆਖਦੀ ਤੇ ਮੈਂ ਕੋਈ ਘਟ ਜਾਂਦਾ। ਉਹ ਕਹਿੰਦਾ ਮੇਰੇ ਮੂੰਹ ਤੇ ਆਖਦੀ ਚਵਲ ਆ, ਬਾਈ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ, ਏਡੀ ਵੀ ਨੀ ਗੱਲ ਮਾਰਕ ਮੁੱਕੀ ਦੀ, ਉਂਝ ਜਿਹੜਾ ਬੇਗਮ ਅੱਗੇ ਧੌਣ ਨੀ ਨਾ ਚੁੱਕੀ ਦੀ। ਪਤਾ ਇਸ ਕਮਲੀ ਦਾ ਗੁੱਸਾ ਘੜੀ ਪਾ ਲਿਆ, ਵਾਈਫ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ।
1: ਸੋ ਜਦੋਂ ਵੀ ਸਰ ਆਉਂਦੇ ਨੇ ਬਹੁਤ ਵਧੀਆ ਹਾਸੋ ਹੀਣੀਆਂ ਗੱਲਾਂ ਕਰਕੇ ਬਹੁਤ ਜਾਣਕਾਰੀ ਨਾਲ ਲਬਰੇਜ਼ ਗੱਲਾਂ ਸਾਡੇ ਨਾਲ ਕਰਦੇ ਨੇ।
0: ਫਿਲ ਕੀਤਾ ਡਬਲ ਮੈਚ ਕੋਈ ਮਖੌਲ ਆ, ਬੱਚਿਆਂ ਦੇ ਪੈਂਪਰਾਂ ਦਾ ਹਿਸਾਬ ਮੇਰੇ ਕੋਲ ਆ, ਪਤਾ ਮੈਨੂੰ ਘਰ ਕਿੰਨੇ ਦਰੀਆਂ ਕੰਬਲੇ ਆ, ਬੇਗਮ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ। ਦੀਵਾਲੀ ਦੀ ਰਾਤ ਹੋਵੇ, ਨਵਾਂ ਕੱਪੜਾ ਕੋਈ ਪਾਣਾ ਹੋਵੇ, ਮੰਗਣੀ ਦਾ ਦਿਨ ਹੋਵੇ, ਸ਼ਾਦੀ ਉੱਤੇ ਜਾਣਾ ਹੋਵੇ, ਬੱਚੇ ਜਦੋਂ ਆਖਦੇ ਨੇ ਉੱਠ ਪਾਪਾ ਚੱਲ ਆ, ਬਾਈ ਮੈਨੂੰ ਆਖ ਦਿੰਦੀ ਇਹਦੀ ਕਿਹੜੀ ਗੱਲ ਆ, ਇਹਦੀ ਕਿਹੜੀ ਗੱਲ ਆ। ਸਾਰੇ ਖੁਸ਼ ਰਹੋ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਸੋ ਬਹੁਤ ਵਧੀਆ ਲੱਗਾ ਤੁਹਾਡਾ ਇਹ ਮੈਸੇਜ, ਤੁਹਾਡੀ ਇਹ ਜਾਣਕਾਰੀ। ਔਰ ਜਿਵੇਂ ਸ਼ਿੱਦਤ ਦੇ ਨਾਲ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ, ਔਰ ਪੂਰਾ ਪ੍ਰੋਗਰਾਮ ਦਾ ਤੁਸੀਂ ਸਾਰ ਨਿਚੋੜ ਕੱਢ ਕੇ ਦੱਸ ਦਿੰਦੇ ਹੋ, ਵੀ ਜੇ ਕਿਸੇ ਨੇ ਪ੍ਰੋਗਰਾਮ ਨਹੀਂ ਵੀ ਸੁਣਿਆ ਹੁੰਦਾ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਹੋਈਆਂ, ਔਰ ਕਿਹੜੇ ਕਿਹੜੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕੀਤੀ, ਔਰ ਕਿਹੜੇ ਕਿਹੜੇ ਐਕਸਪਰਟ ਦੇ ਨਾਲ ਗੱਲ ਹੋਈ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਇੱਕ ਵੱਖਰੀ ਜਿਹੀ ਐਨਰਜੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਔਰ ਅੱਜ ਤੁਸੀਂ ਵਰਲਡ ਲਾਫਟਰ ਡੇ 'ਤੇ ਸਾਡੇ ਸਰੋਤਿਆਂ ਨੂੰ ਹਸਾਇਆ, ਔਰ ਨਾਲ ਦੀ ਨਾਲ ਜਾਣਕਾਰੀ ਵੀ ਦਿੱਤੀ, ਔਰ ਤੁਸੀਂ ਇਹ ਵੀ ਦੱਸਿਆ ਵੀ ਹਾਸਾ ਜਿਹੜਾ ਆ ਉਹ ਜ਼ਿੰਦਗੀ ਦੇ ਵਿੱਚ ਕਿੰਨੀ ਅਹਿਮੀਅਤ ਰੱਖਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਇਸ ਲਈ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਦੋਸਤ।
2: ਸਤਿ ਸ਼੍ਰੀ ਅਕਾਲ ਸਰ, ਮੈਂ ਜਗਸੀਰ ਸਿੰਘ ਗਿੱਲ, ਮੇਰੀ ਵਾਈਫ ਸ਼ਰਨਜੀਤ ਕੌਰ ਗਿੱਲ, FM ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਉਂਦੇ ਹਾਂ, ਬਹੁਤ ਚੰਗਾ ਲੱਗਦਾ, ਬਹੁਤ ਵਧੀਆ ਪ੍ਰੋਗਰਾਮ ਕਰਦੇ ਹਾਂ, ਦਿਲ ਨੂੰ ਇੱਕ ਵੱਖਰਾ ਜਿਹਾ ਚਾਅ ਚੜ੍ਹ ਜਾਂਦਾ ਹੈ। ਛੋਟਾ ਜਿਹਾ ਸੌਂਗ,

ਕੇ ਤੁਹਾਰਾ ਦੁੱਖਾਂ ਤੇ ਨਸੀਬਾਂ ਕੋਲੋਂ ਮੰਨ ਕੇ ਤੁਹਾਰਾ ਕਰ ਲਈਏ ਮੌਤ ਮਨਜ਼ੂਰ ਨੀ ਮਾਂ ਹੁਣ ਸੁੱਖ ਦੇਖਣੇ ਦਾ ਆਇਆ ਟਾਈਮ ਤੇਰਾ ਛੱਡ ਕੇ ਤਾਂ ਚਲੀ ਗਈਆਂ ਦੂਰ ਨੀ ਮਾਂ ਹੁਣ ਸੁੱਖ ਦੇਖਣੇ ਦਾ ਆਇਆ ਟਾਈਮ ਤੇਰਾ ਛੱਡ ਕੇ ਤਾਂ ਚਲੀ ਗਈਆਂ ਦੂਰ ਨੀ ਮਾਂ ਗੋਦੀ ਵਾਲਾ ਨਿੱਘ ਕਿਸੇ ਮਿਲਿਆ ਨਾ ਹੋਰ ਕੋਲੋਂ ਤੂੰ ਸਜਣ ਬੋਲਦਾ ਤੇ ਰੱਬ ਦੀ ਉਮਰ ਨਿਆਣੀ ਕੋਈ ਕੀਤੀਆਂ ਨਾ ਮੌਜਾਂ ਮਾਏ ਸਾਂਭਲੀ ਸੀ ਜ਼ਿੰਮੇਵਾਰੀ ਸਭ ਦੀ ਗੋਦੀ ਵਾਲਾ ਨਿੱਘ ਕਿਸੇ ਮਿਲਿਆ ਨਾ ਹੋਰ ਕੋਲੋਂ ਤੂੰ ਸਜਣ ਬੋਲਦਾ ਤੇ ਰੱਬ ਦੀ ਉਮਰ ਨਿਆਣੀ ਕੋਈ ਕੀਤੀਆਂ ਨਾ ਮੌਜਾਂ ਮਾਏ

0: ਹੁਣ ਸੁੱਖ ਦੇਖਣੇ ਦਾ ਆਇਆ ਟਾਈਮ ਤੇਰਾ, ਛੱਡ ਕੇ ਤਾਂ ਚਲੀ ਗਈ ਆ ਦੂਰ ਨੀ ਮਾਂ
1: ਜੀ। ਜਗਸੀਰ ਸਿੰਘ ਜੀ ਨੇ ਜਿਹੜਾ ਇਹ ਗੀਤ ਗਾਇਆ, ਸੋ ਬਾਕੀ ਬਹੁਤ ਹੀ ਦਰਦ ਭਰੇ ਲਹਿਜ਼ੇ ਦੇ ਵਿੱਚ ਇਹਨਾਂ ਨੇ ਆਪਣੇ ਦਿਲ ਦੇ ਜਜ਼ਬਾਤ ਸਾਡੇ ਨਾਲ ਸਾਂਝੇ ਕੀਤੇ। ਸੋ ਮਾਂ ਦੀ ਮਮਤਾ, ਮਾਂ ਦੇ ਪਿਆਰ, ਮਾਂ ਦੇ ਰਿਸ਼ਤੇ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਇਹ ਗੀਤ, ਜਿਹੜਾ ਯਕੀਨਨ ਵੀ ਬਹੁਤੇ ਦੋਸਤਾਂ ਦੀਆਂ ਅੱਖਾਂ ਨੂੰ ਥੋੜ੍ਹਾ ਜਿਹਾ ਨਮ ਕਰ ਰਿਹਾ ਗਿਆ ਹੋਵੇਗਾ। ਸੋ ਇਹੋ ਦੁਆ ਕਰਦੇ ਹਾਂ ਕਿ ਮਾਂ ਬਾਪ ਦੀਆਂ ਉਮਰਾਂ ਜਿਹੜੀਆਂ ਉਹ ਵੱਡੀਆਂ ਹੋਣ, ਲੰਮੇਰੀਆਂ ਹੋਣ, ਔਰ ਸਿਹਤਯਾਬ ਰਹਿਣ, ਔਰ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਦੇ ਉੱਪਰ ਜਿਹੜਾ ਆ ਉਹ ਉਹਨਾਂ ਦਾ ਸਾਇਆ ਬਰਕਰਾਰ ਰਹੇ, ਔਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਲਾਡ ਪਿਆਰ ਕਰਦੇ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣੀ ਆਵਾਜ਼ ਦੇ ਵਿੱਚ ਇਹ ਗੀਤ ਸਾਡੇ ਨਾਲ ਸਾਂਝਾ ਕੀਤਾ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲਿਖ ਰਹੇ ਨੇ ਕਿ ਦੋਸਤ ਕਹਿੰਦੇ ਨੇ ਕਿ ਕੈਲੰਡਰ ਜਿਹੜਾ ਆ ਹਮੇਸ਼ਾ ਤਰੀਕ ਬਦਲ ਦਿੰਦਾ ਹੈ, ਪਰ ਇੱਕ ਦਿਨ ਅਜਿਹੀ ਤਰੀਕ ਆਉਂਦੀ ਹੈ ਕਿ ਜਦੋਂ ਕੈਲੰਡਰ ਨੂੰ ਹੀ ਬਦਲਣਾ ਪੈ ਜਾਂਦਾ ਹੈ। ਇਸ ਲਈ ਸਬਰ ਰੱਖੋ, ਵਕਤ, ਟਾਈਮ, ਸਮੇਂ ਹਰ ਕਿਸੇ ਦਾ ਆਉਂਦਾ ਹੈ, ਬਸ ਤੁਸੀਂ ਸਿਰਫ ਅਤੇ ਸਿਰਫ ਮਿਹਨਤ ਕਰਦੇ ਜਾਓ। ਸੋ ਇਹ ਮੈਸੇਜ ਭੇਜਿਆ ਸੀ ਸਾਨੂੰ ਹੈਪੀ, ਗੁੱਡ ਮੋਰਨਿੰਗ, ਹੈਪੀ ਸੰਡੇ, ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਅਤੇ ਕੀ ਹਾਲ ਚਾਲ ਨੇ ਇਹ ਦੋਸਤ ਨੇ, ਸੁਨੀਲ ਕੁਮਾਰ, ਜੰਮੂ ਐਂਡ ਕਸ਼ਮੀਰ, ਡਿਸਟ੍ਰਿਕਟ ਸਾਂਬਾ ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਜੰਮੂ ਐਂਡ ਕਸ਼ਮੀਰ ਵਾਲੇ ਦੋਸਤੋ। ਸੋ ਬਾਕੀ ਬਹੁਤ ਇਹਨਾਂ ਨੇ ਵਧੀਆ ਗੱਲ ਕੀਤੀ ਕਿ ਟਾਈਮ ਜਿਹੜਾ ਹੈ ਸਭ ਦਾ ਆਉਂਦਾ ਹੈ, ਵਕਤ ਜਿਹੜਾ ਆ ਉਹ ਬੜੀਆਂ ਚੀਜ਼ਾਂ ਨੂੰ ਬਦਲ ਦਿੰਦਾ ਹੈ। ਸੋ ਸਬਰ ਰੱਖੋ, ਆਪਣੀ ਵਾਰੀ ਦਾ ਇੰਤਜ਼ਾਰ ਕਰੋ, ਤੁਹਾਡੀ ਆਸਾਂ ਨੂੰ, ਤੁਹਾਡੀਆਂ ਮਿਹਨਤਾਂ ਨੂੰ ਬੂਰ ਜ਼ਰੂਰ ਪਏਗਾ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਕਿਉਂਕਿ ਗੀਤ ਦਾ ਵੇਲਾ ਹੋ ਗਿਆ ਹੈ ਔਰ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਰਹੇ ਨੇ, ਔਰ ਤੁਸੀਂ ਵੀ ਆਪਣੇ ਪਿਆਰ ਭਰੇ ਜਜ਼ਬਾਤ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਜਾਂ ਫਿਰ ਤੁਹਾਡੇ ਕੋਲ ਕੋਈ ਹਸਾਉਣ ਵਾਲਾ, ਗੁਦਗੁਦਾਉਣ ਵਾਲਾ ਚੁਟਕਲਾ ਹੈ, ਸ਼ਾਇਰੀ ਹੈ, ਜੋਕ ਹੈ, ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਾਂ ਫਿਰ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਕਿਸੇ ਦਾ ਲਿਖਿਆ ਗੀਤ, ਕਵਿਤਾ ਤੁਹਾਨੂੰ ਪਸੰਦ ਹੈ, ਤੁਸੀਂ ਉਸ ਦੀਆਂ ਚੰਦ ਲਾਈਨਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਸਾਂਝੀਆਂ ਕਰ ਸਕਦੇ ਹੋ, ਔਰ ਤੁਹਾਡੇ ਪਿੰਡ ਦੇ ਵਿੱਚ ਕੋਈ ਇਤਿਹਾਸਿਕ ਥਾਂ ਹੈ ਉਹਦੇ ਬਾਰੇ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ, ਔਰ ਤੁਹਾਡੇ ਕੋਲ ਕੋਈ ਅਜਿਹੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ, ਤੁਸੀਂ ਉਹ ਵੀ ਕਰ ਸਕਦੇ ਹੋ, ਔਰ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅੱਜ ਦੀ ਬੁਝਾਰਤ ਦਾ, ਜੇਕਰ ਤੁਹਾਨੂੰ ਅੱਜ ਦੇ ਜਿਹੜੇ ਮੈਂ ਡਾਇਲੋਗ ਸੁਣਾਏ ਨੇ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੈ, ਉਹਦਾ ਜਵਾਬ ਤੁਹਾਨੂੰ ਆਉਂਦਾ ਹੈ, ਤਾਂ ਤੁਸੀਂ ਉਹ ਵੀ ਆਪਣਾ ਜਵਾਬ ਸਾਨੂੰ ਭੇਜ ਸਕਦੇ ਹੋ 9855 10 10 27। ਫਿਲਹਾਲ ਸਲਦੂਰ ਸਿਕੰਦਰ ਅਤੇ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ।

0: ਸੋ ਬੁਝਾਰਤ ਦਾ ਜਵਾਬ ਦੇ ਸਕਦੇ ਹੋ, ਡਾਇਲੋਗ ਦਾ ਜਵਾਬ ਦੇ ਸਕਦੇ ਹੋ, ਔਰ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ, ਕੋਈ ਚੁਟਕਲਾ ਜਾਂ ਕੋਈ ਜੋਕ ਤੁਹਾਡੇ ਕੋਲ ਹੈ ਤੁਸੀਂ ਉਸਨੂੰ ਸਾਂਝਾ ਕਰ ਸਕਦੇ ਹੋ। ਸੋ ਦੋਸਤਾਂ ਨੂੰ ਬੇਨਤੀ ਹੈ ਕਿ ਹਮੇਸ਼ਾ ਤੁਸੀਂ ਸਾਨੂੰ ਜਿਹੜੇ ਆਪਣੀਆਂ ਆਵਾਜ਼ਾਂ ਭੇਜਦੇ ਹੋ, ਆਪਣੇ ਜਿਹੜੇ ਮੈਸੇਜ ਭੇਜਦੇ ਹੋ, ਆਪਣੇ ਦਿਲ ਦੀ ਗੱਲ ਜਿਹੜੀ ਭੇਜਦੇ ਹੋ, ਹਮੇਸ਼ਾ ਜਿਹੜੇ ਨੇ ਉਹ ਨਵੀਆਂ ਚੀਜ਼ਾਂ ਸਾਨੂੰ ਭੇਜਿਆ ਕਰੋ, ਨਵੇਂ ਫਰੈਸ਼ ਜਿਹੜੇ ਫਰੈਸ਼ ਜੋਕ ਨੇ ਉਹ ਭੇਜਿਆ ਕਰੋ, ਔਰ ਨਵੇਂ ਤੁਹਾਡੇ ਜਿਹੜੇ ਨੇ ਉਹ ਮੈਸੇਜ ਆਉਣੇ ਚਾਹੀਦੇ ਨੇ। ਔਰ ਬਹੁਤ ਸਾਰੇ ਦੋਸਤ ਨੇ ਕਿ ਹਰ ਰੋਜ਼ ਇੱਕੋ ਚੀਜ਼ ਹੀ ਵਾਰ ਵਾਰ ਭੇਜਦੇ ਰਹਿੰਦੇ ਨੇ, ਸੋ ਇਹਦੇ ਨਾਲ ਜਿਹੜਾ ਆ ਉਹ ਬੋਰੀਅਤ ਹੁੰਦੀ ਹੈ। ਹਰ ਰੋਜ਼ ਇੱਕ ਇੱਕ ਉਹੀ ਚੀਜ਼ ਤੁਸੀਂ ਅਗਰ ਜੇ ਸੁਣੀ ਜਾਓਗੇ ਤਾਂ ਯਕੀਨ ਤੁਹਾਨੂੰ ਚੰਗਾ ਨਹੀਂ ਲੱਗੇਗਾ। ਅਤੇ ਨਾਲ ਦੀ ਨਾਲ ਇਹ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੀ ਹੈ ਦੋਸਤਾਂ ਨੂੰ ਦੱਸ ਦਈਏ, ਇੱਕ ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਦਿਲ ਖੋਲ੍ਹ ਕੇ ਕਰ ਸਕਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਸਾਡੇ ਤੱਕ ਸਾਂਝੀਆਂ ਕਰ ਸਕਦੇ ਹੋ। ਤੁਹਾਡੀਆਂ ਉਹ ਬੋਲੀਆਂ ਹੋਈਆਂ ਲਾਈਨਸ ਜਿਹੜੀਆਂ ਨੇ ਅਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ, ਔਰ ਤੁਹਾਡੇ ਕੋਲ ਕੋਈ ਬੁਝਾਰਤ ਹੈ, ਤੁਹਾਡੇ ਕੋਲ ਕੋਈ ਚੁਟਕਲਾ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਿਹਦਾ ਜਵਾਬ ਸਾਡੇ ਸਰੋਤੇ ਦੇਣਗੇ। ਸੋ ਬਾਕੀ ਗੱਲ ਕਰ ਰਹੇ ਹਾਂ ਕਿ ਵਰਲਡ ਲਾਫਟਰ ਡੇ ਜਿਹੜਾ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਸੋ ਅੱਜ ਦੇ ਇਸ ਭੱਜ ਨੱਠ ਭਰੀ ਹੋਈ ਜ਼ਿੰਦਗੀ ਦੇ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਜਿਹੜਾ ਆ ਖੁਸ਼ ਰੱਖ ਸਕਦੇ ਹੋ, ਆਪਣੇ ਦਿਮਾਗ ਨੂੰ ਤੰਦਰੁਸਤ ਰੱਖ ਸਕਦੇ ਹੋ, ਕਿਵੇਂ ਤੁਸੀਂ ਜਿਹੜਾ ਆ ਇਹ ਦਿਨ ਸੈਲੀਬ੍ਰੇਟ ਕਰ ਸਕਦੇ ਹੋ, ਔਰ ਕਿਵੇਂ ਅੱਜ ਦਾ ਦਿਨ ਤੁਸੀਂ ਸੈਲੀਬ੍ਰੇਟ ਕਰਨਾ ਹੈ ਇਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ। ਸੋ ਅੱਜ ਦੇ ਦਿਨ ਜਿਹੜਾ ਹੈ ਬਹੁਤ ਜਗ੍ਹਾਵਾਂ ਦੇ ਉੱਪਰ, ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿਹੜਾ ਆ ਉਹ ਈਵੈਂਟ ਕਰਵਾਏ ਜਾਣਗੇ, ਔਰ ਦਰਸ਼ਕਾਂ ਨੂੰ ਜਿਹੜਾ ਹਸਾਉਣ ਦੇ ਲਈ ਜਿਹੜੇ ਕਲਾਕਾਰ ਨੇ ਉਹ ਆਪਣੇ ਹਾਸਿਆਂ ਦੀ ਪਿਟਾਰੀ ਦੇ ਵਿੱਚੋਂ ਜਿਹੜਾ ਉਹ ਜੋਕ ਸੁਣਾਉਣਗੇ। ਕਹਿੰਦੇ ਕਿ ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਸਰੀਰ ਦੀ ਜਿਹੜੀ ਹਲਕੀ ਜਿਹੀ ਐਕਸਰਸਾਈਜ਼ ਹੁੰਦੀ ਹੈ, ਔਰ ਸਾਡੇ ਸਾਹਾਂ ਦੀ ਜਿਹੜੀ ਗਤੀ ਹੈ ਉਹ ਠੀਕ ਰਹਿੰਦੀ ਹੈ, ਔਰ ਸਰੀਰ ਦੇ ਵਿੱਚ ਇੱਕ ਨਵੀਂ ਐਨਰਜੀ ਦਾ ਅਹਿਸਾਸ ਹੁੰਦਾ ਹੈ, ਔਰ ਤੁਹਾਡਾ ਮਨ ਜਿਹੜਾ ਹੈ ਉਹ ਹਲਕਾ ਮਹਿਸੂਸ ਕਰਦਾ ਹੈ। ਸੋ ਤੁਸੀਂ ਵੀ ਅੱਜ ਦੇ ਦਿਨ ਜਿਹੜਾ ਆ ਇਹ ਕੋਸ਼ਿਸ਼ ਕਰ ਸਕਦੇ ਹੋ, ਵੈਸੇ ਹਰ ਦਿਨ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਥੋੜ੍ਹਾ ਜਿਹਾ ਆਪਣੇ ਆਪ ਦੇ ਲਈ, ਆਪਣੇ ਮਨ ਦੇ ਲਈ ਖੁਸ਼ੀ ਵਾਲੇ ਪਲ ਨੂੰ ਜਿਹੜਾ ਇੰਜੋਏ ਜ਼ਰੂਰ ਕਰਨਾ ਚਾਹੀਦਾ ਹੈ, ਔਰ ਕੋਈ ਵੀ ਕੌਮੇਡੀ ਜਿਹੜੀ ਆ ਤੁਸੀਂ ਫਿਲਮ ਦੇਖ ਸਕਦੇ ਹੋ, ਮੂਵੀ ਦੇਖ ਸਕਦੇ ਹੋ, ਜਾਂ ਕੋਈ ਚੁਟਕਲੇ ਜਿਹੜੇ ਆ ਉਹ ਤੁਸੀਂ ਸੁਣ ਸਕਦੇ ਹੋ, ਜਿਹਦੇ ਨਾਲ ਤੁਹਾਡੇ ਦਿਮਾਗ ਨੂੰ ਆਰਾਮ ਮਿਲੇਗਾ, ਔਰ ਤੁਸੀਂ ਜਿਹੜੀ ਵੀ ਟੈਨਸ਼ਨ ਦੇ ਵਿੱਚ ਹੋ ਉਹ ਤੁਹਾਡੀ ਟੈਨਸ਼ਨ ਜਿਹੜੀ ਆ ਘੱਟ ਹੋਏਗੀ, ਔਰ ਤੁਹਾਡਾ ਜਿਹੜਾ ਆ ਮੂਡ ਆ ਜਿਹੜਾ ਉਹ ਬਿਹਤਰੀਨ ਹੋ ਜਾਏਗਾ। ਸੋ ਤੁਸੀਂ ਵੀ ਜਿਹੜਾ ਮੂਡ ਬਿਹਤਰੀਨ ਬਣਾ ਸਕਦੇ ਹੋ, ਸਾਨੂੰ ਆਪਣੀ ਪਿਆਰੀ ਜਿਹੀ ਆਵਾਜ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜਿਵੇਂ ਸਾਡੇ ਦੋਸਤ ਨੇ ਆਵਾਜ਼ ਸਾਂਝੀ ਕੀਤੀ ਹੈ, ਆਓ ਸੁਣਦੇ ਹਾਂ।
1: ਦਿਲ ਆਪਣਾ ਪੰਜਾਬੀ, ਆਈ ਐਮ ਰੇਨਬੋ, ਮੈਂ ਗੁਰਾਇਆ ਤੋਂ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਲਲਿਤ ਸੋਨੀ ਜੀ, ਅੱਜ ਮੈਂ ਗੱਲ ਕਰਨ ਜਾ ਰਿਹਾ ਕਿ ਹਰ ਕੋਈ ਇਨਸਾਨ ਚਾਹੁੰਦਾ ਕਿ ਮੈਂ ਉਸ ਪਰਮਾਤਮਾ ਨਾਲ ਮਿਲਾਂ, ਲੇਕਿਨ ਰਸਤਾ ਸਹੀ ਸਾਨੂੰ ਸਮਝ ਨਹੀਂ ਆਉਂਦਾ। ਕੋਈ ਪੈਸੇ ਦੇ ਜ਼ੋਰ ਤੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਕੋਈ ਕਿਸੇ ਤਰੀਕੇ ਦੇ ਕਰਮ ਕਾਂਡ ਕਰਕੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਜਦਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਗੋਬਿੰਦ ਪਾਓ ਭਗਤ ਕਾ ਭੁੱਖਾ। ਉਹ ਤੇ ਸਾਡੇ ਪਿਆਰ ਦਾ ਭੁੱਖਾ ਆ, ਉਸਨੂੰ ਸਾਡੇ ਕੋਲ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਉਹਨੂੰ ਤਾਂ ਸਿਰਫ ਇੱਕ ਪਿਆਰ ਚਾਹੀਦਾ ਹੈ, ਅਤੇ ਉਹ ਆਪਾਂ ਦੇ ਨਹੀਂ ਰਹੇ। ਆਪਾਂ ਪੈਸੇ ਦੇ ਜ਼ੋਰ 'ਤੇ ਉਸਨੂੰ ਕਾਬੂ ਕਰਨਾ ਚਾਹੁੰਦੇ ਹਾਂ ਕਿ ਮੈਂ ਫਲਾਨਾ ਦਾਨ ਕਰਕੇ ਉਹਦੇ ਕਰੀਬ ਚਲੇ ਜਾਊਂਗਾ, ਜਾਂ ਹੋਰ ਕਈ ਹੱਥ ਕੰਢੇ ਅਪਣਾਉਂਦੇ ਹਾਂ, ਲੇਕਿਨ ਉਹ ਪਰਮਾਤਮਾ ਜੋ ਹੈ ਉਹ ਸਾਡੇ ਪਿਆਰ ਦਾ ਭੁੱਖਾ ਆ, ਅਤੇ ਸਾਨੂੰ ਚਾਹੀਦਾ ਹੈ ਕਿ ਸੱਚੇ ਦਿਲੋਂ ਉਸਦੇ ਨਾਲ ਪਿਆਰ ਕਰੀਏ। ਉਹ ਸਾਡੇ ਕਿਸੇ ਚੀਜ਼ ਦਾ ਭੁੱਖਾ ਨਹੀਂ, ਅਸੀਂ ਉਸਨੂੰ ਇਸ ਤਰੀਕੇ ਨਾਲ ਸਮਝ ਲਿਆ ਕਿ ਸ਼ਾਇਦ ਉਹਨੂੰ ਸਾਡੀ ਜ਼ਰੂਰਤ ਆ ਅਤੇ ਸਾਨੂੰ ਨਹੀਂ ਉਹਦੀ ਜ਼ਰੂਰਤ, ਅਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਦਾਨ ਵੀ ਕਰਦੇ ਹਾਂ ਅਤੇ ਤਾਂ ਕਿ ਉਹ ਸਾਡੇ ਬਸ ਆਵੇ, ਲੇਕਿਨ ਉਹ ਪਰਮਾਤਮਾ ਜੋ ਹੈ ਉਹ ਹਮੇਸ਼ਾ ਹੀ ਪਿਆਰ ਦੇ ਨਾਲ, ਭੋਲੇ ਭਾਵ ਦੇ ਨਾਲ ਉਹ ਮਿਲਦਾ ਹੈ। ਅਤੇ ਬਾਹਰ ਅਸੀਂ ਵਪਾਰ ਦੇ ਕਈ ਕੇਂਦਰ ਬਣਾਏ ਆ, ਜਗ੍ਹਾ ਜਗ੍ਹਾ ਆਪਣੀਆਂ ਜਗ੍ਹਾ ਬਣਾਈਆਂ ਪਰਮਾਤਮਾ ਦੀਆਂ, ਲੇਕਿਨ ਜਿਹੜੀ ਜਗ੍ਹਾ ਬਣਾਉਣ ਵਾਲੀ ਚੀਜ਼ ਸੀ ਉੱਧਰ ਸਾਡਾ ਧਿਆਨ ਨਹੀਂ। ਬਾਹਰ ਅਸੀਂ ਹਜ਼ਾਰਾਂ ਜਗ੍ਹਾ ਬਣਾ ਲਈਆਂ ਪਰਮਾਤਮਾ ਦੀਆਂ, ਲੇਕਿਨ ਜਿੱਥੇ ਪਰਮਾਤਮਾ ਦੀ ਜਗ੍ਹਾ ਬਣਾਉਣੀ ਸੀ ਆਪਣੇ ਦਿਲ ਅੰਦਰ, ਉੱਧਰ ਸਾਡਾ ਕਦੀ ਖਿਆਲ ਹੀ ਨਹੀਂ ਗਿਆ।

0: ਅਤੇ ਬਾਹਰ ਹੀ ਅਸੀਂ ਭਟਕਦੇ ਰਹੇ ਅਤੇ ਜਿੱਥੇ ਜਗ੍ਹਾ ਅੰਦਰ ਆਪਣੇ ਦਿਲ ਵਿੱਚ ਉਹਨੂੰ ਦੇਣੀ ਸੀ ਉਹ ਅਸੀਂ ਦੇ ਨਹੀਂ ਸਕੇ। ਅਤੇ ਇਸੇ ਕਰਕੇ ਜੋ ਦੁਨੀਆ ਅੱਜ ਉਹ ਇਸੇ ਤਰ੍ਹਾਂ ਭਟਕ ਰਹੀ ਹੈ ਕਿ ਪਰਮਾਤਮਾ ਤੋਂ ਦੂਰ ਹੋ ਰਹੀ ਆ, ਕਿ ਅਸੀਂ ਬਾਹਰੀ ਕਰਮ ਕਾਂਡਾਂ 'ਚ ਫਸੇ ਹੋਏ ਹਾਂ ਅਤੇ ਜੋ ਸਾਡੇ ਅੰਦਰ ਬੈਠਾ ਆ ਉਹਦੇ ਵੱਲ ਸਾਡਾ ਕਦੀ ਧਿਆਨ ਨਹੀਂ ਜਾਂਦਾ। ਅਸੀਂ ਉਸ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦਕਿ ਉਹ ਸਾਡੇ ਅੰਦਰ ਬੈਠਾ ਹੋਇਆ ਹੈ। ਸੋ ਮੇਰਾ ਇਹ ਵਿਚਾਰ ਹੈ ਕਿ ਸਾਨੂੰ ਅੰਦਰੋਂ ਜਿਹੜਾ ਉਹ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਬਾਹਰੋਂ ਕਿਸੇ ਤਰੀਕੇ ਦੇ ਨਾਲ ਉਹ ਨਹੀਂ ਮਿਲਦਾ ਅਤੇ ਨਾ ਮਿਲ ਹੀ ਸਕੇਗਾ।
1: ਜੀ ਬਹੁਤ ਖੂਬ, ਬਹੁਤ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਸੋ ਬਾਕੀ ਪਰਮਾਤਮਾ ਨੂੰ ਲੱਭਣ ਦੇ ਲਈ ਤੁਹਾਨੂੰ ਕਿਤੇ ਨਹੀਂ ਜਾਣਾ ਪਏਗਾ, ਪਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ, ਤੁਹਾਡੇ ਅੰਦਰ ਰਹਿੰਦਾ ਹੈ। ਸੋ ਜ਼ਰੂਰ ਤੇ ਉਸ ਨੂੰ ਪਛਾਣਨ ਦੀ, ਉਸ ਨੂੰ ਲੱਭਣ ਦੀ। ਪਰਮਾਤਮਾ ਸਭ ਦੇ ਵਿੱਚ ਵੱਸਦਾ ਹੈ, ਸਭ ਦੇ ਦਿਲਾਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਜਗਦੀ ਹੈ। ਅਤੇ ਤੁਸੀਂ ਕਿਸੇ ਦੇ ਨਾਲ ਚੰਗਾ ਬੋਲਦੇ ਹੋ, ਚੰਗਾ ਵਿਵਹਾਰ ਕਰਦੇ ਹੋ, ਇੱਕ ਤਰੀਕੇ ਦੇ ਨਾਲ ਤੁਸੀਂ ਉਸ ਪਰਮਾਤਮਾ ਦੇ ਨਾਲ ਹੀ ਚੰਗਾ ਵਿਵਹਾਰ ਔਰ ਚੰਗਾ ਜਿਹੜਾ ਆ ਉਹ ਬੋਲ ਚਾਲ ਰੱਖਦੇ ਹੋ। ਸੋ ਸਭ ਦੇ ਨਾਲ ਪਿਆਰ ਕਰੋ, ਸਭ ਦੇ ਨਾਲ ਮੁਹੱਬਤ ਕਰੋ ਔਰ ਕੋਸ਼ਿਸ਼ ਕਰੀਏ ਕਿ ਸਭ ਨੂੰ ਜਿਹੜਾ ਆ ਉਹ ਚੰਗਾ ਮਾਹੌਲ ਜਿਹੜਾ ਆ ਉਹ ਦਵਾਇਆ ਜਾਵੇ ਔਰ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਅਤੇ ਆਪਣੇ ਆਪ ਹੀ ਤੁਸੀਂ ਸਮਝੋਗੇ ਕਿ ਪਰਮਾਤਮਾ ਤੁਹਾਡੇ ਅੰਗ ਸੰਗ ਹੈ ਔਰ ਪਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਹਨਾਂ ਵਿਚਾਰਾਂ ਦੇ ਲਈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
2: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਰੇਨਵੋ ਚੈਨਲ ਦੇ ਉੱਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ। ਪੇਸ਼ ਕਰ ਰਹੇ ਨੇ ਸਾਡੇ ਬਹੁਤ ਹੀ ਪਿਆਰੇ ਦੋਸਤ, ਮਿੱਠੀ ਪਿਆਰੀ ਆਵਾਜ਼, ਸਰੋਤਿਆਂ ਦੇ ਦਿਲਾਂ ਦੀ ਧੜਕਣ, ਲਲਿਤ ਸੋਨੀ ਜੀ ਨਮਸਤੇ ਤੇ ਸੁਣਨ ਵਾਲਿਆਂ ਨੂੰ ਵੀ ਨਾਲ ਦੀ ਨਾਲ। ਔਰ ਬਹੁਤ ਹੀ ਵਧੀਆ ਸਵੇਰ ਤੋਂ ਪ੍ਰਭੂ ਵੰਦਨਾ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਪ੍ਰੋਗਰਾਮਾਂ ਦੀ ਪਰਫੋਰਮੈਂਸ, ਬਹੁਤ ਵਧੀਆ ਤੁਸੀਂ ਜਾਣਕਾਰੀਆਂ ਦਿੱਤੀਆਂ, ਜਿਸ ਦੇ ਵਿੱਚ ਮੈਂ ਖਾਸ ਤੌਰ ਤੇ ਗੱਲ ਕਰਾਂ ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਤੌਰ ਤੇ ਪ੍ਰੈਸ ਦੇ ਬਾਰੇ ਅੱਜ ਗੱਲਬਾਤ ਕੀਤੀ ਗਈ। ਪ੍ਰੈਸ ਡੇ ਹੈ, ਪ੍ਰੈਸ ਦਿਵਸ ਹੈ। ਡਾਕਟਰ ਨੈਨਸੀ ਦਵਿੰਦਰ ਕੌਰ ਜੀ, ਜੋ ਬਹੁਤ ਵਧੀਆ ਤੁਸੀਂ ਉਹਨਾਂ ਨੂੰ ਸਵਾਲ ਪੁੱਛੇ, ਬਹੁਤ ਹੀ ਵਧੀਆ ਉਹਨਾਂ ਨੇ ਜਵਾਬ ਦਿੱਤੇ। ਗੱਲ ਬਿਲਕੁਲ ਠੀਕ ਹੈ ਕਿ ਜਿਹੜੀਆਂ ਫੇਕ ਨਿਊਜ਼ ਹੈ ਇਹ ਸਾਨੂੰ ਗੁੰਮਰਾਹ ਕਰਦੀਆਂ ਨੇ, ਇਹ ਸਾਡੇ ਦਿਲਾਂ ਦੀ ਧੜਕਣ ਵਧਾਉਂਦੀਆਂ ਨੇ। ਨਿਊਜ਼ ਉਹੀ ਹੋਣੀ ਚਾਹੀਦੀ ਆ ਜਿਹੜੀ ਸਹੀ ਹੋਵੇ। ਪਹਿਲਾਂ ਦੇਖੋ ਰੇਡੀਓ ਦੇ ਜਿਹੜੇ ਜਿੰਨੀਆਂ ਵੀ ਅਸੀਂ ਖਬਰਾਂ ਸੁਣਦੇ ਹਾਂ ਬਿਲਕੁਲ ਸਹੀ ਆ, ਦੂਰਦਰਸ਼ਨ ਦੀ ਖਬਰ ਸੁਣਦੇ ਹਾਂ ਬਹੁਤ ਵਧੀਆ ਸਹੀ ਆ, ਕਿਉਂਕਿ ਸੱਚੀਆਂ ਖਬਰਾਂ ਇੱਥੇ ਹੀ ਆਉਂਦੀਆਂ ਨੇ, ਵਿਸ਼ਵਾਸ ਵੀ ਇੱਥੇ ਹੁੰਦਾ ਆ, ਰੇਡੀਓ ਦੇ ਨਾਲ ਸਰੋਤੇ ਜੁੜਦੇ ਵੀ ਇਸੇ ਨੇ ਨਾਲ ਨੇ। ਸੋ ਲਲਿਤ ਸੋਨੀ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਸਵਾਲ ਪੁੱਛੇ, ਬਹੁਤ ਵਧੀਆ ਗੱਲਬਾਤ, ਬਹੁਤ ਹੀ ਵਧੀਆ ਰਿਪਲਾਈ ਮਿਲਿਆ। ਔਰ ਸਾਨੂੰ ਇਹਨਾਂ ਫੇਕ ਨਿਊਜ਼ ਤੋਂ ਧਿਆਨ ਵੀ ਰੱਖਣਾ ਚਾਹੀਦਾ, ਕਿਉਂਕਿ ਦੇਖੋ ਜਿਹੜੇ ਮੀਡੀਆ ਦੇ ਉੱਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਨਿਊਜ਼ ਚੱਲਦੀਆਂ, ਇੱਕ ਇੱਕ ਨਿਊਜ਼ ਦੇਣ ਵਾਲੇ ਬੋਲਣ ਵੇਲੇ 10-10 ਵਾਰ ਬੋਲਦੇ ਨੇ, ਅਸਲ ਨਿਊਜ਼ ਤਾਂ ਦਿੰਦੇ ਹੀ ਨਹੀਂ। ਕਈ ਵਾਰੀ ਤਾਂ ਇਹੀ ਸੋਚੀ ਜਾਈਦਾ ਇਹ ਖਬਰ ਸੱਚੀ ਹੈ ਕਿ ਝੂਠੀ ਆ, ਪਰ ਲੇਕਿਨ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਖਬਰ ਇਹ ਕਿੰਨੀ ਤਰੀਕ ਦੀ ਪਾਈ ਹੋ ਆ, ਕਦੋਂ ਪਾਈ ਆ, ਕਿੰਨੇ ਘੰਟੇ ਹੋ ਗਏ, ਪਿੰਡ ਸ਼ਹਿਰ ਦਾ ਨਾਮ ਹੀ ਨਹੀਂ ਦੱਸਦੇ। ਪਹਿਲਾਂ ਬਸ ਇਹੀ ਬੋਲੀ ਜਾਂਦੇ ਆ, ਸੁਣੋ ਜੀ ਆਹ ਕਰੋ ਜੀ, ਇੰਨਾ ਕੁਛ ਬੋਲ ਕੇ ਵੈਸੇ ਹੀ ਦਿਲਾਂ ਦੀ ਧੜਕਣ ਦੋਸਤਾਂ ਦੀ ਵਧਾ ਦਿੰਦੇ ਆ। ਸੋ ਬਹੁਤ ਸੋਹਣੀ ਤੁਸੀਂ ਗੱਲਬਾਤ ਕੀਤੀ, ਅੱਡੀ ਟੱਪਾ ਪ੍ਰੋਗਰਾਮ ਦੇ ਵਿੱਚ ਗੀਤ ਬਹੁਤ ਬਾ ਕਮਾਲ ਦੇ, ਅੱਜ ਦੀਆਂ ਦੋ ਬੁਝਾਰਤਾਂ ਲੱਭਾਂਗੇ, ਸੁਣਾਂਗੇ ਤੇ ਉਹਦਾ ਵੀ ਰਿਪਲਾਈ ਦੇਵਾਂਗੇ। ਤੁਹਾਡਾ ਅੱਜ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਿਲਾਂ ਦੀ ਧੜਕਣ ਨੇੜੇ ਲਿਆ ਰਿਹਾ, ਤੁਹਾਡੇ ਤੱਕ ਪਹੁੰਚਾ ਰਿਹਾ। ਲਲਿਤ ਸੋਨੀ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ, ਮਹਿਕ ਦੀ ਆਵਾਜ਼ ਤੁਹਾਡੀ ਤਨਕ ਦੀ ਸਾਡੇ ਕੰਨਾਂ 'ਚ ਰਸ ਘੋਲਦੀ ਆ, ਸਰੋਤਿਆਂ ਦੇ ਦਿਲਾਂ ਨੂੰ ਖਿੱਚ ਪਾਉਂਦੀ ਆ। ਸੋਨੀ ਸਾਹਿਬ ਬਹੁਤ ਬਹੁਤ ਮੁਬਾਰਕਾਂ
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਸੁਣਨ ਦੇ ਲਈ। ਔਰ ਤੁਸੀਂ ਦੱਸਿਆ ਵੀ ਫੇਕ ਨਿਊਜ਼ ਤੋਂ ਜਿਹੜਾ ਆ ਉਹ ਬਚਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਫੇਕ ਨਿਊਜ਼ ਚੱਲਦੀਆਂ ਨੇ ਔਰ ਜਿਹੜੀਆਂ ਕਿ ਸਾਨੂੰ ਸਾਡੇ ਸਾਰੇ

0: ਹੈ ਕਿਉਂਕਿ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਫੇਕ ਨਿਊਜ਼ ਚੱਲਦੀਆਂ ਨੇ ਔਰ ਜਿਹੜੀਆਂ ਕਿ ਸਾਨੂੰ ਸਾਡੇ ਸਾਰੇ ਦੋਸਤਾਂ ਨੂੰ ਜਿਹੜਾ ਗੁੰਮਰਾਹ ਕਰਦੀਆਂ ਨੇ ਔਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਆ ਉਹ ਤਣਾਅ ਭਰਿਆ ਮਾਹੌਲ ਦੇ ਕੇ ਜਾਂਦੀਆਂ ਨੇ। ਸੋ ਅਜਿਹੇ ਦੌਰ ਦੇ ਵਿੱਚ ਦੂਰਦਰਸ਼ਨ ਔਰ ਆਕਾਸ਼ਵਾਣੀ ਜਿਹੜੇ ਨੇ ਅਜਿਹੇ ਇੱਕ ਮਾਧਿਅਮ ਨੇ ਜਿੱਥੇ ਹਮੇਸ਼ਾ ਸਹੀ ਔਰ ਸਟੀਕ ਜਾਣਕਾਰੀ ਔਰ ਖਬਰ ਜਿਹੜੀ ਆ ਸਾਂਝੀ ਕੀਤੀ ਜਾਂਦੀ ਹੈ। ਸੋ ਬਾਕੀ ਤੁਸੀਂ ਦੇਖਦੇ ਹੁੰਦੇ ਆ ਕਿ ਆਏ ਦਿਨ ਜਿਹੜਾ ਆ ਉਹ ਚੈਨਲਸ ਦੇ ਉੱਪਰ ਜਿਹੜੀ ਕੋਈ ਵੀ ਇੱਕ ਖਬਰ ਹੁੰਦੀ ਆ ਅਤੇ ਬਸ ਉਸੇ ਖਬਰ ਨੂੰ ਜਿਹੜਾ ਆ ਉਹ ਖਿੱਚੀ ਜਾਣਾ ਅਤੇ ਉਸੇ ਖਬਰ ਦੇ ਬਾਰੇ ਜਿਹੜਾ ਆ ਉਹ ਉਹਨੂੰ ਵਧਾ ਚੜਾ ਕੇ ਪੇਸ਼ ਕਰਨਾ ਔਰ ਜਿਹੜਾ ਉਸ ਵਕਤ ਤੱਕ ਜਿਹੜਾ ਆ ਬੰਦੇ ਦੀ ਦਿਨ ਦਾ ਛੈਣ ਰਾਤ ਦੀਆਂ ਨੀਂਦਾਂ ਉੱਡ ਜਾਂਦੀਆਂ, ਬਸ ਇੰਨਾ ਹੀ ਕਹਿਣਾ ਹੁੰਦਾ ਆ ਚੈਨ ਸੇ ਸੋਨਾ ਹੈ ਤੂੰ ਜਾਗ ਜਾਈਏ। ਬਸ ਉਸ ਵਕਤ ਤੋਂ ਲੈ ਕੇ ਬੰਦਾ ਜਾਗਦਾ ਰਹਿੰਦਾ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ, ਪਰ ਬਾਅਦ 'ਚੋਂ ਜਾ ਕੇ ਪਤਾ ਲੱਗਦਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੋ ਇਹਨਾਂ ਤੋਂ ਜਿਹੜਾ ਆ ਬਚ ਕੇ ਰਹਿਣਾ ਚਾਹੀਦਾ। ਸੋ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ੍ਹ ਫੇਕ ਨਿਊਜ਼ ਚੱਲਦੀਆਂ ਨੇ, ਅਫਵਾਹਾਂ ਚੱਲਦੀਆਂ ਨੇ ਜਿਹੜਾ ਕਿ ਸਮਾਜ ਦੇ ਵਿੱਚ ਜਿਹੜਾ ਉਹ ਗਲਤ ਮੈਸੇਜ ਪ੍ਰੋਵਾਈਡ ਕਰਦੀਆਂ ਨੇ। ਸੋ ਇਹਨਾਂ ਤੋਂ ਬਚਣਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ ਔਰ ਸਹੀ ਜਾਣਕਾਰੀ ਜਿਹੜੀ ਆ ਉਹ ਸ਼ੇਅਰ ਕਰਨੀ ਚਾਹੀਦੀ ਹੈ, ਸਾਂਝੀ ਕਰਨੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਮੈਸੇਜ ਮਿਲਿਆ ਹੈ ਅਤੇ ਇਹ ਮੈਸੇਜ ਸਾਨੂੰ ਦੋਸਤ ਨੇ ਭੇਜਿਆ ਹੈ। ਗੁੱਡ ਮਾਰਨਿੰਗ ਲਲਿਤ ਸੋਨੀ ਜੀ, ਬਹੁਤ ਵਧੀਆ ਪ੍ਰੈਜੈਂਟੇਸ਼ਨ ਤੁਹਾਡੀ ਇਨ ਐਵਰੀ ਸੰਡੇ ਫਰੋਮ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਜੀ। ਇਹ ਲਿਖ ਰਹੇ ਨੇ ਕਿ ਜੋ ਮਿਲਿਆ ਉਸ ਵਿੱਚ ਖੁਸ਼ ਰਹਿਣਾ, ਹਰ ਹਾਲ 'ਚ ਸ਼ੁਕਰ ਮਨਾਇਆ ਕਰ, ਨਾ ਕਰ ਸ਼ਿਕਵੇ ਕਿਸਮਤ ਦੇ, ਬਸ ਰੱਬ ਦਾ ਨਾਮ ਧਿਆਇਆ ਕਰ। ਕਈ ਤਰਸਦੇ ਰੋਟੀ ਨੂੰ ਤੈਨੂੰ 36 ਪਦਾਰਥ ਮਿਲਦੇ ਨੇ, ਉਸ ਮਾਲਕ ਦੀ ਹੀ ਬਖਸ਼ਿਸ਼ ਨਾਲ ਤੇਰੇ ਵਿਹੜੇ ਗੁਲਾਬ ਖਿੜਦੇ ਨੇ, ਉਹਨੇ ਅੱਖਾਂ ਦਿੱਤੀਆਂ ਵੇਖਣ ਨੂੰ ਤੇ ਕੰਨ ਦਿੱਤੇ ਸੁਣਨ ਦੇ ਲਈ, ਇਹ ਸੋਹਣੀ ਕਾਇਆ ਬਖਸ਼ੀ ਹੈ ਸੱਚੇ ਮਾਰਗ ਉੱਤੇ ਚੱਲਣ ਲਈ, ਇਹ ਸੋਹਣੀ ਕਾਇਆ ਬਖਸ਼ੀ ਹੈ ਸੱਚੇ ਮਾਰਗ ਉੱਤੇ ਚੱਲਣ ਦੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਬਾਕੀ ਜੋ ਮਿਲਿਆ ਹੈ, ਜੋ ਉਸ ਪਰਮਾਤਮਾ ਵੱਲੋਂ ਸਾਨੂੰ ਦਿੱਤਾ ਗਿਆ ਹੈ, ਜਿਹੜੀਆਂ ਨਿਆਮਤਾਂ ਸਾਨੂੰ ਉਸ ਪਰਮਾਤਮਾ ਵੱਲੋਂ ਮਿਲੀਆਂ ਹੋਈਆਂ ਨੇ, ਉਹਨਾਂ ਨਿਆਮਤਾਂ ਨੂੰ ਜਿਹੜਾ ਆ ਉਹ ਸਵੀਕਾਰ ਕਰਨਾ ਚਾਹੀਦਾ ਔਰ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ ਔਰ ਹਮੇਸ਼ਾ ਇਹੋ ਸੋਚਣਾ ਚਾਹੀਦਾ ਕਿ ਜੋ ਸਾਡੇ ਕੋਲ ਇਸ ਵਕਤ ਹੈ ਉਹ ਸ਼ਾਇਦ ਵਧੇਰੇ ਲੋਕਾਂ ਦਾ ਸੁਪਨਾ ਹੋਵੇ, ਵਧੇਰੇ ਲੋਕਾਂ ਦੀ ਇੱਛਾ ਹੋਵੇ। ਸੋ ਹਰ ਵੇਲੇ ਜਦੋਂ ਪਹਿਰ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਜਿੱਥੇ ਵੀ ਉਹ ਰੱਖੇ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਮਿੱਟੀ ਹਵਾ ਪਾਣੀ ਇਹ ਸੱਚੀ ਕਹਾਣੀ, ਦਿਨੇਸ਼ ਮੋਦੀ ਨੇ ਸਾਨੂੰ ਮੈਸੇਜ ਕੀਤਾ ਹੈ ਜੀ, ਲੈਕਚਰਰ ਫਿਜ਼ਿਕਸ ਲੁਧਿਆਣਾ। ਸੋ ਲੈਕਚਰਰ ਸਾਹਿਬ ਨੇ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਦੇ ਵਿੱਚ, ਲਿਖਿਆ ਵੀ ਦੁਨੀਆ ਆਈ ਗਈ ਦਾ ਮੇਲਾ, ਕਿਸੇ ਨੇ ਕੱਟਿਆ ਹੱਸ ਕੇ, ਕਿਸੇ ਨੇ ਗੁਜ਼ਾਰਿਆ ਰੋ ਕੇ, ਪਾਣੀ ਦਿਆ ਬੁਲਬਲਿਆ ਹਵਾ ਦੇ ਬੁੱਲੇ ਨਾਲ, ਆਖਿਰ ਮਿੱਟੀ ਵਿੱਚ ਮਿਲ ਜਾਣਾ, ਮਿੱਟੀ ਹਵਾ ਪਾਣੀ ਹੀ ਜੀਵਨ ਦੀ ਸੱਚੀ ਕਹਾਣੀ, ਮਿੱਟੀ ਹਵਾ ਪਾਣੀ ਇਹੀ ਸੱਚੀ ਕਹਾਣੀ, ਵਕਤ ਦੇ ਪੰਛੀ ਉੱਡ ਜਾਂਦੇ ਨੇ ਮੁੜ ਕਦੇ ਨਾ ਆਉਂਦੇ, ਸੁਪਨੇ ਵੀ ਧੂੜ ਬਣ ਜਾਂਦੇ ਜਦ ਅੱਖਾਂ ਮੰਦ ਜਾਂਦੇ, ਮਿੱਟੀ ਹਵਾ ਪਾਣੀ ਹੀ ਅੰਤ ਸੱਚ ਦਾ ਸਾਥ ਨਿਭਾਉਂਦੇ, ਬਾਕੀ ਸਾਰੇ ਰਿਸ਼ਤੇ ਰਾਹਾਂ ਵਿੱਚ ਰਹਿ ਜਾਂਦੇ, ਮਾਇਆ ਦੇ ਪਿੱਛੇ ਦੌੜਦਾ ਇਨਸਾਨ ਥੱਕ ਜਾਂਦਾ, ਸੱਚ ਨੂੰ ਜੇ ਸਮਝ ਲਵਾਂ ਜੀਵਨ ਵੀ ਮੁਸਕਰਾਉਂਦਾ, ਖਾਲੀ ਹੱਥ ਆਏ ਸੀ ਅਸੀਂ ਖਾਲੀ ਹੱਥ ਹੀ ਜਾਣਾ, ਨਾ ਕੋਈ ਨਾਮ ਰਹਿਣਾ ਨਾ ਕੋਈ ਮਾਣ ਖਜ਼ਾਨਾ, ਨੇਕੀ ਕਰ ਜਾਂ ਦਿਲੋਂ, ਨੇਕੀ ਕਰ ਜਾਂ ਦਿਲੋਂ ਉਹੀ ਨਾਲ ਜਾਣੀ, ਮਿੱਟੀ ਹਵਾ ਪਾਣੀ ਇਹੀ ਸੱਚੀ ਕਹਾਣੀ, ਮਿੱਟੀ ਹਵਾ ਪਾਣੀ ਇਹੀ ਸੱਚੀ ਕਹਾਣੀ। ਸੋ ਬਾਕੀ ਬਹੁਤ ਖੂਬ ਜਿਹੜਾ ਹੈ ਮਿੱਟੀ ਹਵਾ ਪਾਣੀ ਦੀ ਇਹ ਖੂਬਸੂਰਤ ਕਹਾਣੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਸੋ ਜ਼ਿੰਦਗੀ ਦੀ ਰਿਐਲਿਟੀ ਹੈ ਕਿ ਇਨਸਾਨ ਜਿਹੜਾ ਹੈ ਉਹ ਵਿਅਰਥ ਦੇ ਚੱਕਰਾਂ ਦੇ ਵਿੱਚ ਫਸਿਆ ਰਹਿੰਦਾ ਔਰ ਜ਼ਿੰਦਗੀ ਜਿਉਣ ਦਾ ਜਿਹੜਾ ਸਵਾਦ ਆ ਉਹ ਭੁੱਲ ਜਾਂਦਾ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿਣਾ ਚਾਹੁੰਦੇ ਨੇ।
1: ਲਲਿਤ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਲਲਿਤ ਸਾਹਿਬ ਮੈਂ ਮੈਸੇਜ ਪਾਉਣਾ ਤਾਂ ਨਹੀਂ ਚਾਹੁੰਦਾ ਸੀ, ਮੈਨੂੰ ਮਜਬੂਰ ਹੋ ਕੇ ਪਾਉਣਾ ਪਿਆ। ਹੁਣੀ ਇੱਕ ਕਾਲਰ ਨੇ ਕਿਹਾ ਪਰਮਾਤਮਾ ਨੂੰ ਭੁੱਖਾ ਕਿਹਾ
0: ਜੀ,
1: ਭੁੱਖਾ ਲਫ਼ਜ਼ ਨਹੀਂ ਕਹਿਣਾ ਚਾਹੀਦਾ ਸੀਗਾ
0: ਜੀ।
1: ਭੁੱਖਾ ਕੌਣ ਆ? ਇਨਸਾਨ।
0: ਇਨਸਾਨ
1: ਪਰਮਾਤਮਾ ਨਹੀਂ ਹੈਗਾ ਭੁੱਖਾ, ਇਹਨਾਂ ਨੂੰ ਲਫ਼ਜ਼ ਕਹਿਣਾ ਚਾਹੀਦਾ ਸੀਗਾ ਪਰਮਾਤਮਾ ਨੂੰ ਪਿਆਰ ਦੀ ਚਾਹ ਆ, ਮੈਨੂੰ ਸਾਰੇ ਇਨਸਾਨ ਪਿਆਰ ਕਰਨ। ਭੁੱਖਾ ਤਾਂ ਇਨਸਾਨ, ਪਰਮਾਤਮਾ ਥੋੜ੍ਹੀ ਭੁੱਖਾ ਹੈਗਾ। ਇਹ ਲਫ਼ਜ਼ ਬਿਲਕੁਲ ਗਲਤ ਸੀਗਾ। ਠੀਕ ਹੈ ਜੀ, ਮੇਰਾ ਨਾਮ ਮਿੰਟੂ ਚੰਦੇਲ
0: ਜੀ। ਮਿੰਟੂ ਚੰਦੇਲ ਜੀ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵੱਲੋਂ ਇਹ ਜਿਹੜਾ ਮੈਸੇਜ ਭੇਜਿਆ ਗਿਆ, ਸੋ ਜਿਨ੍ਹਾਂ ਦੋਸਤਾਂ ਵੱਲੋਂ ਉਹ ਮੈਸੇਜ ਆਇਆ ਸੀ ਉਹ ਆਪਣਾ ਸ਼ਬਦ ਜ਼ਰੂਰ ਦਰੁਸਤ ਕਰਨਗੇ ਔਰ ਇਸ ਸ਼ਬਦ ਦੇ ਉੱਪਰ ਜ਼ਰੂਰ ਵਿਚਾਰ ਕਰਨਗੇ। ਬਾਕੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ ਅਤੇ ਜਨਾਬ ਅੱਜ ਵਰਲਡ

0: ਲਾਫਟਰ ਡੇ ਹੈ, ਕੁਛ ਸਾਨੂੰ ਹਸਾਉਣ ਵਾਲਾ, ਕੁਛ ਗੁਦਗੁਦਾਉਣ ਵਾਲਾ ਜਿਹੜਾ ਹੈ, ਸਾਡੇ ਬੁੱਲਾਂ ਦੇ ਉੱਪਰ ਮੁਸਕਾਨ ਲਿਆਉਣ ਵਾਲੀ ਕੋਈ ਆਪਣੀ ਕਲਾਕਾਰੀ ਵੀ ਤੁਸੀਂ ਭੇਜ ਸਕਦੇ ਹੋ, ਪੇਸ਼ ਕਰ ਸਕਦੇ ਹੋ, ਅਤੇ ਤੁਹਾਡੀ ਇਸ ਕਲਾਕਾਰੀ ਦੀ ਅਸੀਂ ਵੇਟ ਕਰ ਰਹੇ ਹਾਂ, ਕਿਉਂਕਿ ਅਜੇ ਸਿਰਫ 15 ਮਿੰਟ ਸਾਡੇ ਕੋਲ ਬਾਕੀ ਨੇ. ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਆਓ ਸੁਣਦੇ ਹਾਂ.
1: ਸਤਿ ਸ਼੍ਰੀ ਅਕਾਲ ਜੀ. ਮੈਰਿਜ ਐਨੀਵਰਸਰੀ 'ਤੇ ਮੀਆਂ ਬੀਵੀ ਦੀਆਂ ਕੁਝ ਇੱਕ ਹਲਕੀਆਂ ਫੁਲਕੀਆਂ ਸਤਰਾਂ
0: ਜੀ.
1: ਸਿਰਲੇਖ ਤਾਣੀ. ਅੱਜ ਮਿੰਨਾ ਮਿੰਨਾ ਜੋ ਹੱਸ ਰਹੀ ਏ, ਘੜੀ 'ਚ ਤੋਲਾ ਕਦੇ ਹੋ ਮੱਸ ਰਹੀ ਏ, ਅੱਜ ਖਿਆਲਾਂ ਵਿੱਚ ਹੀ ਵੱਸ ਰਹੀ ਏ, ਚੁੱਪ ਚੁੱਪ ਖੋਰੇ ਕੀ ਕੁਝ ਦੱਸ ਰਹੀ ਏ. ਅੱਜ ਨਾ ਰੋਕੋ ਮੈਨੂੰ ਹੱਸਣ ਦਿਉ, ਅੱਜ ਨਾ ਰੋਕੋ ਮੈਨੂੰ ਜੱਚਣ ਦਿਉ, ਅੱਜ ਵਿੱਚ ਖਿਆਲਾਂ ਮੈਨੂੰ ਵੱਸਣ ਦਿਉ, ਅੱਖਾਂ ਅੱਖਾਂ ਨਾਲ ਗੱਲਾਂ ਦੱਸਣ ਦਿਉ. ਦੱਸ ਤਾਂ ਦੇ ਹੁਣ ਕਿਹੜੀ ਗੱਲ ਹੈ, ਜੋ ਅੱਜ ਸੰਭਾਲ ਲਵੇ ਉਸੇ ਦਾ ਕੱਲ੍ਹ ਏ, ਖੁਸ਼ੀਆਂ ਦਾ ਵੀ ਮਿਲ ਜਾਂਦਾ ਪਲ ਹੈ, ਜ਼ਿੰਦਗੀ ਜਿਉਣ ਦਾ ਜਿੱਥੇ ਬਲ ਹੈ. ਚਾਹੇ ਖੁਸ਼ੀਆਂ ਗਮੀਆਂ ਦੇ ਪਸਾਰੇ ਨੇ, ਚਾਹੇ ਕੱਚੇ ਕੋਠੇ ਕੇ ਉੱਚੇ ਮੁਨਾਰੇ ਨੇ, ਇੱਕ ਦੂਜੇ ਨੂੰ ਜਿੱਥੇ ਇੱਕ ਦੂਜੇ ਦੇ ਸਹਾਰੇ ਨੇ, ਉੱਥੇ ਆਉਂਦੇ ਠੰਡੇ ਹੁਲਾਰੇ ਨੇ. ਹੁਣ ਤੇਰੇ ਹਾਸਿਆਂ ਦੀ ਗੱਲ ਜਾਣੀਏ, ਸੁਲਝ ਗਈ ਉਲਝੀ ਜੋ ਤਾਣੀ ਏ, ਕਿਉਂ ਪਾਈ ਪਾਣੀ ਵਿੱਚ ਮਧਾਣੀਏ, ਆ ਗਈ ਸਮਝ ਸਾਰੀ ਕਹਾਣੀ ਏ. ਗੱਲਾਂ ਨਾਲ ਨਾ ਟਾਲ ਮਾਹੀਆ, ਗੱਡੀ ਕੱਟ ਚੱਲਾਂ ਤੇਰੇ ਨਾਲ ਮਾਹੀਆ, ਰੈਸਟੋਰੈਂਟ ਕੋਈ ਭਾਲ ਮਾਹੀਆ, ਅੱਜ ਨਾ ਬਣਾਵਾਂ ਰੋਟੀ ਦਾਲ ਮਾਹੀਆ. ਚੱਲ ਆਪਾਂ ਕਿਤੇ ਅੱਜ ਜਾਵਾਂਗੇ, ਭਾਵੇਂ ਐਕਟਿਵਾ ਤੇ ਹੀ ਗੇੜੀ ਲਾਵਾਂਗੇ, ਲੈ ਮਠਿਆਈ ਤੇ ਸਬਜ਼ੀ ਮੁੜ ਆਵਾਂਗੇ, ਘਰੇ ਤੇਰੀ ਪੱਕੀ ਰੋਟੀ ਹੀ ਖਾਵਾਂਗੇ, ਬਾਹਰ ਰੋਟੀ ਦਾ ਆਪਣਾ ਸਵਾਦ ਹੈ, ਚਲੋ ਨਿੱਕੀ ਗੇੜੀ ਦਾ ਹੀ ਧੰਨਵਾਦ ਹੈ, ਨਹੀਂ ਕਰਨਾ ਹੁਣ ਕੋਈ ਫਸਾਦ ਹੈ, ਵਰੇ ਗੰਢ ਦੀ ਤੁਹਾਨੂੰ ਮੁਬਾਰਕਬਾਦ ਹੈ, ਮੁਬਾਰਕਬਾਦ ਹੈ. ਧੰਨਵਾਦ ਜੀ. ਮਨਜੀਤ ਸਿੰਘ ਬੱਧਣ, ਪਿੰਡ ਬੱਦੋਵਾਲ, ਲੁਧਿਆਣਾ.
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੀ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਲਾਈ, ਬਹੁਤ ਚੰਗਾ ਲੱਗਾ. ਸੋ ਕਈ ਵਾਰ ਜਿਹੜਾ ਉਹ ਪਰਿਵਾਰ ਦੇ ਵਿੱਚ ਅਜਿਹੀਆਂ ਛੋਟੀ ਛੋਟੀਆਂ ਨੋਕ ਚੋਕ ਚੱਲਦੀਆਂ ਰਹਿੰਦੀਆਂ ਨੇ, ਔਰ ਇਹਨਾਂ ਨੋਕ ਚੋਕ ਦੇ ਨਾਲ ਹੀ ਜਿਹੜਾ ਆ ਪਰਿਵਾਰ ਦੇ ਵਿੱਚ ਆਪਸੀ ਪਿਆਰ, ਆਪਸੀ ਮੁਹੱਬਤ, ਆਪਸੀ ਸਾਂਝ ਵੱਧਦੀ ਹੈ. ਸੋ ਇਹਨਾਂ ਦਾ ਚੱਲਣਾ ਥੋੜ੍ਹਾ ਜਿਹਾ ਜ਼ਰੂਰੀ ਹੋ ਜਾਂਦਾ ਹੈ. ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਵੌਇਸ ਮੈਸੇਜ, ਆਓ ਸੁਣਦੇ ਹਾਂ.
2: ਆਵਾਜ਼ ਜੀ ਦੁਨੀਆਂ ਦੇ ਦੋਸਤੋ, ਸਤਿ ਸ਼੍ਰੀ ਅਕਾਲ. ਅੱਜ ਮੈਂ ਇੱਕ ਸ਼ੇਰ ਪੇਸ਼ ਕਰ ਰਿਹਾ ਜੀ. ਬੇਲੀ ਬੇਲੀ ਹਰ ਕੋਈ ਕਹਿੰਦਾ, ਮੈਂ ਵੀ ਆਖਿਆ ਬੇਲੀ, ਉਸ ਵੇਲੇ ਕੋਈ ਵੇਲੀ ਨਹੀਂ ਬਣਦਾ, ਜਦੋਂ ਜਾਂਦੀ ਲਾਸ਼ ਕੇਲੀ, ਉੱਡਿਆ ਪੌਰ ਵਿੱਚੋਂ ਕੱਖਾਂ ਦੇ, ਤੇਰੀ ਸੁਣੀ ਪਈ ਹਵੇਲੀ, ਲੇਖਾ ਪਟਿਆ ਦੇਣਾ ਪਊ, ਜਿਵੇਂ ਤੇਲ ਬਣਾਵੇ ਤੇਲੀ, ਜਿਵੇਂ ਤੇਲ ਬਣਾਵੇ ਤੇਲੀ. ਸਤਿ ਸ਼੍ਰੀ ਅਕਾਲ ਜੀ, ਕ੍ਰਿਸ਼ਨ ਸਿੰਘ ਪੱਟੀ ਬਰਨਾਲਾ ਤੋਂ ਪਿੰਟਲ.
0: ਜੀ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ, ਬਹੁਤ ਬਹੁਤ ਸ਼ੁਕਰੀਆ. ਜੀ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ ਕੁਝ ਦੋਸਤਾਂ ਨੇ ਜੋਕਸ ਭੇਜੇ ਨੇ, ਸੋ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਕਿ ਦੋਸਤ ਸਾਨੂੰ ਕੀ ਕਹਿ ਰਹੇ ਨੇ. ਸੋ ਕਹਿੰਦੇ ਨੇ ਵੀ ਇੱਕ ਵਾਰੀ ਜਿਹੜੀ ਆ ਘਰਵਾਲੀ ਜਿਹੜੀ ਆ ਉਹ ਮਾਰਕੀਟ ਦੇ ਵਿੱਚੋਂ ਸ਼ੋਪਿੰਗ ਕਰਕੇ ਵਾਪਸ ਆਈ ਹੈ, ਅਤੇ ਉਸ ਵਕਤ ਪਤੀ ਨੇ ਕਿਹਾ ਕਿ ਮੈਨੂੰ ਅੰਦਾਜ਼ਾ ਹੋ ਗਿਆ ਵੀ ਇਸ ਵਿੱਚ ਕੋਈ ਪੱਕਾ ਹੀ ਖਾਣ ਵਾਲੀ ਚੀਜ਼ ਹੋਏਗੀ. ਅਤੇ ਪਤਨੀ ਨੇ ਬੜੇ ਹੀ ਪਿਆਰ ਦੇ ਨਾਲ ਕਿਹਾ, ਮੇਰੇ ਪਤੀ ਪਰਮੇਸ਼ਵਰ, ਬਿਲਕੁਲ ਤੁਸੀਂ ਸਹੀ ਅੰਦਾਜ਼ਾ ਲਗਾਇਆ ਆ, ਇਹਦੇ ਵਿੱਚ ਮੈਂ ਲੈ ਕੇ ਆਈ ਹਾਂ ਨਵੇਂ ਸੈਂਡਲ. ਹੁਣ ਪਤੀ ਪਰਮੇਸ਼ਵਰ ਜੀ ਇਸ ਵਕਤ ਕਨਫਿਊਜ਼ ਹੋ ਕੇ ਬੈਠੇ ਨੇ ਕਿ ਸੈਂਡਲ ਹੁਣ ਕਿਵੇਂ ਖਾਧੇ ਜਾਣ. ਸੋ ਇਹ ਜੋਕ ਸਾਡੇ ਦੋਸਤ ਨੇ ਸਾਨੂੰ ਭੇਜੇ ਹੋਏ ਨੇ. ਸੋ ਇੱਕ ਹੋਰ ਸਾਡੇ ਤੱਕ ਜੋਕ ਉਹਨਾਂ ਨੇ ਸਾਂਝਾ ਕੀਤਾ ਹੈ. ਜੀ ਉਹ ਇਹਨਾਂ ਨੇ ਲਿਖਿਆ ਕਿ ਲੜਕਾ ਔਰ ਕਿਸੇ ਨੂੰ ਕਹਿ ਰਿਹਾ, ਆਪਣੇ ਦੋਸਤ ਨੂੰ ਇੱਕ ਲੜਕਾ ਕਹਿ ਰਿਹਾ ਕਿ ਯਾਰ ਮੁਝੇ ਉਸ ਲੜਕੀ ਸੇ ਬਚਾ ਲਓ. ਦੋਸਤ ਪੁੱਛਦਾ ਹੈ, ਕਿਆ ਹੋਆ ਯਾਰ? ਲੜਕਾ, ਜਬ ਸੇ ਮੈਨੇ ਉਸੇ ਯੇ ਕਹਿ ਦਿਆ ਹੈ ਕਿ ਇਹ ਦਿਲ ਚੀਰ ਕੇ ਦੇਖ ਪਗਲੀ, ਤੇਰਾ ਹੀ ਨਾਮ ਹੋਗਾ, ਉਸ ਦਿਨ ਸੇ ਵੋ ਪਗਲੀ ਚਾਕੂ ਲੈ ਕੇ ਮੇਰੇ ਪਿੱਛੇ ਭਾਗ ਰਹੀ ਹੈ. ਸੋ ਭਾਈ ਜੇਕਰ ਤੁਸੀਂ ਸੁਣਦੇ ਪਏ ਹੋ, ਸੋ ਪਲੀਜ਼ ਬਚ ਕੇ ਰਹੋ, ਚਾਕੂ ਬਹੁਤ ਤਿੱਖਾ ਹੁੰਦਾ ਹੈ. ਸੋ ਇਹ ਸਾਨੂੰ ਜੋਕ ਭੇਜੇ ਸੀ ਰਜੇਸ਼ ਕਹਿੰਦਾ ਹੈਪੀ ਈਸ਼ਵਰ ਕਲੋਨੀ ਜਲੰਧਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ.

ਇਸ ਜੋਗ ਦੇ ਲਈ, ਇਸ ਹਸਾਉਣ ਵਾਲੇ ਚੁਟਕਲੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਵੇਲਾ ਹੋ ਗਿਆ ਇੱਕ ਖੂਬਸੂਰਤ ਜਿਹੇ ਛੋਟੇ ਜਿਹੇ ਗੀਤ ਨੂੰ ਸੁਣਾਉਣ ਦਾ, ਤਾਂ ਕਿ ਜਿਹੜਾ ਆ ਗੀਤ ਸੰਗੀਤ ਦਾ ਤੜਕਾ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਲੱਗਦਾ ਰਹਿਣਾ ਚਾਹੀਦਾ। ਸੋ ਸੁਣਦੇ ਹਾਂ ਮਨੁੱਖ ਨੂੰ ਉਹਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਗੀਤ, ਔਰ ਗੀਤ ਤੋਂ ਬਾਅਦ ਤੁਹਾਡੇ ਇਹ ਪਿਆਰ ਭਰੇ ਮੈਸੇਜ, ਤੁਹਾਡੇ ਵੱਲੋਂ ਭੇਜੀ ਹੋਈ ਇਹ ਦਿਲ ਦੀਆਂ ਗੱਲਾਂ, ਦਿਲ ਦੇ ਜਜ਼ਬਾਤ ਜਿਹੜੇ ਨੇ ਉਹ ਸਰੋਤਿਆਂ ਦੇ ਨਾਲ ਸਾਂਝੇ ਜ਼ਰੂਰ ਕੀਤੇ ਜਾਣਗੇ। ਆਓ ਸੁਣਦੇ ਹਾਂ ਗੀਤ।

102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਆਪਣੀਆਂ ਗੱਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ। ਅਜੇ ਵੀ ਤਕਰੀਬਨ ਸਾਡੇ ਕੋਲ 6 ਮਿੰਟ ਦਾ ਸਮਾਂ ਬਾਕੀ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਇੱਕ ਬੁਝਾਰਤ ਪੁੱਛੀ ਸੀ, ਸਾਲ ਮਗਰੋਂ ਗੱਡੀ ਆਈ, ਕੋਈ ਚੜ੍ਹ ਗਿਆ ਕੋਈ ਰਹਿ ਗਿਆ। ਸੋ ਇਸ ਬੁਝਾਰਤ ਦਾ ਜਵਾਬ ਜਿਹੜਾ ਹੈ ਅਜੇ ਤੱਕ ਨਹੀਂ ਮਿਲਿਆ। ਸੋ ਇੱਕ ਮੈਂ ਡਾਇਲੋਗ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਹ ਕਿਹੜੀ ਫਿਲਮ ਦਾ ਡਾਇਲੋਗ ਹੈ ਔਰ ਕਿਹਨਾਂ ਕਲਾਕਾਰਾਂ ਦੀਆਂ ਆਵਾਜ਼ਾਂ ਉਸ ਡਾਇਲੋਗ ਦੇ ਵਿੱਚ ਤੁਸੀਂ ਸੁਣੀਆਂ, ਤੁਸੀਂ ਭੇਜ ਸਕਦੇ ਹੋ। ਸੋ ਬਾਕੀ ਅਸੀਂ ਗੱਲ ਕਰ ਰਹੇ ਸੀ ਹਾਸੇ ਦੇ ਬਾਰੇ, ਕਿਉਂਕਿ ਅੱਜ ਵਰਲਡ ਲਾਫਟਰ ਡੇ ਮਨਾਇਆ ਜਾ ਰਿਹਾ ਔਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜਿਹੜਾ ਆ ਖੁਸ਼ੀਆਂ ਲੱਭਣ ਦੀ ਜੇਕਰ ਅਸੀਂ ਆਦਤ ਪਾਲੀਏ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਖੁਸ਼ਨੁਮਾ ਬਣ ਜਾਏਗੀ, ਅਸੀਂ ਹਮੇਸ਼ਾ ਖੁਸ਼ੀ ਦੇ ਮਾਹੌਲ 'ਚ ਰਹਾਂਗੇ। ਔਰ ਕਹਿੰਦੇ ਨੇ ਕਿ ਆਪਣੀਆਂ

ਗਲਤੀਆਂ ਨੂੰ ਗੰਭੀਰਤਾ ਦੇ ਨਾਲ ਲੈਣ ਤੋਂ ਬਜਾਏ ਜੇਕਰ ਤੁਸੀਂ ਥੋੜ੍ਹਾ ਜਿਹਾ ਮੁਸਕਰਾਉਣਾ ਸਿੱਖ ਲੈਂਦੇ ਹੋ ਅਤੇ ਉਹਦੇ ਨਾਲ ਤੁਹਾਡਾ ਤਣਾਅ ਤੁਹਾਡੀ ਟੈਨਸ਼ਨ ਘੱਟ ਹੁੰਦੀ ਹੈ ਪਰ ਉਸ ਗਲਤੀ ਤੋਂ ਬਾਅਦ ਦੇ ਵਿੱਚ ਤੁਸੀਂ ਸਬਕ ਵੀ ਜ਼ਰੂਰ ਲੈਣਾ ਇਹਦੇ ਨਾਲ ਤੁਹਾਡਾ ਕੌਨਫੀਡੈਂਸ ਵਧੇਗਾ ਔਰ ਤੁਸੀਂ ਖੁਦ ਆਪਣੇ ਆਪ ਨੂੰ ਬਿਹਤਰ ਫੀਲ ਕਰੋਗੇ ਔਰ ਆਪਣੇ ਆਪ ਨੂੰ ਬਿਹਤਰ ਇਨਸਾਨ ਬਣਾਉਣ ਦੇ ਲਈ ਤੁਸੀਂ ਜਿਹੜਾ ਆ ਉਹ ਅੱਗੇ ਦਮ ਅੱਗੇ ਤੁਰਦੇ ਜਾਓਗੇ ਸੋ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਵੀ ਕਹਿੰਦੇ ਵੀ ਜਿਹੜਾ ਨਦੀ ਦਾ ਪਾਣੀ ਆ ਉਹ ਮਿੱਠਾ ਹੁੰਦਾ ਹੈ ਕਿਉਂਕਿ ਉਹ ਪਾਣੀ ਹਮੇਸ਼ਾ ਦਿੰਦੀ ਰਹਿੰਦੀ ਹੈ ਸਾਗਰ ਦਾ ਪਾਣੀ ਕਹਿੰਦੇ ਵੀ ਹਮੇਸ਼ਾ ਖਾਰਾ ਹੁੰਦਾ ਹੈ ਕਿਉਂਕਿ ਉਹ ਹਮੇਸ਼ਾ ਲੈਂਦਾ ਰਹਿੰਦਾ ਹੈ ਔਰ ਨਾਲੇ ਦਾ ਪਾਣੀ ਹਮੇਸ਼ਾ ਜਿਹੜਾ ਆ ਉਹ ਬਦਬੂ ਮਾਰਦਾ ਹੈ ਕਿਉਂਕਿ ਉਹ ਹਮੇਸ਼ਾ ਰੁਕਿਆ ਹੋਇਆ ਰਹਿੰਦਾ ਹੈ ਸੋ ਇਹੀ ਜ਼ਿੰਦਗੀ ਹੈ ਜਿੰਨਾ ਦੇਰ ਤੁਸੀਂ ਦਿੰਦੇ ਰਹੋਗੇ ਵੰਡਦੇ ਰਹੋਗੇ ਸਭ ਕੁਝ ਤੁਹਾਨੂੰ ਮਿੱਠਾ ਲੱਗੇਗਾ ਸਭ ਕੁਝ ਤੁਹਾਡਾ ਆਪਣਾ ਹੋਏਗਾ ਔਰ ਜਿੰਨਾ ਤੁਸੀਂ ਖਾਰੇ ਰਹੋਗੇ ਉਹਨਾਂ ਤੁਸੀਂ ਰੁਕ ਜਾਓਗੇ ਔਰ ਸਾਰੇ ਲੋਕ ਤੁਹਾਨੂੰ ਜਿਹੜੇ ਨੇ ਉਹ ਬੇਕਾਰ ਸਮਝਣ ਲੱਗ ਪੈਣਗੇ ਸੋ ਇਸੇ ਲਈ ਜ਼ਿੰਦਗੀ ਦੇ ਵਿੱਚ ਜਿਹੜਾ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਸੋ ਇਹ ਮੈਸੇਜ ਭੇਜਿਆ ਸੀ ਬਿੰਦੂ ਬਸਤੀ ਸੇ ਸ਼ੇਖ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੀ ਸੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸੋ ਜੀ ਇਸ ਵਕਤ 9:56 ਅਤੇ 32 ਸੈਕਿੰਡ ਹੋ ਗਏ ਨੇ ਸੋ ਇਸ ਪ੍ਰੋਗਰਾਮ ਨੂੰ ਇੱਥੇ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਔਰ ਅਗਲੇ ਆਰਜੇ ਦੀ ਐਂਟਰੀ ਹੋ ਗਈ ਹੈ ਔਰ ਅਗਲਾ ਖੂਬਸੂਰਤ ਸਫ਼ਰ ਜਿਹੜਾ ਤੁਸੀਂ ਉਹਨਾਂ ਦੇ ਨਾਲ ਇੰਜੋਏ ਕਰੋਗੇ ਸੋ ਅੱਜ ਦਾ ਜਿਹੜਾ ਮੈਂ ਬੁਝਾਰਤ ਤੁਹਾਨੂੰ ਪੁੱਛੀ ਸੀ ਕਿ ਸਾਲ ਮਗਰੋਂ ਗੱਡੀ ਆਈ ਕੋਈ ਚੜ ਗਿਆ ਕੋਈ ਰਹਿ ਗਿਆ ਸੋ ਇਸ ਦਾ ਜਵਾਬ ਹੈ ਨਤੀਜਾ ਰਿਜ਼ਲਟ ਕਿ ਹਰ ਸਾਲ ਜਿਹੜਾ ਆ ਉਹ ਬੱਚਿਆਂ ਦਾ ਰਿਜ਼ਲਟ ਆਉਂਦਾ ਹੈ ਅਤੇ ਜਿਹਨਾਂ ਵਿੱਚੋਂ ਕੋਈ ਬੱਚੇ ਪਾਸ ਹੋ ਜਾਂਦੇ ਨੇ ਕੋਈ ਰਹਿ ਜਾਂਦੇ ਨੇ ਸੋ ਜਿਹੜੇ ਪਾਸ ਹੋ ਜਾਂਦੇ ਨੇ ਉਹਨਾਂ ਨੂੰ ਵਧਾਈਆਂ ਔਰ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਕੋਸ਼ਿਸ਼ ਕਰਨ ਦੀ ਹੱਲਾਸ਼ੇਰੀ ਮੋਟੀਵੇਸ਼ਨ ਜਿਹੜੀ ਆ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਕਦੇ ਵੀ ਨਹੀਂ ਰੁਕਦੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਸੋ ਇੱਕ ਮੈਂ ਤੁਹਾਡੇ ਨਾਲ ਡਾਇਲੋਗ ਸਾਂਝੇ ਕੀਤੇ ਸੀ ਉਸ ਫਿਲਮ ਦਾ ਨਾਮ ਹੈ ਨੀਵੇਂ ਸੱਸ ਕੁੱਟਣੀ ਔਰ ਇਹਦੇ ਵਿੱਚ ਡਾਇਲੋਗ ਸੀ ਅਨੀਤਾ ਦੇਵਗਨ ਦੇ ਨਿਸ਼ਾ ਬਾਨੂ ਅਤੇ ਗੋਪੀ ਲੋਂਗੀਆ ਸੋ ਇਹ ਕਲਾਕਾਰਾਂ ਦੀਆਂ ਆਵਾਜ਼ਾਂ ਸੀ ਜਿਹੜੀਆਂ ਤੁਸੀਂ ਸੁਣੀਆਂ ਔਰ ਉਮੀਦ ਕਰਦੇ ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ ਔਰ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦਾ ਆਨੰਦ ਲਿਆ ਹੋਏਗਾ ਔਰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਮੁਸਕਰਾਉਂਦੇ ਰਹੋਗੇ ਹੱਸਦੇ ਰਹੋਗੇ ਕਿਉਂਕਿ ਅੱਜ ਵਰਲਡ ਲਾਫਟਰ ਡੇ ਅਤੇ ਆਪਣੇ ਆਪ ਦੇ ਨਾਲ ਤੁਸੀਂ ਇੱਕ ਵਾਅਦਾ ਜ਼ਰੂਰ ਕਰੋ ਕਿ ਹੱਸਣ ਦੀ ਆਦਤ ਜਿਹੜੀ ਆ ਜ਼ਿੰਦਗੀ ਦੇ ਵਿੱਚ ਜ਼ਰੂਰ ਪਾਓਗੇ ਕਿਉਂਕਿ ਹਾਸੇ ਦੇ ਨਾਲ ਹੀ ਜਿਹੜਾ ਆ ਉਹ ਵੱਡੇ ਤੋਂ ਵੱਡਾ ਜਿਹੜੀ ਆ ਮੁਸ਼ਕਿਲ ਆ ਉਸ ਨੂੰ ਜਿਹੜਾ ਆ ਹੱਲ ਕੀਤਾ ਜਾ ਸਕਦਾ ਉਸ ਮੁਸ਼ਕਿਲ ਨੂੰ ਜਿਹੜਾ ਆ ਪਾਰ ਪਾਇਆ ਜਾ ਸਕਦਾ ਹੈ ਔਰ ਇੱਕ ਹਾਸੇ ਦੇ ਨਾਲ ਜਿਹੜਾ ਆ ਤੁਹਾਡੀ ਜ਼ਿੰਦਗੀ ਹਸੀਨ ਹੋ ਸਕਦੀ ਹੈ ਇੱਕ ਹਾਸੇ ਦੇ ਨਾਲ ਜੇਕਰ ਤੁਹਾਡੀ ਫੋਟੋ ਵਧੀਆ ਆ ਸਕਦੀ ਹੈ ਅਤੇ ਸਾਰੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਆਪਣਾ ਹਾਸਾ ਆਪਣੇ ਬੁੱਲਾਂ 'ਤੇ ਲੈ ਆਉਂਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਬਿਹਤਰੀਨ ਹੋ ਜਾਏਗੀ ਸੋ ਇਸੇ ਆਸ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਵਿਦਾ ਲੈਣ ਦਾ ਸਮਾਂ ਆ ਗਿਆ ਫਿਰ ਕਿਸੇ ਵਕਤ ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ ਤਦ ਤੱਕ ਲਈ ਤੁਸੀਂ ਹੱਸਦੇ ਰਹਿਣਾ ਮੁਸਕਰਾਉਂਦੇ ਰਹਿਣਾ ਔਰ ਇਸੇ ਤਰ੍ਹਾਂ ਹੀ FM ਰੇਨਬੋ ਨੂੰ ਪਿਆਰ ਕਰਦੇ ਰਹਿਣਾ ਹੈ

ਹੁਣ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ ਸਾਰੇ 285 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਅਟੁੱਟ ਇਰਾਦੇ ਦਾ ਪ੍ਰਤੀਕ ਦੱਸਿਆ ਹੈ। ਭਾਰਤ ਨੂੰ ਆਉਣ ਵਾਲਾ ਇੱਕ ਹੋਰ ਐਲਪੀਜੀ ਟੈਂਕਰ ਹੌਰਮੁਜ਼ ਪੰਜੌੜ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ। ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਕੀਤਾ ਹੈ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚ 5ਵਾਂ ਮੁਲਜ਼ਮ ਗ੍ਰਿਫ਼ਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। BCCI ਨੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੇ ਕਪਤਾਨ ਹੋਣਗੇ। ਅਤੇ ਮੱਧ ਪ੍ਰਦੇਸ਼ ਦੇ ਪੋਲ ਵਾਲਟਰ ਕੁਲਦੀਪ ਕੁਮਾਰ ਨੇ ਰਾਸ਼ਟਰੀ ਰਿਕਾਰਡ ਬਣਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਗੁੱਡ ਮਾਰਨਿੰਗ, ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਆਪਣੀ ਦੋਸਤ ਤੇ ਹੋਸਟ ਆਰ ਜੀ ਰੀਆ ਦੇ ਨਾਲ। ਤੇ ਇਸ ਸਫ਼ਰ ਦੇ ਵਿੱਚ ਤੁਹਾਨੂੰ ਲਿਜਾਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਅੱਜ ਦਾ ਇਹ ਸਫ਼ਰ ਨਾ ਬਹੁਤ ਹੀ ਸੁਹਾਣਾ ਹੋਣ ਵਾਲਾ ਹੈ, ਅੱਜ ਦੇ ਮੌਸਮ ਦੇ ਵਾਂਗੂ ਹੀ। ਸੋ ਆਈ ਰੀਅਲੀ ਹੋਪ ਕਿ ਤੁਸੀਂ ਇਸ ਪ੍ਰੋਗਰਾਮ ਨੂੰ, ਇਸ ਸਫ਼ਰ ਨੂੰ ਇੰਜੋਏ ਕਰੋਗੇ। ਤੇ ਆਗਾਜ਼ ਕਰਦੇ ਹਾਂ ਇਸ ਸਫ਼ਰ ਦਾ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ।

ਤੋਂ ਸਪੈਸ਼ਲ ਹੁੰਦਾ, ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਯਾਰ ਮਤਲਬ ਮੈਂ ਤਾਂ ਐਕਚੁਅਲੀ ਜਿਹਨੂੰ ਵੀ ਮੈਂ ਪਿਆਰ ਕਰਦੀ ਹਾਂ, ਜੋ ਮੇਰੇ ਦਿਲ ਦੇ ਕਰੀਬ ਹੁੰਦਾ ਹੈ, ਮੈਂ ਹਮੇਸ਼ਾ ਉਹਨਾਂ ਲਈ ਕੋਈ ਨਾ ਕੋਈ ਆਪਾਂ ਨੋਟ ਲਿਖ ਕੇ ਜਾਂਦੇ ਹਾਂ ਅਤੇ ਉਹ ਹਮੇਸ਼ਾ ਹਮੇਸ਼ਾ ਲਈ ਨਾ ਯਾਦ ਬਣ ਜਾਂਦਾ ਹੈ। ਸੋ ਪਰ ਸਮਾਂ ਬਦਲ ਰਿਹਾ ਹੈ ਅਤੇ ਸਮੇਂ ਦੇ ਨਾਲ ਨਾਲ ਸਾਨੂੰ ਵੀ ਬਦਲਣਾ ਚਾਹੀਦਾ ਹੈ। ਸੋ ਸਮੇਂ ਦੇ ਨਾਲ ਬਦਲਣਾ ਤਾਂ ਜ਼ਰੂਰ ਚਾਹੀਦਾ, ਪਰ ਨਾਲ ਦੇ ਨਾਲ ਸਾਨੂੰ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਕਿਤੇ ਨਾ ਕਿਤੇ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ। ਗੱਲਾਂ ਬਾਤਾਂ ਇੱਦਾਂ ਹੀ ਕਰਦੇ ਰਹਾਂਗੇ, ਸਿਲਸਿਲਾ ਗੱਲਾਂ ਬਾਤਾਂ ਦਾ ਅਤੇ ਗਾਣਿਆਂ ਦਾ ਇੱਦਾਂ ਹੀ ਜਾਰੀ ਰਹੂਗਾ। ਅਗਲਾ ਗੀਤ ਪੇਸ਼ ਕਰ ਰਹੀ ਹਾਂ ਜੀ ਮੀਕਾ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਐਨਰਜੈਟਿਕ ਸੌਂਗ ਹੈ ਤਾਂ ਕਿ ਤੁਹਾਡੀ ਮੋਰਨਿੰਗ ਵੀ ਬਹੁਤ ਹੀ ਐਨਰਜੈਟਿਕ ਹੋ ਜਾਵੇ।

ਗੱਲ ਇੱਦਾਂ ਹੈ ਕਿ ਅੱਜ ਕੱਲ੍ਹ ਕਿਸੇ ਕੋਲ ਸਮੇਂ ਨਹੀਂ ਹੁੰਦਾ ਖੱਤ ਲਿਖਣ ਦਾ, ਪਰ ਜੇ ਕਦੇ ਤੁਹਾਨੂੰ ਕਦੇ ਕਿਸੇ ਤੋਂ ਕੋਈ ਖੱਤ ਮਿਲੇ, ਕੋਈ ਚਿੱਠੀ ਮਿਲੇ, ਤਾਂ ਉਹ ਬੰਦਾ ਜਾਂ ਉਹ ਮੂਵਮੈਂਟ ਨਾ ਸਭ

हाँ जी ਤੁਸੀਂ ਸਹੀ ਸੁਣਿਆ। ਅੱਜ ਦੀ ਪਾਰਟੀ ਮੇਰੀ ਤਰਫ ਸੇ ਮਤਲਬ ਅੱਜ ਤੁਹਾਨੂੰ ਸੋਹਣੇ ਸੋਹਣੇ ਗਾਣੇ ਸੁਣਾਉਣਾ ਅਤੇ ਤੁਹਾਡੇ ਮੂਡ ਨੂੰ ਇੱਕਦਮ ਵਧੀਆ ਕਰ ਦੇਣਾ, ਸੰਡੇ ਨੂੰ ਇੱਕਦਮ ਘੈਂਟ ਘੈਂਟ ਪਾਰਟੀ ਵਾਲੇ ਮੂਡ 'ਚ ਕਰ ਦੇਣਾ, ਉਹ ਮੇਰੀ ਜ਼ਿੰਮੀ ਆ ਰਹੀ ਹੈ ਜੀ। ਦੇਖੋ ਆਪਾਂ ਪਾਰਟੀ ਦੀ ਗੱਲ ਕਰਦੀ ਹੈ ਨਾ ਕਿ ਪਾਰਟੀ ਆਪਾਂ ਸ਼ੁਰੂ ਕਰ ਦਿੱਤੀ ਹੈ, ਅਤੇ ਅਗਲਾ ਜਿਹੜਾ ਗਾਣਾ ਹੈਗਾ ਹੈ ਉਹ ਹੈਗਾ ਹੈ ਬੈਵਰੇਜਸ ਦਾ, ਮਤਲਬ ਸ਼ਰਬਤਾਂ ਦਾ ਗਾਣਾ ਹੈ, ਜੋ ਕਿ ਅਤਿਫ ਅਸਲਮ ਅਤਿਫ ਅਸਲਮ ਉਹਨਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਅਤੇ ਪਾਰਟੀ ਇੱਦਾਂ ਹੀ ਜਾਰੀ ਰਹੇਗੀ, ਤੁਹਾਡੇ ਨਾਲ ਗੱਲਾਂ ਬਾਤਾਂ ਦਾ ਕਿੱਸਾ ਵੀ ਜਾਰੀ ਰਹੇਗਾ। ਇਨ ਦ ਪ੍ਰੋਗਰਾਮ ਗੀਤ ਬਹਾਰ ਵਿਦ ਯੋਰ ਦੋਸਤ ਐਂਡ ਹੋਸਟ ਆਰ ਜੀ ਰੀਆ।

ਮੋਹਿਤ ਚੌਹਾਨ ਹੋਣਾ ਦਾ ਇਹ ਗਾਣਾ ਸੁਣ ਕੇ ਨਾ ਇਲਾਹੀ ਯਾਰ ਮੇਰਾ ਘੁੰਮਣ ਫਿਰਨ ਨੂੰ ਜੀ ਕਰਨ ਲੱਗ ਪਿਆ ਹੈ ਅਤੇ ਆਈ ਐਮ ਪ੍ਰੀਟੀ ਸ਼ੋਰ ਕਿ ਜਿਹੜੇ ਵੀ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਦਾ ਵੀ ਮਨ ਕਰ ਰਿਹਾ ਹੋਊਗਾ ਕਿਤੇ ਜਾਈਏ ਕਿਤੇ ਘੁੰਮੀਏ ਫਿਰੀਏ ਕਿਉਂਕਿ ਆਹ ਸੰਡੇ ਆ ਅਤੇ ਮੌਸਮ ਵੀ ਬਹੁਤ ਸੋਹਣਾ ਹੋਇਆ ਪਿਆ ਹੈ ਸੁਹਾਣਾ ਹੋਇਆ ਪਿਆ ਹੈ ਅਤੇ ਮੈਂ ਕਿਹਾ ਕਿ ਜੇ ਪ੍ਰੋਗਰਾਮ ਦਾ ਜਿਹੜਾ ਰੁੱਖ ਹੈ ਉਹ ਕਿਉਂ ਨਾ ਆਪਾਂ ਘੁੰਮਣ ਫਿਰਨ ਵੱਲ ਹੀ ਮੋੜ ਲਈਏ ਸੋ ਇਸੇ ਕਰਕੇ ਅਗਲਾ ਗਾਣਾ ਜੋ ਹੈਗਾ ਹੈ ਲੱਕੀ ਅਲੀ ਹੋਣਾਂ ਦੀ ਆਵਾਜ਼ ਵਿੱਚ ਸਫ਼ਰਨਾਮਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਜੇ ਤੁਸੀਂ ਕਿਤੇ ਅੱਜ ਜਾ ਸਕਦੇ ਹੋ ਤੁਹਾਡੇ ਕੋਲ ਫਰੀ ਟਾਈਮ ਹੈ ਰਿਸੋਰਸਿਸ ਹੈ ਅਤੇ ਬਹੁਤ ਹੀ ਵਧੀਆ ਗੱਲ ਅਤੇ ਜੇ ਤੁਸੀਂ ਨਹੀਂ ਵੀ ਜਾ ਸਕਦੇ ਤਾਂ ਬੈਠੇ ਬੈਠੇ ਇਸ ਪਲੇਲਿਸਟ ਦੇ ਨਾਲ ਹੀ ਤੁਸੀਂ ਆਪਣੇ ਇਮੈਜੀਨੇਸ਼ਨ ਦੇ ਵਿੱਚ ਘੁੰਮੋ ਫਿਰੋ ਅਤੇ ਇੰਜੋਏ ਕਰੋ ਜਿਵੇਂ ਕਿ ਮੈਂ ਕਰ ਰਹੀ ਹਾਂ ਫਿਲਹਾਲ।

ਸਫ਼ਰਨਾਮਾ। ਇਹ ਗਾਣਾ ਵੈਸੇ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਮੈਂ ਜਦ ਵੀ ਆਪਣੇ ਫਰੈਂਡਸ ਨਾਲ ਘੁੰਮਣ ਫਿਰਨ ਜਾਂਦੀ ਹਾਂ ਤਾਂ ਅਸੀਂ ਜ਼ਰੂਰ ਰੋਡ ਟ੍ਰਿਪ ਦੇ ਵਿੱਚ ਇਹ ਗਾਣਾ ਜ਼ਰੂਰ ਚਲਾਉਂਦੇ ਹਾਂ। ਅਤੇ ਇੱਕ ਨਾ ਚੀਜ਼ ਮੈਨੂੰ ਟਰੈਵਲ ਨੇ ਸਿਖਾਈ ਹੈ ਕਿ ਤੁਸੀਂ ਜਿਹੜੀ ਆਪਣੀ ਅਸੀਂ ਡੇਲੀ ਲਾਈਫ ਦੇ ਵਿੱਚ ਆਪਾਂ ਨਾ ਬਹੁਤ ਆਪਣੇ ਆਪ ਨੂੰ ਕੰਫਰਟ ਜ਼ੋਨ ਦੇ ਵਿੱਚ ਰੱਖਦੇ ਹਾਂ ਕਿ ਯਾਰ ਨਹੀਂ ਨਹੀਂ ਅਸੀਂ ਆਰਾਮ ਨਾਲ ਉੱਠਣਾ ਹੈ, ਅਸੀਂ ਆਰਾਮ ਨਾਲ ਇਹ ਚੀਜ਼ਾਂ ਕਰਨੀਆਂ ਨੇ। ਟਰੈਵਲ ਤੁਹਾਡੇ ਲਈ ਨਾ ਇੱਕ ਬਿਲਕੁਲ ਨਵੀਂ ਦੁਨੀਆ ਖੋਲ੍ਹ ਦਿੰਦਾ ਹੈ ਅਤੇ ਤੁਹਾਨੂੰ ਉਹ ਚੀਜ਼ਾਂ ਸਿਖਾ ਦਿੰਦਾ ਜੋ ਸ਼ਾਇਦ ਅਸੀਂ ਆਪਣੇ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਡੇਲੀ ਲਾਈਫ ਦੇ ਵਿੱਚ ਨਾ ਸਿੱਖ ਸਕੀਏ। ਸੋ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਜ਼ਰੂਰ ਆਪਣੇ ਆਪ ਦੇ ਲਈ ਸਮਾਂ ਕੱਢੀਏ ਅਤੇ ਕਿਤੇ ਨਾ ਕਿਤੇ ਘੁੰਮਣ ਜ਼ਰੂਰ ਜਾਈਏ, ਭਾਵੇਂ ਸੋਲੋ ਟ੍ਰਿਪ 'ਤੇ ਜਾਈਏ, ਭਾਵੇਂ ਫਰੈਂਡਸ ਨਾਲ ਜਾਈਏ, ਭਾਵੇਂ ਫੈਮਿਲੀ ਨਾਲ ਜਾਈਏ, ਪਰ ਆਪਣੇ ਘਰੋਂ ਜ਼ਰੂਰ ਨਿਕਲਣਾ ਚਾਹੀਦਾ ਹੈ ਅਤੇ ਟਰੈਵਲ ਜ਼ਰੂਰ ਕਰਨਾ ਚਾਹੀਦਾ ਹੈ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਆਪਣੀ ਦੋਸਤ ਅਤੇ ਹੋਸਟ ਆਰਜ ਰੀਆ ਦੇ ਨਾਲ ਅਤੇ ਅੱਜ ਦਾ ਜਿਹੜਾ ਗੀਤ ਬਹਾਰ ਪ੍ਰੋਗਰਾਮ ਹੈ ਉਹਦਾ ਰੁੱਖ ਆਪਾਂ ਮੋੜ ਲਿਆ ਸੀਗਾ ਸਫ਼ਰ ਦੇ ਵੱਲ, ਟਰੈਵਲ ਦੇ ਵੱਲ, ਟੂਰਿਜ਼ਮ ਦੇ ਵੱਲ, ਕਿਉਂਕਿ ਜ਼ਿੰਦਗੀ ਆਪਣੇ ਆਪ 'ਚ ਇੱਕ ਸਫ਼ਰ ਹੈ ਅਤੇ ਇਹਦੇ 'ਤੇ ਨਾ ਕਿਸੇ ਨੇ ਬਹੁਤ ਸੋਹਣਾ ਲਿਖਿਆ ਕਿ ਚਲਤੇ ਚਲਤੇ ਕਹੀਂ ਰੁਕ ਜਾਣਾ, ਚਲਤੇ ਚਲਤੇ ਕਹੀਂ ਰੁਕ ਜਾਣਾ ਔਰ ਰੁਕ ਕਰ ਖੁਦ ਕੋ ਸੁਣ ਲੈਣਾ, ਇਹ ਜੋ ਆਵਾਜ਼ ਹੈ ਅੰਦਰ ਕੀ, ਇਹ ਵੀ ਇੱਕ ਮੰਜ਼ਿਲ ਹੈ। ਸੋ ਮੰਜ਼ਿਲ, ਰਸਤੇ, ਸਫ਼ਰ, ਇਹਦੇ ਅਰਾਊਂਡ ਹੀ ਅੱਜ ਦਾ ਪ੍ਰੋਗਰਾਮ ਘੁੰਮ ਫਿਰ ਰਿਹਾ ਹੈ ਅਤੇ ਆਈ ਰੀਅਲੀ ਵਾਂਟ ਕਿ ਤੁਸੀਂ ਵੀ ਅੱਜ ਦਾ ਦਿਨ ਜਿਹੜਾ ਹੈਗਾ ਸੰਡੇ ਹੈ, ਛੁੱਟੀ ਹੈ, ਤੁਸੀਂ ਵੀ ਘੁੰਮਣ ਫਿਰਨ ਵਾਸਤੇ ਇਹਨੂੰ ਕਿਤੇ ਨਾ ਕਿਤੇ ਯੂਟੀਲਾਈਜ਼ ਜ਼ਰੂਰ ਕਰੋ ਅਤੇ ਇਸੇ ਚੀਜ਼ ਵਿੱਚ ਤੁਹਾਨੂੰ ਮੋਟੀਵੇਟ ਕਰਨ ਦੇ ਲਈ, ਇੰਸਪਾਇਰ ਕਰਨ ਦੇ ਲਈ, ਤੁਹਾਨੂੰ ਥੋੜ੍ਹਾ ਪੁਸ਼ ਕਰਨ ਦੇ ਲਈ ਇੱਕ ਹੋਰ ਬਹੁਤ ਹੀ ਵਧੀਆ ਗਾਣਾ ਤੁਹਾਡੇ ਲਈ ਪਲੇਅ ਕਰ ਰਹੀ ਹਾਂ। ਆਈ ਹੋਪ ਯੂ ਵਿਲ ਇੰਜੋਏ ਇਟ।

ਕੁਛ ਲੋਕ ਜਦੋਂ ਸਫ਼ਰ 'ਤੇ ਨਿਕਲਦੇ ਨੇ ਅਤੇ ਮੰਜ਼ਿਲ ਨੂੰ ਪਾਉਣ ਲਈ ਨਿਕਲਦੇ ਨੇ, ਅਤੇ ਕੁਝ ਲੋਕ ਨਿਕਲਦੇ ਨੇ ਆਪਣੇ ਆਪ ਨੂੰ ਪਾਉਣ ਦੇ ਲਈ, ਕਿਉਂਕਿ ਸਫ਼ਰ ਸਿਰਫ ਕਿਸੇ ਜਗ੍ਹਾ ਦਾ ਨਹੀਂ ਹੁੰਦਾ। ਸਫ਼ਰ ਕਦੇ ਕਦੇ ਇਨਸਾਨ ਨੂੰ ਆਪਣੇ ਆਪ ਨਾਲ ਮਿਲਾਉਣ ਦਾ, ਉਸ ਵਰਜ਼ਨ ਨਾਲ ਮਿਲਾਉਂਦਾ ਹੁੰਦਾ ਜਿਹਨੂੰ ਉਹ ਕਦੇ ਨਹੀਂ ਮਿਲਿਆ ਹੁੰਦਾ। ਸੋ ਮੈਂ ਇੱਕ ਵਾਰੀ ਫਿਰ ਤੋਂ ਕਹੂੰਗੀ ਕਿ ਯਾਰ ਅੱਜ ਸੰਡੇ ਹੈ, ਮੌਸਮ ਬਹੁਤ ਸੋਹਣਾ ਹੈ, ਘੁੰਮੋ ਫਿਰੋ, ਥੋੜ੍ਹਾ ਬਹੁਤ ਸ਼ੋਅ ਨੂੰ ਇੰਜੋਏ ਕਰੋ। ਅਤੇ ਇਸ ਲਈ ਹੀ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਘੁੰਮਣ ਫਿਰਨ ਵਾਲਾ, ਟਰੈਵਲ ਵਾਲਾ ਗਾਣਾ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਤੁਹਾਨੂੰ ਪੁਸ਼ ਕਰ ਰਹੀ ਹਾਂ ਕਿ ਤੁਸੀਂ ਘਰੋਂ ਨਿਕਲੋ ਥੋੜ੍ਹਾ ਆਪਣੇ ਕੰਫਰਟ ਜ਼ੋਨ ਤੋਂ, ਅਤੇ ਟਰੈਵਲ ਕਰੋ, ਘੁੰਮੋ ਫਿਰੋ, ਭਾਵੇਂ ਲਾਗੇ ਜਾਓ, ਭਾਵੇਂ ਦੂਰ ਜਾਓ, ਫਰੈਂਡਸ ਨਾਲ ਜਾਓ, ਫੈਮਿਲੀ ਨਾਲ ਜਾਓ, ਜਿਹਦੇ ਨਾਲ ਮਰਜ਼ੀ ਜਾਓ, ਸੋਲੋ ਟ੍ਰਿਪ 'ਤੇ ਜਾਓ, ਬਟ ਜ਼ਰੂਰ ਟਰੈਵਲ ਕਰੋ, ਕਿਉਂਕਿ ਟਰੈਵਲ ਕਰਨ ਦੇ ਨਾਲ ਇਨਸਾਨ ਆਪਣੇ ਆਪ ਨੂੰ ਮਿਲ ਜਾਂਦਾ ਹੈ।

ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਗੀਤ ਬਹਾਰ, ਜਿਹਦੇ ਵਿੱਚ ਗੀਤਾਂ ਦੀ ਅਸੀਂ ਬਹਾਰ ਲਗਾਈ ਹੋਈ ਹੈ, ਨਾਲ ਹੀ ਨਾਲ ਤੁਹਾਨੂੰ ਪੁਸ਼ ਕਰ ਰਹੇ ਹਾਂ, ਤੁਹਾਨੂੰ ਇੰਸਪਾਇਰ ਕਰ ਰਹੇ, ਮੋਟੀਵੇਟ ਕਰ ਰਿਹਾ ਕਿ ਯਾਰ ਘੁੰਮੋ ਫਿਰੋ, ਥੋੜ੍ਹਾ ਜ਼ਿੰਦਗੀ ਨੂੰ ਇੰਜੋਏ ਕਰੋ, ਘਰੋਂ ਬਾਹਰ ਨਿਕਲੋ ਆਪਣੇ ਕੰਫਰਟ ਜ਼ੋਨ ਤੋਂ। ਅਤੇ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਇਹ ਅੱਜ ਕੱਲ੍ਹ ਨਾ ਮਤਲਬ ਬੜਾ ਹੀ ਸਾਨੂੰ ਮੋਟੀਵੇਟ ਕਰ ਰਹੀ ਹੈ ਘੁੰਮਣ ਫਿਰਨ ਨੂੰ, ਇੱਦਾਂ ਕੀ ਹੋ ਗਿਆ? ਮੈਂ ਤੁਹਾਨੂੰ ਇੱਕ ਪਰਸਨਲ ਸਟੋਰੀ ਦੱਸ ਰਹੀ ਹਾਂ ਕਿ ਮੈਂ ਇੱਦਾਂ ਕਿਉਂ ਕਹਿ ਰਹੀ ਹਾਂ। ਸੋ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਸੀਗੀ, ਮਤਲਬ ਬੈਕ ਟੂ ਬੈਕ ਜੋ ਵੀ ਸਾਡੇ ਡੇਲੀ ਸ਼ੈਡਿਊਲ ਰਹਿੰਦਾ ਆ ਉਹਦੇ ਵਿੱਚ ਕਾਫੀ ਬਿਜ਼ੀ, ਫੈਮਿਲੀ ਵਰਕ ਸਭ ਕੁਛ, ਅਤੇ ਆਪਣੇ ਆਪ ਨੂੰ ਦੇਣ ਲਈ ਨਾ ਟਾਈਮ ਨਹੀਂ ਸੀ ਮਿਲ ਰਿਹਾ। ਸੋ ਇੱਕ ਦਿਨ ਆਊਟ ਆਫ ਨੋ ਵੇਅਰ ਮੈਂ ਥੋੜ੍ਹੀ ਬ੍ਰੇਕ ਲੈਣੀ ਚਾਹੀ, ਅਤੇ ਮੈਂ ਬ੍ਰੇਕ ਲੈਣ ਦੇ ਲਈ ਮੈਂ ਸਭ ਕੁਛ ਕੰਮ ਇੱਕ ਟਾਈਮ 'ਤੇ ਪੌਜ਼ ਲੈ ਕੇ, ਹੋਲੀਡੇ ਲੈ ਕੇ ਨਾ ਮੈਂ ਘੁੰਮਣ ਚਲੇ ਗਈ, ਨਿਕਲ ਗਈ ਸੋਲੋ ਟਰੈਵਲ 'ਤੇ। ਅਤੇ ਉੱਥੇ 'ਤੇ ਕੀ ਹੋਇਆ, ਸਾਡੀ ਜਿਹੜੀ ਕਾਰ ਸੀਗੀ ਉਹ ਰਸਤੇ ਦੇ ਵਿੱਚ ਰੁਕ ਗਈ ਟ੍ਰੈਫਿਕ ਜਾਮ ਕਰਕੇ, ਅਤੇ ਮੈਂ ਤਾਂ ਬਹੁਤ ਮਤਲਬ ਬਹੁਤ ਹੀ ਪੇਸ਼ੈਂਸ ਮੇਰੇ 'ਚ ਉਦੋਂ ਬਿਲਕੁਲ ਵੀ ਨਹੀਂ ਸੀ ਹੁੰਦਾ। ਮੈਂ ਥੋੜ੍ਹਾ ਟਾਈਮ 5 ਮਿੰਟ ਰੁਕੀ, 10 ਮਿੰਟ ਰੁਕੀ, ਅਤੇ ਬਾਅਦ ਵਿੱਚ ਮੇਰਾ ਪਾਰਾ ਹੋ ਗਿਆ ਬਿਲਕੁਲ ਹਾਏ ਕਿ ਭਾਈ ਹੁਣ ਤਾਂ ਟ੍ਰੈਫਿਕ, ਜਾਂ ਤਾਂ ਟ੍ਰੈਫਿਕ ਨਹੀਂ ਜਾਂ ਤਾਂ ਮੈਂ ਨਹੀਂ। ਅਤੇ ਮੈਂ ਬਾਹਰ ਨਿਕਲ ਗਈ ਆਪਣੀ ਕਾਰ 'ਚੋਂ, ਥੋੜ੍ਹਾ ਬਾਹਰ ਨਿਕਲੀ, ਥੋੜ੍ਹਾ ਵੇਖਿਆ ਕਿ ਕਿੰਨੀ ਕੁ ਟ੍ਰੈਫਿਕ ਹੈਗੀ, ਕੀ ਹਿਸਾਬ ਕਿਤਾਬ ਹੈਗਾ ਹੈ। ਅਤੇ ਉੱਥੇ ਨਾ ਸਾਈਡ 'ਤੇ ਇੱਕ ਅੰਕਲ ਬੈਠੇ ਹੋਏ ਸੀ, ਚਾਹ ਬਣਾ ਰਹੇ ਸੀਗੇ ਟੱਪਰੀ 'ਤੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅੰਕਲ ਕੀ ਇੱਥੇ ਹਾਈਵੇ 'ਤੇ ਰੋਜ਼ ਹੀ ਇਹ ਹਾਲ ਰਹਿੰਦਾ ਹੈ ਕਿ ਅਸੀਂ ਛੇਤੀ ਜਾਣਾ ਸੀਗਾ? ਉਹਨਾਂ ਨੇ ਨਾ ਮੈਨੂੰ ਇੱਕ ਬੜੀ ਸਵੀਟ ਗੱਲ ਕਹੀ, ਉਹ ਕਹਿੰਦੇ ਕਿ ਪੁੱਤ ਜ਼ਿੰਦਗੀ ਨਾ ਜਿੱਦਾਂ ਤੂੰ ਆਹ ਚਾਹ ਵੇਖ ਰਹੀ ਹਾਂ, ਇਹ ਚਾਹ ਨਾ ਹੌਲੀ ਹੌਲੀ ਬਣਦੀ ਆ, ਅਤੇ ਇਹ ਜਿੰਨੀ ਹੌਲੀ ਹੌਲੀ ਬਣਦੀ ਆ, ਜਿੰਨੀ ਉੰਨੀ ਹੀ ਇਹ ਸਵਾਦ ਹੁੰਦੀ ਹੈ, ਉੰਨਾ ਇਹਦਾ ਸਵਾਦ ਨਿਖਰ ਕੇ ਆਉਂਦਾ ਹੈ। ਅਤੇ ਇੱਦਾਂ ਹੀ ਸਾਡੀ ਜ਼ਿੰਦਗੀ ਹੁੰਦੀ ਹੈ ਕਿ ਉਹ ਜਿੰਨੀ ਅਸੀਂ ਉਹਨੂੰ ਸਲੋ ਲੈ ਕੇ ਜਾਂਦੇ ਹਾਂ, ਜਿੰਨੀ ਉਹਨੂੰ ਆਰਾਮ ਆਰਾਮ ਨਾਲ ਲੈ ਕੇ ਜਾਂਦੇ ਹਾਂ, ਉੰਨਾ ਹੀ ਅਸੀਂ ਉਹਨੂੰ ਵੱਧ ਸਵਾਦ ਲੈ ਕੇ ਜੀ ਸਕਦੇ ਹਾਂ। ਸੋ ਹਾਲਾਂਕਿ ਬਹੁਤ ਹੀ ਛੋਟਾ ਜਿਹਾ ਵਾਕਿਆ ਸੀਗਾ ਮੇਰੀ ਜ਼ਿੰਦਗੀ ਦੇ ਵਿੱਚ, ਪਰ ਉਹਨੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਪੇਸ਼ੈਂਸ, ਜੋ ਕਿ ਇੱਕ ਕੁਆਲਿਟੀ ਹੈ, ਉਸ ਵਾਕਿਆ ਨੇ ਮੈਨੂੰ ਦਿੱਤੀ। ਸੋ ਜਿਹੜਾ ਟਰੈਵਲ ਹੈ ਨਾ, ਸਾਨੂੰ ਨਹੀਂ ਪਤਾ ਹੁੰਦਾ ਕਿ ਕਿਸ ਟਾਈਮ 'ਤੇ ਸਾਨੂੰ ਟਰੈਵਲ ਕਿਸ ਕਿਹੜੀ ਚੀਜ਼ ਸਿਖਾ ਦੇ, ਜੋ ਸਾਨੂੰ ਸਿੱਖਣੀ ਬਹੁਤ ਜ਼ਰੂਰੀ ਹੈ। ਸੋ ਆਈ ਰੀਅਲੀ ਹੋਪ ਕਿ ਤੁਸੀਂ ਵੀ ਥੋੜ੍ਹੇ ਬਹੁਤ ਇੰਸਪਾਇਰ ਹੋਏ ਹੋਵੋਗੇ, ਅਤੇ ਆਪਣੇ ਬੈਗ ਪੈਕਸ ਕਰ ਰਹੇ ਹੋਵੋਗੇ, ਅਤੇ ਕਿਤੇ ਘੁੰਮਣ ਫਿਰਨ ਦਾ ਪਲਾਨ ਬਣਾ ਰਹੇ ਹੋਵੋਗੇ ਜੇ ਤੁਸੀਂ ਆਲਰੇਡੀ ਘੁੰਮ ਫਿਰ ਰਹੇ ਹੋ। ਅਤੇ ਇਹ ਜਿਹੜੀ ਪਲੇਲਿਸਟ ਹੈਗੀ ਹੈ ਤੁਹਾਡੇ ਲਈ ਹੈ, ਬਹੁਤ ਸੋਹਣੇ ਸੋਹਣੇ ਗਾਣੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਆਈ ਹੋਪ ਯੂ ਵਿਲ ਇੰਜੋਏ ਦੈਮ।

ਸੋ ਅੱਜ ਦੇ ਪ੍ਰੋਗਰਾਮ ਦੀ ਮੇਰੀ ਇਹੀ ਕੋਸ਼ਿਸ਼ ਸੀਗੀ, ਤੁਸੀਂ ਥੋੜ੍ਹਾ ਬਹੁਤਾ ਆਪਣੇ ਕੰਫਰਟ ਜ਼ੋਨ ਤੋਂ ਨਿਕਲਣ ਦੀ ਕੋਸ਼ਿਸ਼ ਕਰੋ, ਥੋੜ੍ਹਾ ਬਹੁਤਾ ਬਾਹਰ ਨਿਕਲੋ, ਮੌਸਮ ਬਹੁਤ ਸੋਹਣਾ ਹੈ, ਇਹਨੂੰ ਇੰਜੋਏ ਕਰੋ, ਆਪਣੀ ਜਿਹੜੀ ਡੇਲੀ ਲਾਈਫ ਸੀਗੀ ਉਹਦੇ ਤੋਂ ਥੋੜ੍ਹਾ ਬਹੁਤਾ ਪੌਜ਼ ਲਵੋ, ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰੋ ਅਤੇ ਆਪਣੀ ਜ਼ਿੰਦਗੀ ਨੂੰ, ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਉਹ ਵਾਲੇ ਨਾਲ ਤੁਸੀਂ ਵਧੀਆ ਤਰੀਕੇ ਨਾਲ ਜੀਓ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਦੇਰ ਵਿੱਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ ਪੋਸਟ ਬਾਕਸ 111।

0: ਸੀ ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: FM ਦੀ ਘੜੀ ਤੇ ਸਮਾਂ ਹੋ ਗਿਆ ਹੈ 12:03 ਤੇ ਹੁਣ ਸਮਾਂ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ ਸਾਰੇ 285 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਧੂਰ ਨੂੰ ਫੈਸਲਾਕੁੰਨ ਕਾਰਵਾਈ ਰਾਹੀਂ ਦਹਿਸ਼ਤਗਰਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਅਟੁੱਟ ਇਰਾਦੇ ਦਾ ਪ੍ਰਤੀਕ ਦੱਸਿਆ ਹੈ। ਪਾਰ ਤੋਣ ਵਾਲਾ ਇੱਕ ਹੋਰ LPG ਟੈਂਕਰ ਹੌਰਮੁਜ਼ ਪੰਜੌੜ ਨੂੰ ਸੁਰੱਖਿਅਤ ਪਾਰ ਕਰ ਗਿਆ ਹੈ। ਅਮਰੀਕਾ ਜਰਮਨੀ ਤੋਂ ਆਪਣੇ 5,000 ਫੌਜੀਆਂ ਨੂੰ ਵਾਪਸ ਬੁਲਾਏਗਾ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ ਹੈ। ਕੈਬਨਿਟ ਮੰਤਰੀ ਡਾ. ਨਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਜੇਲ੍ਹਾਂ ਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਵਾਲੇ ਮਾਮਲੇ ਵਿਚ 5ਵਾਂ ਮੁਲਜ਼ਮ ਗ੍ਰਿਫ਼ਤਾਰ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਤੇ ਗੜੇਮਾਰੀ ਬਾਰੇ ਯੈਲੋ ਅਲਰਟ ਤੇ ਔਰੇਂਜ ਅਲਰਟ ਜਾਰੀ। BCCI ਨੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੇ ਕਪਤਾਨ ਹੋਣਗੇ। ਅਤੇ ਮੱਧ ਪ੍ਰਦੇਸ਼ ਦੇ ਪੋਲ ਵਾਲਟਰ ਕੁਲਦੀਪ ਕੁਮਾਰ ਨੇ ਰਾਸ਼ਟਰੀ ਰਿਕਾਰਡ ਬਣਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੋਮ ਸਵੀਟ ਹੋਮ ਤੇ ਗਾਣਾ ਤੁਸੀਂ ਹੁਣੇ ਸੁਣਿਆ ਪ੍ਰੀਤ ਹਰਪਾਲ ਹੋਰਾਂ ਦੀ ਆਵਾਜ਼ ਵਿੱਚ ਫੁਲਕਾਰੀ ਫੁਲਕਾਰੀ ਤੇ ਵੇਖੋ ਅੱਜ ਕੱਲ੍ਹ ਘਰਾਂ 'ਚ ਚਰਖੇ ਹੀ ਨਹੀਂ ਹੈਗੇ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਜਦੋਂ ਚਰਖੇ ਹੁੰਦੇ ਸੀਗੇ ਤੇ ਜਨਾਨੀਆਂ ਔਰਤਾਂ ਤਰਿੰਜਣਾਂ 'ਚ ਬਹਿ ਕੇ ਚਰਖੇ ਨਾਲ ਫੁਲਕਾਰੀਆਂ ਜਾਂ ਹੋਰ ਵੀ ਚੀਜ਼ਾਂ ਬਣਾਉਂਦੀਆਂ ਸੀਗੀਆਂ ਸਮਾਂ ਬੀਤ ਗਿਆ ਸਮਾਂ ਬਦਲ ਗਿਆ ਤੇ ਹੁਣ ਮਸ਼ੀਨੀ ਦੌਰ ਆ ਗਿਆ ਹੈ ਆਧੁਨਿਕ ਦੌਰ ਆ ਗਿਆ ਹੈ ਤੇ ਲੋਕ ਆਧੁਨਿਕ ਚੀਜ਼ਾਂ ਰੈਡੀਮੇਡ ਚੀਜ਼ਾਂ ਹੀ ਲੈ ਕੇ ਆਉਂਦੇ ਨੇ ਤੇ ਇਹਦੇ ਵਿੱਚ ਨਾ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਆਪਾਂ ਸਾਰੇ ਹੀ ਟੂਥਪੇਸਟ ਯੂਜ਼ ਕਰਦੇ ਹਾਂ ਜੋ ਕਿ ਪੈਕਟਸ ਵਿੱਚ ਆਉਂਦੀ ਹੈ ਅਤੇ ਪਰ ਜਿਹੜੇ ਪਿਛਲੇ ਜ਼ਮਾਨੇ ਦੇ ਲੋਕ ਹੁੰਦੇ ਸੀਗੇ ਨਾ ਉਹ ਟੂਥਪੇਸਟ ਨਹੀਂ ਸੀ ਯੂਜ਼ ਕਰਦੇ ਉਹ ਨੈਚੁਰਲ ਮਤਲਬ ਬਾਜ਼ਾਰੋਂ ਲਿਆ ਕੇ ਨਹੀਂ ਸੀ ਯੂਜ਼ ਕਰਦੇ ਉਹ ਨੈਚੁਰਲ ਜਿਹੜੀ ਸਾਨੂੰ ਕੁਦਰਤ ਵੱਲੋਂ ਦਿੱਤੀ ਗਈ ਇੱਕ ਟੂਥਪੇਸਟ ਹੈ ਇੱਕ ਬ੍ਰੱਸ਼ ਹੈ ਉਹ ਯੂਜ਼ ਕਰਦੇ ਸੀਗੇ ਉਹ ਸੀਗੀ ਨਿੰਮ ਜਾਂ ਨਿੰਮ ਦੀ ਦਾਤਣ ਨਿੰਮ ਦੀ ਦਾਤਣ ਦੇ ਬਹੁਤ ਸਾਰੇ ਫਾਇਦੇ ਦੱਸੇ ਜਾਂਦੇ ਨੇ ਕਿ ਉਹਦੇ ਨਾਲ ਸਾਡੀ ਜਿਹੜੀ ਬ੍ਰੈਥ ਹੈ ਉਹ ਫਰੈਸ਼ ਰਹਿੰਦੀ ਹੈ ਅਤੇ ਸਵੇਰੇ ਸਵੇਰੇ ਜਿਹੜਾ ਉਹਦੀ ਕੌੜ ਹੁੰਦੀ ਹੈ ਜਦੋਂ ਅੰਦਰ ਜਾਂਦੀ ਹੈ ਤਾਂ ਉਹ ਸਾਡੇ ਡਾਇਜੈਸਟਿਵ ਸਿਸਟਮ

ਇਹ ਵੀ ਉੱਚੀ ਹੁੰਦੀ ਹੈ ਤੇ ਅੱਜ ਕੱਲ ਫਿਰ ਬਹੁਤ ਸਾਰੇ ਲੋਕੀ ਨੇ ਜੋ ਵਾਪਸ ਪੁਰਾਣੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ ਰਹੇ ਨੇ, ਜ਼ਿੰਦਗੀ ਨੂੰ ਮਤਲਬ ਆਪਣੀ ਹੈਲਥ ਲਈ ਜਿਹੜੇ ਕੌਂਸ਼ੀਅਸ ਲੋਕੀ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ ਰਹੇ ਨੇ। ਸੋ ਨਿੰਮ ਦੀ ਜਿਹੜੀ ਦਾਤਣ ਹੈ ਉਹਦੇ ਸਾਡੇ ਓਰਲ ਹੈਲਥ ਲਈ ਤਾਂ ਬਹੁਤ ਅੱਛੀ ਹੈ ਹੀ ਹੈ, ਬਟ ਨਾਲ ਦੀ ਨਾਲ ਸਾਡੀ ਫਿਜ਼ੀਕਲ ਹੈਲਥ ਲਈ ਵੀ ਬਹੁਤ ਅੱਛੀ ਹੈ। ਉਹਦੇ ਨਾਲ ਸਾਡਾ ਖੂਨ ਸਾਫ਼ ਹੁੰਦਾ ਹੈ, ਸਾਡੇ ਜਿਹੜੇ ਮਸੂੜੇ ਨੇ ਦੰਦ ਨੇ ਹੋਰ ਮਜ਼ਬੂਤ ਹੁੰਦੇ ਨੇ। ਇਸੇ ਕਰਕੇ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਪੁਰਾਣੇ ਲੋਕੀ ਨੇ ਉਹਨਾਂ ਦੇ ਦੰਦ ਛੇਤੀ ਨਹੀਂ ਸੀ ਟੁੱਟਦੇ ਜਾਂ ਛੇਤੀ ਖਰਾਬ ਨਹੀਂ ਸੀ ਹੁੰਦੇ, ਅਤੇ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਹੀ ਕੈਵਿਟੀਜ਼ ਦੀ ਪ੍ਰੋਬਲਮ ਜੋ ਹੈ ਉਹ ਸ਼ੁਰੂ ਹੋ ਗਈ ਹੈ। ਸੋ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਥੋੜ੍ਹਾ ਜਿਹਾ ਉਹ ਨੈਚੁਰਲ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਲੈ ਕੇ ਆਈਏ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਵਧੀਆ ਤਰੀਕੇ ਨਾਲ ਜੀਏ। ਫਿਲਹਾਲ ਮਿਸ ਪੂਜਾ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਹਦੇ ਤੋਂ ਬਾਅਦ ਇੱਕ ਹੋਰ ਘਰੇਲੂ ਨੁਸਖਾ ਤੁਹਾਡੇ ਲਈ ਲੈ ਕੇ ਪੇਸ਼ ਹੋਵਾਂਗੀ।

ਗੱਲ ਤੇ ਹੁਣ ਬਣੂਗੀ ਜਦੋਂ ਅਸੀਂ ਤੁਹਾਨੂੰ ਨੁਸਖਾ ਦੱਸਾਂਗੇ ਕਿ ਆਪਣੇ ਵਾਲਾਂ ਨੂੰ ਵਧੀਆ ਤਰੀਕੇ ਨਾਲ ਅਸੀਂ ਕਿਵੇਂ ਕੇਅਰ ਕਰ ਸਕਦੇ ਹਾਂ। ਤੇ ਅੱਜ ਕੱਲ ਜਿਹੜੀ ਪ੍ਰੋਬਲਮ ਯੰਗਸਟਰਸ ਨੂੰ ਆ ਰਹੀ ਹੈ ਕਿ ਵਾਲ ਬਹੁਤ ਛੇਤੀ ਗ੍ਰੇ ਹੋ ਰਹੇ ਨੇ, ਚਿੱਟੇ ਹੋ ਰਹੇ ਨੇ, ਹੇਅਰ ਫਾਲ ਹੋ ਰਿਹਾ, ਡੈਂਡਰਫ ਹੋ ਰਿਹਾ ਹੈ, ਵਾਲ ਜਿਹੜੇ ਹੈਗੇ ਨੇ ਸਿਲਕੀ ਨਹੀਂ ਹੈਗੇ, ਉਹਨਾਂ ਸਾਰਿਆਂ ਦਾ ਇੱਕ ਰਾਮਬਾਣ ਨੁਸਖਾ ਮੇਰੇ ਵੱਲੋਂ ਨਹੀਂ ਹੈ, ਐਕਸਪਰਟਸ ਵੱਲੋਂ ਹੈ, ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਸੋ ਉਹ ਨੁਸਖਾ ਹੈਗਾ ਹੈ ਜੀ ਅਨੀਅਨ ਜੂਸ ਪਿਆਜ਼ ਦੇ ਪਾਣੀ ਦਾ। ਹੁਣ ਇਹ ਤੁਸੀਂ ਬਾਜ਼ਾਰ ਤੋਂ ਵੀ ਖਰੀਦ ਸਕਦੇ ਹੋ, ਤੁਸੀਂ ਘਰੋਂ ਵੀ ਕੱਢ ਸਕਦੇ ਹੋ। ਵੀ ਤੁਹਾਨੂੰ ਦੱਸ ਦਿੰਦੇ ਘਰੋਂ ਕਿਵੇਂ ਆਪਾਂ ਅਨੀਅਨ ਦਾ ਜੂਸ ਪਿਆਜ਼ ਦਾ ਪਾਣੀ ਕੱਢ ਸਕਦੇ ਹਾਂ। ਵੀ ਤੁਹਾਨੂੰ ਦੱਸ ਦਿੰਦੀ ਹਾਂ ਕਿ ਪਿਆਜ਼ ਲੈਣਾ ਹੈ ਅਤੇ ਉਹਨੂੰ ਇੱਕ ਨਾ ਆਪਣੇ ਘਰਾਂ 'ਚ ਭਾਂਡਾ ਹੁੰਦਾ ਉਹਨੂੰ, ਜਾਂ ਤਾਂ ਕੱਦੂਕਸ਼ ਕਹਿੰਦੇ ਆ ਜਾਂ ਬਿੱਲੀ ਕਸ਼ ਕਹਿੰਦੇ ਆ ਉਹਨੂੰ, ਜੋ ਵੀ ਕਹਿੰਦੇ, ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਸੋ ਉਹਦੀ ਉਹਨੂੰ ਪੀਲ ਆਫ ਕਰ ਦੇਣਾ ਪਿਆਜ਼ ਨੂੰ, ਉਹਨੂੰ ਉਹਦੇ ਵਿੱਚ ਰਗੜ ਦੇਣਾ ਹੈ ਅਤੇ ਜੋ ਵੀ ਉਹਦਾ ਉੱਥੋਂ ਨਿਕਲੇਗਾ ਗੁੱਦਾ ਨਿਕਲੇਗਾ ਉਹਦੇ ਵਿੱਚੋਂ ਇੱਕ ਕੋਟਨ ਦਾ ਕੱਪੜਾ ਲੈਣਾ ਹੈ ਅਤੇ ਕੋਟਨ ਦੇ ਕੱਪੜੇ ਵਿੱਚ ਪਾ ਕੇ ਉਹਨੂੰ ਪ੍ਰੈਸ ਕਰ ਦੇਣਾ ਹੈ ਅਤੇ ਉਹਦੇ ਵਿੱਚੋਂ ਉਹਦਾ ਅਨੀਅਨ ਦਾ ਜੂਸ ਜਿਹੜਾ ਹੈਗਾ ਨਿਕਲ ਜੂਗਾ। ਅਤੇ ਉਹਨੂੰ ਫਿਰ ਤੁਸੀਂ ਕੀ ਕਰਨਾ ਹੈ, ਡਾਇਰੈਕਟ ਆਪਣੇ ਬਾਲਾਂ 'ਤੇ ਲਗਾਉਣਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਬਾਲ ਹੈ ਉਹਨਾਂ ਦੀ ਪਹਿਲੀ ਗੱਲ 'ਤੇ ਗਰੋਥ ਅੱਛੀ ਹੁੰਦੀ ਹੈ ਜੇ ਤੁਹਾਡੇ ਬਾਲ ਨਹੀਂ ਲੰਬੇ ਹੋ ਰਹੇ। ਸੋ ਇਹ ਇੱਕ ਨੁਸਖਾ ਤੁਸੀਂ ਅਜ਼ਮਾ ਸਕਦੇ ਹੋ। ਨਾਲ ਹੀ ਨਾਲ ਕਿਉਂਕਿ ਜਿਹੜਾ ਅਨੀਅਨ ਜੂਸ ਹੁੰਦਾ ਇਹਦੇ ਵਿੱਚ ਸਲਫਰ ਹੁੰਦਾ ਹੈ, ਐਂਟੀਆਕਸੀਡੈਂਟਸ ਹੁੰਦੇ ਨੇ, ਵਿਟਾਮਿਨਸ ਹੁੰਦੇ ਨੇ ਜਿਹਦੇ ਨਾਲ ਜਿਹੜੇ ਸਾਡੀਆਂ ਜੜ੍ਹਾਂ ਨੇ ਵਾਲਾਂ ਦੀਆਂ ਉਹ ਵੀ ਮਜ਼ਬੂਤ ਬਣਦੀਆਂ ਨੇ। ਸੋ ਗੱਲਬਾਤ ਤਾਂ ਉਦੋਂ ਹੀ ਬਣੂਗੀ ਜਦੋਂ ਤੁਸੀਂ ਅਨੀਅਨ ਦਾ ਜੂਸ ਲਗਾਓਗੇ ਅਤੇ ਮੈਨੂੰ ਵੀ ਦੱਸੋਗੇ ਕਿ ਇਹਦਾ ਕੀ ਫਾਇਦੇ ਹੋਏ ਕੀ ਨਹੀਂ ਫਾਇਦੇ ਹੋਏ। ਫਿਲਹਾਲ ਰਫੀ ਸਾਹਿਬ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਇਹਨਾਂ ਜ਼ੁਲਫਾਂ 'ਤੇ ਹੀ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਆਈ ਹੋਪ ਯੂ ਵਿਲ ਇੰਜੋਏ ਇਟ। ਅਤੇ ਮੁੜਾਂਗੀ ਇੱਕ ਹੋਰ ਬਹੁਤ ਹੀ ਸੋਹਣੀ ਜੀ, ਵਧੀਆ ਜੀ, ਛੋਟੀ ਜੀ, ਘੈਂਟ ਜੀ ਟੈਕਨੀਕ ਦੇ ਨਾਲ, ਜਿਹਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਸੋਹਣੀ ਹੋ ਜੂਗੀ।

ਤੁਸੀਂ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ, ਤੇ ਗੱਲਬਾਤ ਚੱਲ ਰਹੀ ਹੈ ਜੀ ਦਾਦੀ ਨਾਨੀ ਮਾਮਾ ਮਾਮੀ ਫੂਫਾ ਫੂਫੀ ਮਤਲਬ ਸਾਡੇ ਵੱਡਿਆਂ ਦੇ ਪੁਰਾਣੇ ਨੁਸਖਿਆਂ ਦੀ। ਤੇ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਯਾਰ ਅੱਜ ਕੱਲ੍ਹ ਜੋ ਵੀ ਅਸੀਂ ਸਬਜ਼ੀਆਂ ਖਰੀਦਦੇ ਹਾਂ ਫਰੂਟਸ ਖਰੀਦਦੇ ਹਾਂ ਅਤੇ ਉਹਦੇ ਵਿੱਚ ਨਾ ਪੈਸਟੀਸਾਈਡਸ ਕੈਮੀਕਲਸ ਬਹੁਤ ਜ਼ਿਆਦਾ ਹੁੰਦੇ ਨੇ ਅਤੇ ਜਿਹਦੇ ਕਰਕੇ ਸਾਡੀ ਹੈਲਥ 'ਤੇ ਕਿਤੇ ਨਾ ਕਿਤੇ ਉਹਨਾਂ ਦਾ ਬਹੁਤ ਇੰਪੈਕਟ ਪੈਂਦਾ ਹੈ। ਸੋ ਉਹਦਾ ਵੀ ਮੈਂ ਤੁਹਾਨੂੰ ਇੱਕ ਨੁਸਖਾ ਦੱਸ ਦਿੰਦੀ ਹਾਂ ਕਿ ਜਦੋਂ ਵੀ ਅਸੀਂ ਬਾਹਰੋਂ ਕੁਛ ਵੀ ਖਰੀਦ ਕੇ ਲੈ ਕੇ ਆ ਰਹੇ ਹਾਂ, ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਨੂੰ ਘਰ ਲਿਆ ਕੇ ਪਹਿਲੇ ਇੱਦਾਂ ਹੀ ਨਾ ਖਾਈਏ। ਫਰੈਸ਼ ਵਾਟਰ ਦੇ ਵਿੱਚ ਵੀ ਧੋਣ ਨਾਲ ਕੁਛ ਖਾਸਾ ਫਰਕ ਨਹੀਂ ਪੈਂਦਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗਰਮ ਪਾਣੀ ਲੈ ਕੇ ਉਹਦੇ 'ਚ ਨਮਕ ਪਾ ਕੇ ਥੋੜ੍ਹਾ ਟਾਈਮ ਆਪਣੀ ਸਬਜ਼ੀ ਨੂੰ ਜਾਂ ਫਰੂਟ ਨੂੰ ਉਹਦੇ ਵਿੱਚ ਰੱਖੀਏ ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਕੰਜ਼ਿਊਮ ਕਰੀਏ, ਜਿਹਦੇ ਨਾਲ ਕੀ ਹੁੰਦਾ ਹੈ ਕਿ ਕਿਸੇ ਹੱਦ ਤੱਕ ਉਹ ਕੈਮੀਕਲਸ ਦਾ ਅਸਰ ਪੈਸਟੀਸਾਈਡਸ ਦਾ ਅਸਰ ਘੱਟ ਹੋ ਜਾਂਦਾ ਹੈ। ਅਤੇ ਉਹਦੇ ਤੋਂ ਵੀ ਇੱਕ ਵਧੀਆ ਤਰੀਕਾ ਹੈਗਾ ਹੈ ਹੋਮ ਗਾਰਡਨਿੰਗ ਦਾ, ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਇੱਕ ਛੋਟਾ ਜਿਹਾ ਗਾਰਡਨ ਬਣਾ ਕੇ ਆਪਣੀ ਰੋਜ਼ਮਰਰਾ ਦੀ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਸਬਜ਼ੀਆਂ ਨੇ ਫਲ ਫਰੂਟ ਹੈ ਅਸੀਂ ਉਹਨਾਂ ਨੂੰ ਉਗਾ ਸਕਦੇ ਹਾਂ। ਉਹਦੇ ਵਾਸਤੇ ਕੀ ਕਰਨਾ ਹੁੰਦਾ ਹੈ ਕਿ ਇੱਕ ਥਾਂ ਲੱਭੋ ਜਿੱਥੇ ਧੁੱਪ ਅੱਛੀ ਆਉਂਦੀ ਹੋਵੇ, ਠੀਕ ਹੈ, ਮਤਲਬ 5-6 ਘੰਟੇ ਤੱਕ ਧੁੱਪ ਆਉਂਦੀ ਹੋਵੇ। ਅਤੇ ਫਿਰ ਸੋਇਲ ਜੋ ਕਿ ਤੁਸੀਂ ਮਿੱਟੀ ਲੈਣੀ ਹੈ ਉਹ ਵਧੀਆ ਮਿੱਟੀ ਹੋਣੀ ਚਾਹੀਦੀ ਹੈ, ਇੱਕ ਨਿਊਟਰੀਐਂਟ ਰਿਚ ਜਿਹਨੂੰ ਕਹਿੰਦੇ ਆ ਫਰਟਾਈਲ ਮਿੱਟੀ, ਉੱਦਾਂ ਦੀ ਹੋਣੀ ਚਾਹੀਦੀ ਹੈ। ਅਤੇ ਸਭ ਤੋਂ ਪਹਿਲੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜੇ ਈਜ਼ੀ ਪਲਾਂਟਸ ਨੇ ਜਿੱਦਾਂ ਗ੍ਰੀਨ ਵੈਜੀਟੇਬਲਸ ਹੁੰਦੀਆਂ ਨੇ, ਟਮਾਟਰ ਹੈਗੇ ਨੇ ਜਿਹੜੇ ਈਜ਼ੀਲੀ ਉੱਗ ਜਾਂਦੇ ਨੇ, ਪਹਿਲੇ ਉਹ ਉਗਾਉਣੀਆਂ ਚਾਹੀਦੀਆਂ ਨੇ। ਅਤੇ ਜਿੱਦਾਂ ਜਿੱਦਾਂ ਅਸੀਂ ਉਹਨਾਂ ਨੂੰ ਉਗਾਉਂਦੇ ਹਾਂ ਅਤੇ ਮਿੱਟੀ ਦੇ ਜਿਹੜੇ ਪੋਸ਼ਕ ਤੱਤਵ ਨੇ ਉਹ ਹੋਰ ਵੱਧਦੇ ਜਾਂਦੇ ਨੇ, ਅਤੇ ਫਿਰ ਉਹ ਤੋਂ ਬਾਅਦ ਅਸੀਂ ਜਿਹੜੀਆਂ ਬਾਕੀ ਦੀਆਂ ਜ਼ਰੂਰਤ ਦੇ ਸਾਡੇ ਫਲ ਫਰੂਟ ਨੇ ਅਸੀਂ ਉਹਨਾਂ ਨੂੰ ਉਗਾ ਸਕਦੇ ਹਾਂ। ਇਹਦੇ ਲਈ ਹੋਰ ਵੀ ਬਹੁਤ ਸਾਰੀਆਂ ਟਿਪਸ ਹੋਮ ਗਾਰਡਨਿੰਗ ਦੀਆਂ ਜਿਹੜੀਆਂ ਟਿਪਸ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਸੋਹਣੇ ਜਿਹੇ ਗਾਣੇ ਤੋਂ ਬਾਅਦ, ਜੋ ਕਿ ਹੈਗਾ ਹੈ ਜਾਵੇਦ ਅਲੀ ਹੋਰਾਂ ਦੀ ਆਵਾਜ਼ ਦੇ ਵਿੱਚ।

सो प्रोग्राम ਤੁਸੀਂ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ ਆਪਣੀ ਦੋਸਤ ਅਰਜਰੀਆ ਦੇ ਨਾਲ ਤੇ ਮੈਂ ਗੱਲਬਾਤ ਕਰ ਰਹੀ ਸੀ ਕਿ ਤੁਹਾਡੇ ਨਾਲ ਹੋਮ ਗਾਰਡਨਿੰਗ ਟਿਪਸ ਦੇ ਬਾਰੇ ਸੋ ਪਹਿਲੇ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਤੁਸੀਂ ਇੱਕ ਇਹੋ ਜਿਹੀ ਜਗ੍ਹਾ ਲੱਭਣੀ ਹੈ ਜਿੱਥੇ 5-6 ਘੰਟੇ ਦੀ ਡਾਇਰੈਕਟ ਧੁੱਪ ਆਉਂਦੀ ਹੋਵੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਾਊਥ ਡਾਇਰੈਕਸ਼ਨ ਵੱਲ ਫੇਸ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਾਊਥ ਡਾਇਰੈਕਸ਼ਨ ਦੀ ਜਿਹੜੀ ਧੁੱਪ ਹੈ ਉਹ ਆਈਡੀਅਲ ਆਉਂਦੀ ਹੈ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀ ਸੋਇਲ ਪ੍ਰੈਪ ਹੈ ਉਹ ਬਹੁਤ ਜ਼ਰੂਰੀ ਇੱਕ ਇੰਪੋਰਟੈਂਟ ਸਟੈਪ ਹੁੰਦਾ ਹੈ ਕਿਉਂਕਿ ਜੇ ਤੁਹਾਡੀ ਸੋਇਲ ਫਰਟਾਈਲ ਹੈ ਤਾਂ ਤੁਹਾਡੇ ਉਨੇ ਹੀ ਅੱਛੇ ਤੁਹਾਡੇ ਫਰੂਟਸ ਜਾਂ ਵੈਜੀਟੇਬਲਸ ਜੋ ਵੀ ਤੁਸੀਂ ਉਗਾ ਰਹੇ ਹੋ ਹੋਏਗਾ ਪਾਣੀ ਜੋ ਦੇਣਾ ਹੈਗਾ ਹੈ ਸਬਜ਼ੀਆਂ ਨੂੰ ਜਾਂ ਫਲਾਂ ਫਰੂਟਾਂ ਨੂੰ ਉਹ ਅਰਲੀ ਮਾਰਨਿੰਗ ਜਾਂ ਲੇਟ ਆਫਟਰਨੂਨ ਦੇ ਵਿੱਚ ਦੇਣਾ ਹੈ ਤਾਂ ਕਿ ਇਵੈਪੋਰੇਸ਼ਨ ਦੇ ਨਾਲ ਜਿਹੜਾ ਵਾਟਰ ਲੋਸ ਹੁੰਦਾ ਹੈ ਉਹ ਘੱਟ ਹੋਵੇ ਅਤੇ ਨਾਲ ਹੀ ਨਾਲ ਜ਼ਿਆਦਾ ਪਾਣੀ ਵੀ ਨਹੀਂ ਦੇਣਾ ਤਾਂ ਕਿ ਜਿਹੜੀਆਂ ਜੜ੍ਹਾਂ ਨੇ ਉਹ ਕਮਜ਼ੋਰ ਨਾ ਪੈ ਜਾਣ ਫਿਰ ਉਹਦੇ ਤੋਂ ਬਾਅਦ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਅਸੀਂ ਉਹ ਪਲਾਂਟਸ ਉਗਾਈਏ ਜਿਵੇਂ ਕਿ ਜਿਹੜੇ ਈਜ਼ੀਲੀ ਗਰੋ ਹੋ ਜਾਂਦੇ ਨੇ ਜਿਹਦੇ ਲਈ ਸੋਇਲ ਨੂੰ ਬਹੁਤ ਜ਼ਿਆਦਾ ਪੁਸ਼ ਨਹੀਂ ਕਰਨਾ ਪੈਂਦਾ ਇੱਕ ਵਾਰੀ ਜਦੋਂ ਪੌਦੇ ਉੱਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਅਸੀਂ ਉਹਨਾਂ 'ਤੇ ਉਹ ਵੀ ਪਲਾਂਟਸ ਉਗਾ ਸਕਦੇ ਹਾਂ ਜਿਹੜੇ ਛੇਤੀ ਆਸਾਨੀ ਨਾਲ ਨਹੀਂ ਉੱਗਦੇ ਪਰ ਸਟਾਰਟਿੰਗ ਸਾਨੂੰ ਸੌਖੇ ਜਿਹੜੇ ਉੱਗਦੇ ਨੇ ਪਲਾਂਟਸ ਉਹਨਾਂ ਤੋਂ ਹੀ ਕਰਨੀ ਚਾਹੀਦੀ ਹੈ ਨਾਲ ਹੀ ਨਾਲ ਸਾਨੂੰ ਪੈਸਟ ਕੰਟਰੋਲ ਜੋ ਕਿ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿਹੜੀ ਜ਼ਮੀਨ ਹੈ ਜਿਹੜੇ ਜਾਂ ਸਾਡੇ ਫਲ ਫਰੂਟ ਨੇ ਉਹਨਾਂ ਨੂੰ ਕੋਈ ਕੀੜਾ ਨਾ ਲੱਗ ਜਾਵੇ ਅਤੇ ਉਹਦੇ ਵਾਸਤੇ ਅਸੀਂ ਨਿੰਮ ਦਾ ਜਿਹੜਾ ਤੇਲ ਹੁੰਦਾ ਹੈ ਉਹਦਾ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਸਾਡੀ ਬੇਸਿਕਲੀ ਕੋਸ਼ਿਸ਼ ਇਹੀ ਹੈ ਕਿ ਅਸੀਂ ਕੈਮੀਕਲ ਰਹਿਤ ਆਪਣਾ ਖਾਣਾ ਉਗਾਉਣਾ ਹੈ ਅਤੇ ਉਹਦੇ ਵਾਸਤੇ ਅਸੀਂ ਨਿੰਮ ਦਾ ਇਸਤੇਮਾਲ ਕਰ ਸਕਦੇ ਉਹਦੇ ਨਾਲ ਜਿਹੜਾ ਪੈਸਟ ਕੰਟਰੋਲ ਅੱਛਾ ਹੋ ਜਾਂਦਾ ਹੈ ਨਾਲ ਹੀ ਨਾਲ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮੋਇਸਚਰ ਦੀ ਜਿਹੜੀਆਂ ਨੀਡਸ ਹੈਗੀਆਂ ਨੇ ਜਾਂ ਸਮੇਂ ਦੇ ਅਨੁਸਾਰ ਰੁੱਤ ਦੇ ਅਨੁਸਾਰ ਆਪਣੀ ਫਸਲ ਨੂੰ ਉਗਾਈਏ ਆਪਣੇ ਪੌਦਿਆਂ ਨੂੰ ਉਗਾਈਏ ਤਾਂ ਕਿ ਉਹ ਬਹੁਤ ਹੀ ਮਤਲਬ ਵਧੀਆ ਹੋਣ ਅਤੇ ਸਾਡੇ ਲਈ ਨਿਊਟ੍ਰੀਸ਼ਨ ਜਿਹੜਾ ਹੈਗਾ ਉਹਨਾਂ 'ਚ ਅੱਛਾ ਖਾਸਾ ਹੋਵੇ ਅਤੇ ਇੱਦਾਂ ਹੀ ਹੋਰ ਬਹੁਤ ਸਾਰੀਆਂ ਟਿਪਸ ਲੈ ਕੇ ਮੈਂ ਤੁਹਾਡੇ ਨਾਲ ਬਣੀ ਰਹੂੰਗੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਹੋਮ ਸਵੀਟ ਹੋਮ ਅਤੇ ਫਿਲਹਾਲ ਕਮਲ ਹੀਰ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਇੱਕ ਹੋਰ ਘਰੇਲੂ ਨੁਸਖਾ ਲੈ ਕੇ ਤੁਹਾਡੇ ਲਈ ਪੇਸ਼ ਹੋਵਾਂਗੀ ਬਹੁਤ ਜਲਦੀ

ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੋਮ ਸਵੀਟ ਹੋਮ ਆਪਣੀ ਦੋਸਤ ਆਜਰੀਆ ਦੇ ਨਾਲ ਅਤੇ ਤੁਹਾਨੂੰ ਮੈਂ ਆਪਣਾ ਦੋਸਤ ਕਹਿ ਰਹੀ ਹਾਂ, ਤੁਸੀਂ ਮੈਨੂੰ ਆਪਣਾ ਦੋਸਤ ਕਹਿ ਰਹੇ ਹੋ ਅਤੇ ਦੋਸਤ ਦਾ ਫਰਜ਼ ਹੁੰਦਾ ਹੈ ਕਿ ਦੂਸਰੇ ਦੋਸਤ ਦੀ ਦੁੱਖ ਤਕਲੀਫ ਨੂੰ ਸਮਝਣਾ ਅਤੇ ਉਹਨੂੰ ਉਹਦਾ ਨੁਸਖੇ ਦੱਸਣੇ। ਸੋ ਇਸੇ ਕਰਕੇ ਤੁਹਾਨੂੰ ਇੱਕ ਇਹੋ ਜਿਹਾ ਨੁਸਖਾ ਦੱਸਣ ਜਾ ਰਹੀ ਹਾਂ ਜੋ ਕਿ ਸਾਡੀ ਸਾਰਿਆਂ ਲਈ ਕਿਤੇ ਨਾ ਕਿਤੇ ਸਾਡੀ ਜਿਹੜੀ ਹੈ ਭੱਜ ਦੌੜ ਭਰੀ ਜ਼ਿੰਦਗੀ ਹੈ ਨਾ ਉਹਦੇ ਵਿੱਚ ਕੰਮ ਆਊਗਾ। ਅੱਜ ਕੱਲ੍ਹ ਨਾ ਸਾਡੇ ਸਾਰਿਆਂ ਦੇ ਵਿੱਚ, ਕਿਉਂਕਿ ਟਾਈਮ ਇੱਦਾਂ ਦਾ ਚੱਲ ਰਿਹਾ, ਸੋਸ਼ਲ ਮੀਡੀਆ ਅਸੀਂ ਇੰਨਾ ਜ਼ਿਆਦਾ ਯੂਜ਼ ਕਰ ਰਹੇ ਹਾਂ, ਜਾਂ ਵੈਸੇ ਵੀ ਲਾਈਫ ਇੰਨੀ ਤੇਜ਼ ਹੋ ਗਈ ਹੈ ਨਾ ਕਿ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ, ਇਹੋ ਜਿਹੀਆਂ ਚੀਜ਼ਾਂ, ਮੈਂਟਲ ਜਿਹੜੀਆਂ ਹੈਲਥ ਇਸ਼ੂਜ਼ ਨੇ ਉਹ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ ਹਰ ਉਮਰ ਦੇ ਲੋਕਾਂ ਦੇ ਵਿੱਚ। ਸੋ ਉਹਦਾ ਇੱਕ ਬਹੁਤ ਹੀ ਈਜ਼ੀ ਜਿਹਾ ਤਰੀਕਾ ਹੈਗਾ ਉਹਨੂੰ ਸਹੀ ਕਰਨ ਦਾ, ਪ੍ਰਾਣਾਯਾਮ। ਪ੍ਰਾਣਾਯਾਮ ਹੈ ਬੇਸਿਕਲੀ ਕੀ ਹੁੰਦਾ ਹੈ ਕਿ ਬਹੁਤ ਇੱਕ ਯੋਗਾ ਦੇ ਵਿੱਚ, ਯੋਗ ਜਿਹੜਾ ਅਸੀਂ ਕਰਦੇ ਹਾਂ ਉਹਦੇ ਵਿੱਚ ਬਰੀਦਿੰਗ ਟੈਕਨੀਕਸ ਨੂੰ ਪ੍ਰਾਣਾਯਾਮ ਕਹਿੰਦੇ ਨੇ। ਹੁਣ ਬਹੁਤ ਤਰ੍ਹਾਂ ਦੇ ਪ੍ਰਾਣਾਯਾਮ ਹੁੰਦੇ ਨੇ ਜਿਵੇਂ ਕਿ ਕਪਾਲ ਭਾਤੀ, ਅਨੁਲੋਮ ਵਿਲੋਮ ਅਤੇ ਹੋਰ ਵੀ ਬਹੁਤ ਸਾਰੇ, ਇਹ ਬੇਸਿਕ ਹੈਗੇ ਨੇ। ਸੋ ਇਹਨਾਂ ਨਾਲ ਪ੍ਰਾਣਾਯਾਮ ਕਰਨ ਦਾ ਫਾਇਦਾ ਕੀ ਹੁੰਦਾ ਹੈ ਕਿ ਜਿਹੜੀ ਸਟ੍ਰੈਸ ਅਤੇ ਐਂਗਜ਼ਾਇਟੀ ਆ ਉਹ ਜਿਹੜੀ ਹੈ ਘੱਟ ਹੋ ਜਾਂਦੀ ਹੈ, ਜਿਹੜੇ ਸਾਡੇ ਲੰਗਸ ਹੈਗੇ ਨੇ ਉਹ ਜ਼ਿਆਦਾ ਆਕਸੀਜਨ, ਜ਼ਿਆਦਾ ਮਾਤਰਾ ਵਿੱਚ ਆਕਸੀਜਨ ਲੈਂਦੇ ਨੇ ਅਤੇ ਬੇਸਿਕਲੀ ਉਹ ਨਾਲ ਸਾਡੇ ਜਿਹੜਾ ਬਲੱਡ ਹੈਗਾ ਉਹ ਵੀ ਆਕਸੀਜਨ ਜ਼ਿਆਦਾ ਕੈਰੀ ਕਰਦਾ ਅਤੇ ਓਵਰਆਲ ਸਾਡੀ ਬੋਡੀ ਵਿੱਚ ਲੋ ਬਲੱਡ ਪ੍ਰੈਸ਼ਰ ਜੋ ਹੁੰਦਾ ਲੋਅ ਹੋ ਜਾਂਦਾ ਹੈ ਅਤੇ ਬਲੱਡ ਜਿਹੜਾ ਹੁੰਦਾ ਕਲੀਨ ਜ਼ਿਆਦਾ ਹੁੰਦਾ। ਸੋ ਨਾਲ ਹੀ ਨਾਲ ਮੈਂਟਲ ਕਲੈਰਿਟੀ ਹੁੰਦੀ ਹੈ, ਕੰਸਨਟ੍ਰੇਸ਼ਨ ਸਾਡੀ ਵੱਧਦੀ ਹੈ, ਡਾਈਜੈਸ਼ਨ, ਮੈਟਾਬੋਲਿਜ਼ਮ, ਇਹ ਸਾਰੀਆਂ ਚੀਜ਼ਾਂ ਅੱਛੀਆਂ ਹੋ ਜਾਂਦੀਆਂ ਨੇ। ਹੁਣ ਬਹੁਤ ਸਾਰੇ ਤਰੀਕੇ ਦੀਆਂ ਪ੍ਰਾਣਾਯਾਮ ਹੁੰਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਪਾਲ ਭਾਤੀ, ਅਨੁਲੋਮ ਵਿਲੋਮ, ਨਾੜੀ ਸ਼ੋਧਨ, ਭਸਤ੍ਰਿਕਾ, ਭ੍ਰਮਰੀ ਅਤੇ ਸ਼ੀਤਲੀ। ਹੁਣ ਜਿਹੜੀ ਸ਼ੀਤਲੀ ਹੈਗੀ ਹੈ ਨਾ ਉਹ ਅੱਜ ਕੱਲ੍ਹ ਦਾ ਜਿੱਦਾਂ, ਅੱਜ ਤਾਂ ਚਲੋ ਮੌਸਮ ਅੱਛਾ ਹੈ, ਬਾਰਿਸ਼ ਹੋ ਰਹੀ ਹੈ, ਪਰ ਜਿੱਦਾਂ ਜੂਨ ਜੁਲਾਈ ਦਾ ਮਹੀਨਾ ਅੱਗੇ ਆ ਰਿਹਾ, ਮਈ ਦਾ ਮਹੀਨਾ ਆ ਰਿਹਾ, ਅਤੇ ਉਹਦੇ ਵਿੱਚ ਸ਼ੀਤਲੀ ਇੱਕ ਇਹੋ ਜਿਹੀ ਐਕਸਰਸਾਈਜ਼ ਹੈ ਜੋ ਸਾਡੀ ਬੋਡੀ ਨੂੰ ਬਹੁਤ ਕੂਲ ਕਰ ਦਿੰਦੀ ਹੈ ਅਤੇ ਇੰਸਟੈਂਟ ਰਿਲੀਫ ਦਿੰਦੀ ਹੈ ਗਰਮੀ ਤੋਂ। ਸੋ ਸ਼ੀਤਲੀ ਦੇ ਬਾਰੇ ਗੱਲਬਾਤ ਕਰਾਂਗੇ ਇਸ ਗਾਣੇ ਤੋਂ ਬਾਅਦ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀਗੇ ਹੋਮ ਸਵੀਟ ਹੋਮ ਆਪਣੀ ਦੋਸਤ ਆਜਰੀਆ ਦੇ ਨਾਲ, ਅਤੇ ਮੈਂ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਸ਼ੀਤਲੀ ਆਸਨ ਜੋ ਪ੍ਰਾਣਾਯਾਮ ਦਾ ਇੱਕ ਹੈਗਾ, ਪ੍ਰਾਣਾਯਾਮ ਇੱਕ ਹੈਗਾ ਹੈ, ਉਹਦੇ ਬਾਰੇ ਤੁਹਾਨੂੰ ਮੈਂ ਦੱਸੂੰਗੀ। ਸੋ ਸਮਾਂ ਬਹੁਤ ਘੱਟ ਰਹੇਗਾ, ਸੋ ਛੇਤੀ ਛੇਤੀ ਤੁਹਾਨੂੰ ਦੱਸ ਦਿੰਦੀ ਹਾਂ ਕੀ ਕਰਨਾ ਹੁੰਦਾ ਇਹਦੇ ਵਿੱਚ। ਇਹ ਬੇਸਿਕਲੀ ਉਹਨਾਂ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਜਾਂ ਜਿਹਨਾਂ ਨੂੰ ਸਟ੍ਰੈਸ ਰਹਿੰਦਾ, ਜਾਂ ਜਿਹਨਾਂ ਨੂੰ ਐਸੀਡਿਟੀ ਰਹਿੰਦੀ ਹੈ। ਕਰਨਾ ਕੀ ਹੁੰਦਾ, ਬਸ ਕੁਛ ਨਹੀਂ, ਆਰਾਮ ਨਾਲ ਬੈਠਣਾ ਹੈ ਚੌਂਕੜੀ ਮਾਰ ਕੇ, ਅਤੇ ਆਪਣੀ ਟੰਗ ਨੂੰ ਰੋਲ ਕਰਕੇ ਨਾ ਲੰਬੇ ਲੰਬੇ ਸਾਹ ਸਲੋਲੀ ਸਲੋਲੀ ਅੰਦਰ ਲੈ ਕੇ ਜਾਣੇ ਨੇ। ਅਤੇ ਜਿੱਦਾਂ ਹੀ ਤੁਸੀਂ ਇੱਦਾਂ ਕਰਦੇ ਹੋ 10-15 ਮਿੰਟ ਦੇ ਲਈ, ਜੇ ਤੁਸੀਂ ਇੱਦਾਂ ਕਰਦੇ ਹੋ ਅਤੇ ਸਟ੍ਰੈਸ ਦੀ ਪ੍ਰੋਬਲਮ, ਜਾਂ ਤੁਹਾਨੂੰ ਜੇ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ, ਜਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਅਤੇ ਐਕਸਪਰਟਸ ਕਹਿੰਦੇ ਨੇ ਕਿ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ। ਹਾਂ, ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਜਾਂ ਜਿਨ੍ਹਾਂ ਨੂੰ ਰੈਸਪੀਰੇਟਰੀ ਇਸ਼ੂਜ਼ ਹੈਗੇ ਨੇ, ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਜਾਂ ਜਿਨ੍ਹਾਂ ਨੂੰ ਚੱਕਰ ਆਉਂਦੇ ਨੇ, ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਉਹਨਾਂ ਲੋਕਾਂ ਵਾਸਤੇ ਵਧੀਆ ਹੈ ਜਿਹੜੇ ਗਰਮੀ ਜ਼ਿਆਦਾ ਮਹਿਸੂਸ ਕਰਦੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ।

ਟਰਮ ਤੁਸੀਂ ਸੁਣ ਰਹੇ ਹੋ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਆਜਰੀਆ ਦੇ ਨਾਲ, ਅਤੇ ਵਾਹ ਯਾਰ ਕਿੰਨੇ ਸਕੂਨ ਵਾਲੇ ਹੁੰਦੇ ਨੇ ਨਾ ਪੁਰਾਣੇ ਗਾਣੇ, ਮਜ਼ਾ ਆ ਜਾਂਦਾ ਸੁਣ ਕੇ। ਮਤਲਬ ਮੈਂ ਨਾ ਇੱਕ ਸਟੋਰੀ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ। ਅਸੀਂ ਨਾ ਆਪਣੇ ਘਰ ਦੇ ਬਾਹਰ, ਮੈਂ ਇੱਕ ਵਾਰੀ ਨਾ ਸਾਡੇ ਘਰ ਦੇ ਕੋਲ ਨਾ ਬਹੁਤ ਸਾਰੇ ਛੋਟੇ ਛੋਟੇ ਬੱਚੇ ਖੇਡ ਰਹੇ ਸੀਗੇ, ਅਤੇ ਮੈਂ ਕਿਹਾ ਚਲੋ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇੰਟਰੈਕਟ ਕਰਦੇ ਹਾਂ, ਵੇਖਦੇ ਹਾਂ ਕਿ ਅੱਜ ਕੱਲ੍ਹ ਦੇ ਬੱਚਿਆਂ ਦਾ ਮਿਊਜ਼ਿਕ ਟੇਸਟ ਕੀ ਆ, ਉਹ ਕੀ ਸੁਣਦੇ ਨੇ। ਅਤੇ ਉੱਥੇ ਨਾ ਛੋਟੀ ਜਿਹੀ ਕੁੜੀ ਸੀਗੀ, ਹੋਰ ਵੀ ਬਹੁਤ ਸਾਰੇ ਬੱਚੇ ਸੀਗੇ। ਮੈਂ ਨਾ ਸਾਰਿਆਂ ਨੂੰ ਪੁੱਛਿਆ ਕਿ ਦੱਸੋ ਦੱਸੋ ਆਪਣਾ ਫੇਵਰੇਟ ਸਿੰਗਰ ਦੱਸੋ, ਆਪਣਾ ਕੋਈ ਗਾਣਾ ਸੁਣਾਓ, ਮੈਨੂੰ ਡਾਂਸ ਕਰਕੇ ਦਿਖਾਓ, ਹੈ ਨਾ। ਮਤਲਬ ਮਜ਼ਾ ਆ ਰਿਹਾ ਸੀਗਾ ਉਹਨਾਂ ਨਾਲ ਇੰਟਰੈਕਟ ਕਰਕੇ। ਅਤੇ ਇੱਕ ਚੀਜ਼ ਜਿਹੜੀ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਸਭ ਤੋਂ ਜ਼ਿਆਦਾ ਹੈਰਾਨੀ ਅਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਹੋਈ ਸੀਗੀ ਕਿ ਦੱਸਦੇ ਹਾਂ, ਨਹੀਂ ਨਹੀਂ ਇੰਨੀ ਛੇਤੀ ਨਹੀਂ ਮੈਂ ਦੱਸੂੰਗੀ, ਪਰ ਹਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਕਿ ਉਹ ਗੱਲ ਸੁਣ ਕੇ ਤੁਸੀਂ ਵੀ ਬਹੁਤ ਖੁਸ਼ ਹੋਵੋਗੇ, ਤੁਹਾਡਾ ਵੀ ਦਿਲ ਐਂ ਖੁਸ਼ ਹੋ ਜਾਊਗਾ। ਸਪੈਸ਼ਲੀ ਤਾਂ ਜੇ ਤੁਹਾਨੂੰ ਪੁਰਾਣੇ ਹਿੰਦੀ ਗਾਣੇ ਮੇਰੇ ਵਾਂਗੂ ਬਹੁਤ ਪਸੰਦ ਨੇ ਨਾ, ਫਿਰ ਤੁਸੀਂ ਵੀ ਕਹੋਗੇ ਕਿ ਯਾਰ ਕੋਈ ਗੱਲਬਾਤ ਤਾਂ ਹੈ ਪੁਰਾਣੇ ਗਾਣਿਆਂ ਦੇ ਵਿੱਚ। ਸੋ ਇਸ ਗਾਣੇ ਤੋਂ ਬਾਅਦ ਮੈਂ ਦੱਸਦੀ ਹਾਂ ਕਿ ਇਹੋ ਜਿਹੀ ਕੀ ਗੱਲ ਹੋਈ ਸੀ ਕਿ ਮੇਰਾ ਦਿਲ ਖੁਸ਼ ਹੋ ਗਿਆ ਅਤੇ ਤੁਹਾਡਾ ਦਿਲ ਵੀ ਖੁਸ਼ ਕਰਾਂਗੇ।

ਓਹੋ, ਜਿਸ ਤਰੀਕੇ ਨਾਲ ਪੈਸੇ ਮੰਗੇ ਜਾ ਰਹੇ ਨੇ, ਲੌਟਾ ਦਿਓ ਯਾਰ ਵਿਚਾਰਿਆਂ ਦੇ ਪੈਸੇ, ਬੜਾ ਦੁੱਖ ਲੱਗ ਰਿਹਾ ਉਹਨਾਂ ਨੂੰ। ਇਸ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਆਜਰੀਆ ਦੇ ਨਾਲ, ਅਤੇ ਮੈਂ ਇਸ ਗਾਣੇ ਤੋਂ ਪਹਿਲੇ ਨਾ ਇੱਕ ਕਹਾਣੀ ਦੱਸ ਰਹੀ ਸੀਗੀ ਸਾਨੂੰ ਕਿ ਕਿੱਦਾਂ ਮੈਨੂੰ ਇੱਕ ਛੋਟੀ ਜਿਹੀ ਕੁੜੀ ਮਿਲੀ ਅਤੇ ਉਹਨੇ ਮੈਨੂੰ ਕੁਛ ਇਹੋ ਜਿਹਾ ਕਿਹਾ ਕਿ ਮੈਂ ਸੁਣ ਕੇ ਖੁਸ਼ ਵੀ ਹੋਊਗੀ ਅਤੇ ਹੈਰਾਨ ਵੀ ਹੋਊਗੀ, ਕਿਉਂਕਿ ਮੈਨੂੰ ਪੁਰਾਣੇ ਗਾਣੇ ਬਹੁਤ ਪਸੰਦ ਸੀਗੇ, ਹੁਣ ਵੀ ਨੇ। ਤੋ ਮੈਂ ਨਾ ਸਾਰਿਆਂ ਨੂੰ ਪੁੱਛ ਰਹੀ ਸੀਗੀ ਬੱਚਿਆਂ ਨੂੰ ਕਿ ਦੱਸੋ ਤੁਹਾਨੂੰ ਕਿਹੜਾ ਫੇਵਰੇਟ ਸਿੰਗਰ ਹੈ, ਕਿਹਦੇ ਗਾਣੇ ਸੁਣਦੇ ਹੋ, ਹੈ ਨਾ, ਕੋਈ ਗਾਣਾ ਗਾ ਕੇ ਸੁਣਾਓ, ਕੋਈ ਨੱਚ ਟੱਪ ਕੇ ਸੁਣਾਓ, ਦਿਖਾਓ। ਅਤੇ ਉਹਨੇ ਛੋਟੀ ਜਿਹੀ ਕੁੜੀ ਹੋਏਗੀ 9-10 ਸਾਲ ਦੀ, ਮੈਂ ਕਿਹਾ ਅੱਛਾ ਉਹਦੀ ਵਾਰੀ ਜਦੋਂ ਆਈ, ਮੈਂ ਕਿਹਾ ਯਾਰ ਬਤਾਓ ਆਪਕਾ ਫੇਵਰੇਟ ਸੌਂਗ ਕੌਨ ਸਾ ਹੈ। ਕਹਿੰਦੀ ਸੌਂਗ ਤੋਂ ਮੈਂ ਨਹੀਂ ਬਤਾਊਂਗੀ ਪਰ ਆਪ ਗੈਸ ਕਰੋ ਆਪ ਮੇਰਾ ਫੇਵਰੇਟ ਸਿੰਗਰ ਕੌਣ ਹੋਗਾ। ਮੈਂ ਕਿਹਾ ਕੌਣ ਹੈ? ਮੈਂ ਨਾ ਫਿਰ ਥੋੜ੍ਹੇ ਜਿਹੇ ਜਿਹੜੇ ਅੱਜ ਕੱਲ੍ਹ ਦੇ ਸਿੰਗਰਸ ਹੈਗੇ ਆ, ਮੈਨੂੰ ਲੱਗਾ ਸ਼ਾਇਦ ਉਹਨਾਂ 'ਚ ਕੋਈ ਹੋਊਗਾ, ਮੈਂ ਨਾਮ ਦਿੱਤੇ। ਅਤੇ ਕਹਿੰਦੀ ਨਹੀਂ ਨਹੀਂ ਦੀਦੀ ਆਪ ਗੈਸ ਨਹੀਂ ਕਰ ਪਾਏ। ਕਹਿੰਦੀ ਬੜੇ ਤੋਤਲੀ ਜਿਹੀ ਜ਼ਬਾਨ 'ਚ, ਦੀਦੀ ਮੇਰਾ ਫੇਵਰੇਟ ਸਿੰਗਰ ਹੈ ਕਿਸ਼ੋਰ ਕੁਮਾਰ। ਮੈਂ ਕਿਹਾ ਯਾਰ ਮਤਲਬ ਤੂੰ ਕਿੱਥੋਂ ਕਿਸ਼ੋਰ ਕੁਮਾਰ ਦੇ ਗਾਣੇ ਸੁਣ ਲਏਗੀ? 9-10 ਸਾਲ ਦੀ ਬੱਚੀ ਕਿਸ਼ੋਰ ਕੁਮਾਰ ਦੇ ਗਾਣੇ ਕਿਵੇਂ ਸੁਣ ਸਕਦੀ ਹੈ? ਫਿਰ ਉਹਨੇ ਦੱਸਿਆ ਕਿ ਉਹਦੇ ਜੋ ਦਾਦੂ ਨੇ, ਜੋ ਉਹਨਾਂ ਦੇ ਪਾਪਾ ਨੇ, ਉਹ ਕਿਸ਼ੋਰ ਕੁਮਾਰ ਦੇ ਗਾਣੇ ਬਹੁਤ ਸੁਣਦੇ ਨੇ ਅਤੇ ਉਹ ਛੋਟੇ ਹੁੰਦੇ ਤੋਂ ਹੀ ਉਹਨਾਂ ਦੇ ਜ਼ਰੀਏ ਕਿਸ਼ੋਰ ਦਾ ਦੇ ਗਾਣੇ ਸੁਣਦੀ ਆ ਰਹੀ ਹੈ। ਅਤੇ ਮੈਨੂੰ ਸੁਣ ਕੇ ਬੜਾ ਅੱਛਾ ਲੱਗਾ ਕਿ ਵਾਓ ਯਾਰ, ਮਤਲਬ ਛੋਟੇ ਛੋਟੇ ਬੱਚਿਆਂ ਨੂੰ ਵੀ ਜਦੋਂ ਇੰਨੇ ਪੁਰਾਣੇ, ਉਹਨਾਂ ਨੇ ਕਦੀ ਵੇਖਿਆ ਨਹੀਂ ਉਹਨਾਂ ਨੂੰ, ਕਦੀ ਮੂਵੀਜ਼ ਪਤਾ ਨਹੀਂ ਉਹਨਾਂ ਨੇ ਵੇਖੀਆਂ ਜਾਂ ਨਹੀਂ ਵੇਖੀਆਂ, ਪਰ ਅੱਜ ਵੀ ਜੇ ਉਸ ਸਮੇਂ ਦੇ ਗਾਏ ਹੋਏ ਗਾਣੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਕਨੈਕਟ ਕਰ ਰਹੇ ਨੇ ਅਤੇ ਉਹਨਾਂ ਦੇ ਵੀ ਫੇਵਰੇਟ ਬਣ ਰਹੇ ਨੇ, ਮਤਲਬ ਕੁਛ ਤਾਂ ਗੱਲਬਾਤ ਸੀਗੀ ਨਾ ਉਹਨਾਂ ਵਿੱਚ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਵੀ ਕਿਸ਼ੋਰ ਦਾ ਦੇ ਗਾਣਿਆਂ 'ਤੇ ਹੀ ਬੇਸਡ ਹੋਏਗਾ ਅਤੇ ਕਿਸ਼ੋਰ ਦਾ ਦੀ ਜਿਹੜੀ ਜ਼ਿੰਦਗੀ ਦੀ ਸਟੋਰੀ ਹੈ ਅਤੇ ਉਹਨਾਂ ਦੀ ਇੱਕ ਜੋੜੀ, ਬਾਲੀਵੁੱਡ ਦੀ ਜੋੜੀ, ਔਨ ਸਕਰੀਨ ਨਹੀਂ ਆਫ ਸਕਰੀਨ ਜੋੜੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਕਿੱਸੇ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਰ ਗਾਣੇ ਵੀ ਤੁਹਾਨੂੰ ਸੁਣਾਉਣੇ ਨੇ। ਸੋ ਫਿਲਹਾਲ ਬਹੁਤ ਹੀ ਵਧੀਆ ਗਾਣਾ ਕਿਸ਼ੋਰ ਦਾ ਦੀ ਆਵਾਜ਼ 'ਚ ਤੁਹਾਨੂੰ ਸੁਣਾ ਰਹੀ ਹਾਂ ਅਤੇ ਉਹਦੇ ਤੋਂ ਬਾਅਦ ਉਹਨਾਂ ਦੀ ਕਿੱਸੇ ਕਹਾਣੀਆਂ ਵੀ ਜ਼ਰੂਰ ਲੈ ਕੇ ਆਊਂਗੀ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਆਜਰੀਆ ਦੇ ਨਾਲ, ਅਤੇ ਗੱਲਬਾਤ ਆਪਾਂ ਕਰ ਰਹੇ ਸੀ ਕਿ ਕਿਸ਼ੋਰ ਦਾ ਦੇ ਗਾਣੇ ਕਿੱਦਾਂ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਕਨੈਕਟ ਕਰ ਰਹੇ ਨੇ, ਉਹਨਾਂ ਦੇ ਵੀ ਕਿਸ਼ੋਰ ਦਾ ਫੇਵਰੇਟ ਹੋ ਗਏ ਨੇ, ਅਤੇ ਉਹਨਾਂ ਦੀ ਇੱਕ ਜੋੜੀ ਦੀ ਵੀ ਗੱਲ ਕਰ ਰਹੀ ਹਾਂ, ਔਨ ਸਕਰੀਨ ਨਹੀਂ ਔਫ ਸਕਰੀਨ ਜੋੜੀ ਦੀ ਗੱਲ ਕਰ ਰਹੀ ਹਾਂ, ਆਸ਼ਾ ਭੋਸਲੇ ਜੀ ਦੇ ਨਾਲ ਜੋ ਉਹਨਾਂ ਨੇ ਇੰਨੇ ਸਾਰੇ ਗਾਣੇ ਗਾਏ ਨੇ, ਮਤਲਬ ਕਿਆ ਹੀ ਮਜ਼ਾ ਹੀ ਆ ਜਾਂਦਾ. ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਸ਼ੋਰ ਦਾ ਦੇ ਨਾਲ ਨਾਲ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਜੋ ਇਹਨਾਂ ਦੀ ਜੋੜੀ ਨੇ ਗਾਣੇ ਗਾਏ ਨੇ ਉਹੀ ਤੁਹਾਡੇ ਲਈ ਪੇਸ਼ ਕੀਤੇ ਜਾਣਗੇ. ਅਤੇ ਇਹਨਾਂ ਦੇ ਸਟਰਗਲ ਦਾ ਮੈਂ ਤੁਹਾਨੂੰ ਕਹਾਣੀ ਦੱਸਦੀ ਹਾਂ ਕਿ ਜਦੋਂ ਇਹ ਸਟਾਰਟਿੰਗ ਦੇ ਵਿੱਚ ਆਪਣੀ ਕਰੀਅਰ ਦੀ ਇਹਨਾਂ ਨੇ ਸ਼ੁਰੂਆਤ ਕਰਨੀ ਸੀਗੀ, ਅਤੇ ਇਹਨਾਂ ਨੂੰ ਦੋਵਾਂ ਨੂੰ ਹੀ ਬਹੁਤ ਜ਼ਿਆਦਾ ਸਟਰਗਲ ਦੇਖਣਾ ਪਿਆ. ਇੱਕ ਵਾਰ ਇੱਦਾਂ ਹੋਇਆ ਸੀਗਾ ਕਿ ਇਹਨਾਂ ਨੂੰ ਸਟੂਡੀਓ ਤੋਂ ਹੀ ਕੱਢ ਦਿੱਤਾ ਗਿਆ ਦੋਵਾਂ ਜਿਹੜਿਆਂ ਨੂੰ, ਕਿ ਬਈ ਤੁਹਾਡੀ ਆਵਾਜ਼ ਸੂਟੇਬਲ ਨਹੀਂ ਹੈ. ਅਤੇ ਜਦੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਅਤੇ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ, ਉਹ ਬੁਰੇ ਹੀ ਹਾਲਾਤ, ਜਿੱਦਾਂ ਸਟਰਗਲਰਸ ਹੁੰਦੇ ਨੇ, ਹਸਲਰਸ ਹੁੰਦੇ ਨੇ, ਉਹਨਾਂ ਦੇ ਬੁਰੇ ਹੀ ਹਾਲਾਤ ਸੀਗੇ. ਅਤੇ ਬਾਅਦ ਵਿੱਚ ਉਹ ਇਹ ਦੋਵੇਂ ਹੀ, ਮਤਲਬ ਕਿਸ਼ੋਰ ਦਾ ਅਤੇ ਆਸ਼ਾ ਭੋਸਲੇ ਜੀ, ਇਹ ਦੋਵੇਂ ਹੀ ਬਹੁਤ ਹੀ ਵੱਡੇ ਸੁਪਰਸਟਾਰ ਬਣੇ. ਅਤੇ

ਇਵਨ ਜਿਹੜੇ ਸੇਮ ਉਹ ਰਿਕਾਰਡਿਸਟ ਸੀਗੇ ਉਹਨਾਂ ਨੇ ਹੀ ਉਹਨਾਂ ਨੂੰ ਫਿਰ ਵਾਪਸ ਜਦੋਂ ਬੁਲਾਇਆ ਆਪਣੇ ਸਟੂਡੀਓ ਦੇ ਵਿੱਚ, ਅਤੇ ਇਹ ਨਹੀਂ ਸੀਗਾ ਉਹਨਾਂ ਨੇ ਆਪਣੇ ਮਨ 'ਚ ਇਹ ਨਹੀਂ ਰੱਖਿਆ ਕਿ ਯਾਰ ਇਹਨਾਂ ਨੇ ਸਾਡੇ ਨਾਲ ਸਟਰਗਲ ਦੇ ਟਾਈਮ 'ਤੇ ਇੰਨਾ ਗਲਤ ਕੀਤਾ ਸੀਗਾ ਅਤੇ ਅਸੀਂ ਇਹਨਾਂ ਦੀ ਡਿਸਰੈਸਪੈਕਟ ਕਰਨੀ ਆ, ਨਹੀਂ ਉਹਨਾਂ ਨੇ ਉਨੇ ਹੀ ਵਧੀਆ ਤਰੀਕੇ ਨਾਲ ਉਹਨਾਂ ਦੀ ਰਿਸਪੈਕਟ ਦੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ, ਉਹਨਾਂ ਨੂੰ ਬੁਲਾਇਆ, ਅਤੇ ਇਹੀ ਆਈ ਗੈਸ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਸਾਰਿਆਂ ਤੋਂ ਕਿ ਸਾਡੇ ਜਿਹੜੇ ਪੁਰਾਣੇ ਲੈਜੈਂਡਰੀ ਸਿੰਗਰਸ ਨੇ ਕਿ ਹਾਲਾਂਕਿ ਇਹਨਾਂ ਦੀ ਆਵਾਜ਼, ਇਹਨਾਂ ਦਾ ਕੰਮ, ਇਹਨਾਂ ਦੀ ਕਲਾ ਤਾਂ ਬਹੁਤ ਸੋਹਣੀ ਹੈ, ਪਰ ਇਹਨਾਂ ਦਾ ਜਿਹੜਾ ਰੁਤਬਾ ਹੈ, ਇਹਨਾਂ ਦੀ ਜਿਹੜੀ ਸ਼ਖਸੀਅਤ ਹੈ, ਉਹ ਹੋਰ ਵੀ ਸੋਹਣੀ ਹੈ। ਸੋ ਇਹੀ ਕਿੱਸੇ ਕਹਾਣੀਆਂ ਦਾ ਜੋ ਸਿਲਸਿਲਾ ਹੈ ਉਹ ਚੱਲਦਾ ਰਹੇਗਾ, ਪਰ ਫਿਲਹਾਲ ਤੁਹਾਨੂੰ ਇੱਕ ਹੋਰ ਵਧੀਆ ਜਿਹਾ ਗਾਣਾ ਆਸ਼ਾ ਭੋਸਲੇ ਅਤੇ ਕਿਸ਼ੋਰ ਦਾ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੀ ਹਾਂ ਤੁਹਾਡੇ ਲਈ।

0: या चुप रहूं
1: ना,
0: दिल में मेरे आज क्या है,
1: क्या है।

ਕਹਿੰਦੇ ਨੇ ਨਾ ਕਿ ਜਦੋਂ ਆਫ ਸਕਰੀਨ ਕੈਮਿਸਟਰੀ ਅੱਛੀ ਹੋਵੇ ਤਾਂ ਆਨ ਸਕਰੀਨ ਕੈਮਿਸਟਰੀ ਹੋਰ ਅੱਛੀ ਹੋਰ ਨਿਖਰ ਕੇ ਆਉਂਦੀ ਹੈ। ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਕੈਮਿਸਟਰੀ ਵੀ ਕੁਛ ਇੱਦਾਂ ਦੀ ਸੀਗੀ। ਇੱਕ ਇੰਟਰਵਿਊ ਦੇ ਵਿੱਚ ਆਸ਼ਾ ਭੋਸਲੇ ਜੀ ਦੱਸਦੇ ਸੀਗੇ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਕਿਸ਼ੋਰ ਕੁਮਾਰ ਨੂੰ ਮਿਲੇ ਨਾ ਤਾਂ ਉਹ ਬੜੇ ਡਰ ਗਏ ਸੀਗੇ ਕਿ ਉਹਨਾਂ ਤੋਂ ਕਿ ਭਾਈ ਇਹ ਤਾਂ ਬੜਾ ਸ਼ਰਾਰ, ਕਿਉਂਕਿ ਕਿਸ਼ੋਰ ਦਾ ਉਸ ਵੈਰੀ ਸ਼ਰਾਰਤੀ, ਵੈਰੀ ਮਿਸਚੀਵੀਅਸ ਕਿ ਭਾਈ ਹਰ ਗੱਲ 'ਤੇ ਪੰਗੇ ਲੈਣ ਵਾਲੇ, ਟੀਜ਼ ਕਰਨ ਵਾਲੇ। ਅਤੇ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਆਸ਼ਾ ਭੋਸਲੇ ਜੀ ਨੂੰ ਵੀ ਬਹੁਤ ਟੀਜ਼ ਕੀਤਾ, ਉਹਨਾਂ ਨਾਲ ਬਹੁਤ ਸ਼ਰਾਰਤਾਂ ਕੀਤੀਆਂ। ਆਸ਼ਾ ਭੋਸਲੇ ਜੀ ਦੱਸਦੇ ਸੀ ਕਿ ਇੱਕ ਵਾਰ ਰਿਕਾਰਡਿੰਗ ਦੇ ਟਾਈਮ ਨਾ ਉਹਨਾਂ ਨੇ ਕੋਈ ਵਰਡ ਨੂੰ ਮਰਾਠੀ ਸਟਾਈਲ ਦੇ ਵਿੱਚ ਕਹਿਤਾ ਅਤੇ ਕਿਸ਼ੋਰ ਦਾ ਨੇ ਕੀ ਕੀਤਾ, ਸਾਰੇ ਸੈਸ਼ਨ ਦੇ ਵਿੱਚ ਉਸ ਗੱਲ ਨੂੰ ਪਕੜ ਕੇ ਰੱਖਿਆ ਅਤੇ ਸਾਰਿਆਂ ਕੋਲ ਜਾ ਜਾ ਕੇ ਉਹਨਾਂ ਨੂੰ ਦੱਸਿਆ ਅਤੇ ਉਹਨਾਂ ਦਾ ਆਸ਼ਾ ਭੋਸਲੇ ਜੀ ਦਾ ਮਜ਼ਾਕ ਉਡਾਇਆ, ਇੱਥੋਂ ਤੱਕ ਕਿ ਉਹਨਾਂ ਦਾ ਕੋਈ ਛੋਟਾ ਜਿਹਾ ਨਿਕਨੇਮ ਵੀ ਪਾ ਦਿੱਤਾ ਅਤੇ ਮਤਲਬ ਅੱਛੇ ਤਰੀਕੇ ਨਾਲ ਉਹਨਾਂ ਦਾ ਮਜ਼ਾਕ ਉਡਾਇਆ। ਜਿਸ ਤੋਂ ਪਹਿਲੇ ਨਾ ਆਸ਼ਾ ਭੋਸਲੇ ਜੀ ਥੋੜ੍ਹੇ ਡਰ ਗਏ ਕਿ ਯਾਰ ਇਹ ਕਿੱਦਾਂ ਦਾ ਬੰਦਾ ਹੈ, ਮੈਨੂੰ ਤੰਗ ਕਰੀ ਜਾ ਰਿਹਾ ਹੈ। ਪਰ ਫਿਰ ਆਸ਼ਾ ਭੋਸਲੇ ਜੀ ਨੇ ਆਪਣੇ ਹਥਿਆਰ ਬਾਹਰ ਕੱਢੇ, ਉਹਨਾਂ ਨੇ ਵਾਪਸ ਉਹਨਾਂ ਨੂੰ ਪਲਟ ਕੇ ਜਵਾਬ ਦਿੱਤਾ ਅਤੇ ਇੱਦਾਂ ਹੀ ਜੋ ਕਿ ਮਿੱਠੀ ਖੱਟੀ ਮਿੱਠੀ ਨੋਕ ਝੋਕ ਦੇ ਨਾਲ ਉਹਨਾਂ ਦੀ ਜਿਹੜੀ ਕੈਮਿਸਟਰੀ ਹੈ ਉਹ ਬਹੁਤ ਅੱਛੀ ਹੋ ਗਈ ਅਤੇ ਉਹਨਾਂ ਬਹੁਤ ਹੀ ਅੱਛੇ ਉਹ ਫਰੈਂਡਸ ਬਣੇ। ਅਤੇ ਫਰੈਂਡਸ ਬਣਨ ਦੇ ਨਾਲ ਹੀ ਨਾਲ ਉਹਨਾਂ ਨੇ ਜੇ ਸਕਸੈਸ ਇਕੱਠੀ ਵੇਖੀ ਤਾਂ ਉਹਨਾਂ ਨੇ ਸਟਰਗਲ ਵੀ ਇਕੱਠਿਆਂ ਵੇਖਿਆ ਅਤੇ ਦੋਵੇਂ ਚੀਜ਼ਾਂ ਨਾਲ ਲੈ ਕੇ ਆਪਣੇ ਚੱਲਦੇ ਰਹੇ। ਅਤੇ ਓਬਵੀਅਸਲੀ ਸਾਨੂੰ ਇੰਨੇ ਸੋਹਣੇ ਸੋਹਣੇ ਗਾਣਿਆਂ ਦੀ ਕਲੈਕਸ਼ਨ ਦੇ ਗਏ ਜੋ ਕਿ ਅਸੀਂ ਅੱਜ ਵੀ ਡਿਲੇਟ ਕਰ ਰਹੇ ਹਾਂ, ਅੱਜ ਵੀ ਅਸੀਂ ਸੁਣ ਕੇ ਇੰਜੋਏ ਕਰ ਰਹੇ ਹਾਂ। ਅਤੇ ਇੱਦਾਂ ਦਾ ਹੀ ਇੱਕ ਹੋਰ ਬਹੁਤ ਹੀ ਸੋਹਣਾ ਜਿਹਾ ਗਾਣਾ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਇੱਕ ਹੋਰ ਵਧੀਆ ਜਿਹੀ ਸਟੋਰੀ ਇਹਨਾਂ ਦੀ, ਇਸ ਕੈਮਿਸਟਰੀ ਦੀ, ਇਸ ਜੋੜੀ ਦੀ ਤੁਹਾਡੇ ਲਈ ਲੈ ਕੇ ਪੇਸ਼ ਹੋਵਾਂਗੇ। ਦਸ਼ੋ ਮੇਡੇ ਮੈਲੋਡੀਜ਼ ਵਿਦ ਆਰ ਜੇ ਰੀਆ।

ਚਲੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਆਜ ਰੀਆ ਦੇ ਨਾਲ, ਅਤੇ ਇੱਕ ਆਈਕੋਨਿਕ ਜੋੜੀ ਦੀ ਗੱਲ ਕਰ ਰਹੇ ਹਾਂ, ਕਿਸ਼ੋਰ ਦਾ ਅਤੇ ਆਸ਼ਾ ਭੋਸਲੇ ਜੀ ਦੀ, ਜਿਨ੍ਹਾਂ ਨੇ ਸਾਨੂੰ ਆਈਕੋਨਿਕ ਅਤੇ ਬਹੁਤ ਹੀ ਮਤਲਬ ਫੈਂਟੈਸਟਿਕ ਗਾਣੇ ਦੇ ਕੇ ਗਏ ਨੇ, ਲੈਗਸੀ ਆਪਣੀ ਪਿੱਛੇ ਛੱਡ ਕੇ ਗਏ ਨੇ, ਜਿਨ੍ਹਾਂ ਨੂੰ ਅਸੀਂ ਅੱਜ ਵੀ ਇੰਜੋਏ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਦੱਸ ਰਹੀ ਸੀਗੀ ਆਸ਼ਾ ਭੋਸਲੇ ਅਤੇ ਕਿਸ਼ੋਰ ਦਾ ਦੀ ਕੈਮਿਸਟਰੀ ਦੇ ਬਾਰੇ, ਅਤੇ ਇੱਕ ਕਿੱਸਾ ਮੇਰੇ ਸਾਹਮਣੇ ਆਇਆ, ਮੇਰੇ ਜ਼ਿਹਨ 'ਚ ਆਇਆ ਕਿ ਜਦੋਂ ਆਸ਼ਾ ਭੋਸਲੇ ਜੀ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਸੀਗੇ ਕਿ ਉਹ ਪਹਿਲੀ ਵਾਰ ਕਿਸ਼ੋਰ ਦਾ ਨੂੰ ਕਿੱਥੇ ਮਿਲੇ, ਕਿਵੇਂ ਮਿਲੇ, ਅਤੇ ਉਹਨਾਂ ਨੇ ਕੀ ਸੋਚਿਆ। ਸੋ ਇਹ ਗੱਲ ਹੈਗੀ ਹੈ ਸੰਨ 1946 ਦੀ, ਜਦੋਂ ਆਸ਼ਾ ਭੋਸਲੇ ਜੀ ਮਲਾਡ ਸਟੇਸ਼ਨ 'ਤੇ ਖੜ੍ਹੇ ਸੀਗੇ। ਪਲੇਟਫਾਰਮ ਦੀ ਇੱਕ ਸਾਈਡ 'ਤੇ ਉਹਨਾਂ ਨੇ ਵੇਖਿਆ ਕਿ ਇੱਕ ਲੜਕਾ ਖੜ੍ਹਿਆ ਹੈ, ਅਤੇ ਉਹ ਨਾ ਵਾਈਟ ਕਲਰ ਦੀ ਸ਼ਰਟ ਪਹਿਨੀ ਹੋਈ ਹੈ, ਅਤੇ ਉਹਨੇ ਨਾ ਇੱਕ ਆਪਣੀ ਧੌਣ ਦੇ ਆਲੇ ਦੁਆਲੇ ਚਿੱਟੇ ਰੰਗ ਦਾ ਨਾ ਕੋਈ ਕੱਪੜਾ ਲੰਬਾ ਪਹਿਨਿਆ ਹੋਇਆ, ਅਤੇ ਉਹਨਾਂ ਦੇ ਬਾਲ ਥਿੱਕ ਵਾਲ, ਮਤਲਬ ਸੰਘਣੇ ਬਾਲ ਉਹਨਾਂ ਦੇ, ਅਤੇ ਮਤਲਬ ਅਜੀਬ ਜਿਹੇ ਤਰ੍ਹਾਂ ਦੇ ਉਹਨਾਂ ਨੇ ਗਲਾਸਿਸ ਪਾਏ, ਅਤੇ ਉਹ ਨਾ ਮਤਲਬ ਸੋਚ ਰਹੇ ਸੀਗੇ ਕਿ ਮੁੰਬਈ ਵਰਗੇ ਮਤਲਬ ਇੱਕ ਪੋਸ਼ ਏਰੀਆ, ਇੱਕ ਪੋਸ਼ ਸ਼ਹਿਰ ਦੇ ਵਿੱਚ ਇੱਦਾਂ ਦੇ ਕੱਪੜੇ ਪਾ ਕੇ ਕੌਣ ਹੀ ਫਿਰ ਰਿਹਾ ਇੱਦਾਂ ਦੀਆਂ ਐਨਕਾਂ ਲਾ ਕੇ, ਅਤੇ ਇਹ ਚਿੱਟੇ ਰੰਗ ਦਾ ਕੱਪੜਾ ਇਹਨੇ ਗਲੀ ਦੇ ਆਲੇ ਦੁਆਲੇ ਕਿਉਂ ਹੀ ਬੰਨਿਆ ਹੋਇਆ ਹੈ। ਅਤੇ ਇੱਕ ਆਸ਼ਾ ਭੋਸਲੇ ਜੀ ਨੂੰ ਨਹੀਂ ਸੀਗਾ ਪਤਾ ਕਿ ਇਹੀ ਬੰਦਾ ਉਹਨਾਂ ਨਾਲ ਮਤਲਬ ਇੰਨੇ ਹੀ ਅੱਛੀ ਕੈਮਿਸਟਰੀ ਹੋਏਗੀ ਉਹਨਾਂ ਦੀ, ਅਤੇ ਇੰਨੇ ਆਈਕੋਨਿਕ ਆਈਕੋਨਿਕ ਉਹਨਾਂ ਦੀ ਜੋੜੀ ਬਣੇਗੀ, ਅਤੇ ਇੰਨੇ ਆਈਕੋਨਿਕ ਆਈਕੋਨਿਕ ਗਾਣੇ ਦੀ ਲੈਗਸੀ ਬਣਾ ਕੇ ਜਾਣਗੇ। ਸੋ ਇੱਦਾਂ ਦੇ ਹੀ

ਵੀ ਬਹੁਤ ਸਾਰੇ ਛੋਟੇ ਛੋਟੇ ਮੋਟੇ ਚਟਪਟੇ ਪਿਆਰੇ ਪਿਆਰੇ ਜਿਹੇ ਕਿੱਸੇ ਇਹਨਾਂ ਦੀ ਜੋੜੀ ਦੇ ਮੈਂ ਤੁਹਾਡੇ ਨਾਲ ਸਾਂਝੇ ਕਰਦੀ ਰਹੂੰਗੀ ਅਤੇ ਨਾਲ ਹੀ ਨਾਲ ਇਹਨਾਂ ਦੇ ਬਹੁਤ ਹੀ ਸੋਹਣੇ ਸੋਹਣੇ ਗਾਣੇ ਵੀ ਤੁਹਾਡੇ ਲਈ ਪੇਸ਼ ਕਰਦੀ ਰਹੂੰਗੀ ਇਨ ਦ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿਦ ਆਰਜੇ ਰੀਆ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਾਮ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਕਿਰਨ ਰਿਜੀਜੂ ਨੇ ਇਲਜ਼ਾਮ ਲਗਾਇਆ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ 'ਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ 3:30 ਅਤੇ ਪੰਜਾਬ ਕਿੰਗਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਮ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਤਾਮਿਲਨਾਡੂ ਵਿਚ ਕੁੱਲ 10,545 ਗਿਣਤੀ ਕਰਮਚਾਰੀ, 4,624 ਮਾਈਕਰੋ ਅਬਜ਼ਰਵਰਾਂ ਦੀ ਮਦਦ ਨਾਲ ਗਿਣਤੀ ਡਿਊਟੀ ਵਾਸਤੇ ਤੈਨਾਤ ਕੀਤੇ ਜਾਣਗੇ। ਸਾਡੇ ਪੱਤਰਕਾਰ ਨੇ ਦਸਿਆ ਕਿ

334 ਗਿਣਤੀ ਨਿਰੀਖਕ ਹਰੇਕ ਵਿਧਾਨ ਸਭਾ ਹਲਕੇ ਲਈ ਕਾਰਵਾਈ ਦੀ ਨਿਗਰਾਨੀ ਕਰਨਗੇ ਤੇ ਕਮਿਸ਼ਨ ਦੇ ਮੌਜੂਦਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ। ਪੱਛਮੀ ਬੰਗਾਲ ਵਿੱਚ ਚੋਣ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਭਰ ਦੇ 77 ਗਿਣਤੀ ਕੇਂਦਰਾਂ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਦੇ ਨਾਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਫਾਲਟਾ ਵਿਧਾਨ ਸਭਾ ਹਲਕੇ ਦੇ ਸਹਾਇਕ ਵੋਟ ਕੇਂਦਰਾਂ ਸਮੇਤ ਸਾਰੇ 285 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਕਮਿਸ਼ਨ ਨੇ ਜ਼ਿਕਰ ਕੀਤਾ ਕਿ ਬੁੱਧਵਾਰ ਨੂੰ ਫਾਲਟਾ ਵਿਧਾਨ ਸਭਾ ਹਲਕੇ ਦੀ ਵੱਡੀ ਗਿਣਤੀ 'ਚ ਵੋਟ ਕੇਂਦਰਾਂ ਤੇ ਵੋਟਿੰਗ ਦੌਰਾਨ ਗੰਭੀਰ ਚੋਣ ਅਪਰਾਧ ਹੋਏ ਨੇ ਤੇ ਲੋਕਤੰਤਰੀ ਪ੍ਰਕਿਰਿਆ 'ਚ ਵਿਘਨ ਪਾਇਆ ਗਿਆ। ਇਸ ਮਹੀਨੇ ਦੀ 21 ਤਰੀਕ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰੇ ਵੋਟ ਕੇਂਦਰਾਂ ਤੇ ਮੁੜ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 24 ਮਈ ਨੂੰ

0: ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਨੇ। ਕਮਿਸ਼ਨ ਨੇ ਜ਼ਿਕਰ ਕੀਤਾ ਕਿ ਬੁੱਧਵਾਰ ਨੂੰ ਫਾਲਟਾ ਵਿਧਾਨ ਸਭਾ ਹਲਕੇ ਦੀ ਵੱਡੀ ਗਿਣਤੀ 'ਚ ਵੋਟ ਕੇਂਦਰਾਂ 'ਤੇ ਵੋਟਿੰਗ ਦੌਰਾਨ ਗੰਭੀਰ ਚੋਣ ਅਪਰਾਧ ਹੋਏ ਨੇ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਵਿਘਨ ਪਾਇਆ ਗਿਆ। ਇਸ ਮਹੀਨੇ ਦੀ 21 ਤਰੀਕ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰੇ ਵੋਟ ਕੇਂਦਰਾਂ 'ਤੇ ਮੁੜ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ। ਸੰਸਦੀ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕਿਰੇਨ ਰਿਜੀਜੂ ਨੇ ਇਲਜ਼ਾਮ ਲਗਾਇਆ ਹੈ ਕਿ ਵਿਰੋਧੀ ਪਾਰਟੀਆਂ, ਸਰਕਾਰੀ ਏਜੰਸੀਆਂ, ਚੋਣ ਕਮਿਸ਼ਨ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਲਗਾਤਾਰ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹ ਦੇਸ਼ ਦੇ ਲੋਕਤੰਤਰ ਦੀ ਬੁਨਿਆਦ 'ਤੇ ਹਮਲਾ ਕਰ ਰਹੀਆਂ ਨੇ। ਸ੍ਰੀ ਰਿਜੀਜੂ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ 1975 'ਤੇ ਦੇਸ਼ 'ਤੇ ਐਮਰਜੈਂਸੀ ਲਗਾਈ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਸਰਕਾਰ ਦੌਰਾਨ ਸੰਵਿਧਾਨਕ ਅਹੁਦਿਆਂ ਅਤੇ ਏਜੰਸੀਆਂ 'ਚ ਉੱਚ ਅਹੁਦਿਆਂ 'ਤੇ ਨਿਯੁਕਤੀਆਂ ਸਿੱਧੇ ਸਰਕਾਰੀ ਪੱਧਰ 'ਤੇ ਕੀਤੀਆਂ ਜਾਂਦੀਆਂ ਸਨ, ਜਦਕਿ ਹੁਣ ਇਹ ਨਿਯੁਕਤੀ ਇੱਕ ਕਮੇਟੀਆਂ ਵੱਲੋਂ ਕੀਤੀ ਜਾਂਦੀ ਹੈ। ਸ੍ਰੀ ਰਿਜੀਜੂ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਪਾਰਟੀ ਦੀ ਅਸਲੀਅਤ ਜਾਣਦੇ ਨੇ ਅਤੇ ਇਹਨਾਂ ਪਾਰਟੀਆਂ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਉਣਗੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿਚ ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ, ਵਿਗੜਦੇ ਸ਼ਾਸਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ। ਮੰਗ ਪੱਤਰ ਵਿਚ ਇਹ ਜ਼ਿਕਰ ਕੀਤਾ ਗਿਆ ਕਿ ਮੀਡੀਆ ਰਿਪੋਰਟਾਂ ਅਤੇ ਜਨਤਕ ਚਰਚਾਵਾਂ ਮੁਤਾਬਕ ਮੁੱਖ ਮੰਤਰੀ ਨੇ ਹਾਲ ਹੀ ਵਿਚ ਨਸ਼ੇ ਦੀ ਹਾਲਤ 'ਚ ਇੱਕ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ 'ਚ ਸ਼ਿਰਕਤ ਕੀਤੀ ਸੀ, ਜੋ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਸ ਇਲਜ਼ਾਮ ਨੂੰ ਆਮ ਆਦਮੀ ਵੱਲੋਂ ਨਕਾਰਿਆ ਗਿਆ। ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਮੇਤ ਰਿਪੋਰਟ ਮੰਗਣ ਅਤੇ ਢੁਕਵੇਂ ਸੰਵਿਧਾਨਕ ਉਪਾਅ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਰਾਜਨੀਤਿਕ ਉਦੇਸ਼ਾਂ ਲਈ ਪੁਲਿਸ ਅਤੇ ਨਿਆਮਕ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੀ ਸਿੱਧੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ। ਸ੍ਰੀ ਜਾਖੜ ਦੇ ਨਾਲ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਪਾਰਟੀ ਆਗੂ ਵੀ ਮੌਜੂਦ ਰਹੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਮੋਹਾਲੀ 'ਚ ਇੱਕ ਲੋਕ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਤੋਂ ਈਰਖਾ ਕਰਦੀਆਂ ਨੇ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਅੱਜ ਸ੍ਰੀ ਕਾਕੁਲਮ ਜ਼ਿਲ੍ਹੇ ਦੇ ਸੋਮਪੇਟਾ ਮੰਡਲ ਦੇ ਮੁੱਲਾ ਪਲੇਮ ਪਿੰਡ ਵਿੱਚ ਉਦੈ ਐਕੁਆ ਇੰਡਸਟਰੀਜ਼ ਦਾ ਦੌਰਾ ਕੀਤਾ। ਇੱਥੇ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਨੇ। ਦੌਰੇ ਦੌਰਾਨ ਉਨ੍ਹਾਂ ਨੇ ਮੱਛੀ ਉਤਪਾਦਨ ਵਧਾਉਣ, ਆਮਦਨ ਦੇ ਸਰੋਤਾਂ ਨੂੰ ਵਧਾਉਣ ਅਤੇ ਸਥਾਨਕ ਨਿਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੰਬੋਡੀਆ ਦਰਮਿਆਨ ਦੂਜੇ ਫੌਜੀ ਅਭਿਆਸ ਸਿਨਬੈਕਸ ਲਈ ਭਾਰਤੀ ਫੌਜ ਦੀ ਇੱਕ ਟੁਕੜੀ ਕੰਬੋਡੀਆ ਲਈ ਰਵਾਨਾ ਹੋ ਗਈ ਹੈ। ਫੌਜ ਦੇ ਜਨਤਕ ਸੂਚਨਾ ਦੇ ਵਧੀਕ ਡਾਇਰੈਕਟਰ ਜਨਰਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ 4 ਤੋਂ 17 ਮਈ ਤੱਕ ਹੋਣ ਵਾਲੇ ਇਸ ਅਭਿਆਸ ਦਾ ਉਦੇਸ਼ ਅਰਧ ਸ਼ਹਿਰੀ ਵਾਤਾਵਰਣ ਵਿੱਚ ਕਾਰਵਾਈਆਂ ਲਈ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਾਲਮੇਲ ਨੂੰ ਬਿਹਤਰ ਬਣਾਉਣਾ ਹੈ। ਇਹ ਅਭਿਆਸ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ਵੱਲੋਂ ਸ਼ਾਂਤੀ ਰੱਖਿਅਕ ਬਲਾਂ ਵੱਲੋਂ ਕੀਤੇ ਗਏ ਦਹਿਸ਼ਤਗਰਦੀ ਵਿਰੋਧੀ ਕਾਰਜਾਂ ਦੀ ਤਰ੍ਹਾਂ ਹੀ ਕੰਮ ਕਰੇਗਾ। ਨਵੀਂ ਅਤੇ ਨਵਿਆਉਣਯੋਗ ਊਰਜਾ ਸਕੱਤਰ ਸੰਤੋਸ਼ ਕੁਮਾਰ ਸਾਰੰਗੀ ਨੇ ਅੱਜ ਅੰਤਰਰਾਸ਼ਟਰੀ ਸੂਰਜ ਦਿਵਸ 'ਤੇ ਰਾਸ਼ਟਰ ਰਾਜਧਾਨੀ ਦਿੱਲੀ 'ਚ ਰਨ ਫੋਰ ਦਾ ਸਨ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਸ੍ਰੀ ਸਾਰੰਗੀ ਨੇ ਕਿਹਾ ਕਿ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮਾਗਮ ਸੂਰਜੀ ਊਰਜਾ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਬਿਜਲੀ ਉਤਪਾਦਨ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ,
1: सूर्य किरण हम लोगों के लिए अल्टीमेट सोर्स ऑफ एनर्जी है। उसका इतने सालों तक हम लोग व्यवहार नहीं कर पा रहे थे, लेकिन आज उसका व्यवहार करके देश में 1,50,000 मेगावाट का इंस्टॉलेशन हो चुका है और भी आगे बढ़ना है हम लोगों को।
0: ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਹੈ। ਇਹ ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਪ੍ਰੈਸ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਸਥਿਤੀ ਦਾ ਮੁਲਾਂਕਣ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਸਾਲ ਦਾ ਵਿਸ਼ਵ ਪ੍ਰੈਸ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰਾਂ, ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਤਕਨਾਲੋਜੀ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਵਹਾਰਕ ਤਰੀਕਿਆਂ 'ਤੇ ਇਕਜੁੱਟ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 1993 'ਚ ਯੂਨੈਸਕੋ ਮਹਾਸਭਾ ਦੀ ਸਿਫਾਰਿਸ਼ ਤੋਂ ਬਾਅਦ ਪ੍ਰੈਸ ਆਜ਼ਾਦੀ ਦਿਵਸ ਦਾ ਐਲਾਨ ਕੀਤਾ ਸੀ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਅੱਜ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ ਨੀਟ ਵਿੱਚ ਸ਼ਾਮਲ ਹੋ ਰਹੇ ਨੇ। ਦੁਬਈ ਅਤੇ ਸ਼ਾਰਜਾ ਵਿੱਚ ਟੈਸਟ ਕੇਂਦਰ ਸਥਾਪਿਤ ਕੀਤੇ ਗਏ ਨੇ। ਪ੍ਰੀਖਿਆ ਦੀ ਨਿਗਰਾਨੀ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿਵੇਕ ਵਿਹਾਰ ਖੇਤਰ ਵਿੱਚ ਅੱਜ ਲੱਗੀ ਭਿਆਨਕ ਅੱਗ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਮੁਤਾਬਕ

ਇੱਕ 4 ਮੰਜ਼ਿਲਾ ਇਮਾਰਤ ਵਿੱਚ ਲੱਗੀ ਸੀ। ਸਵੇਰੇ ਲਗਭਗ 6:30 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਇਮਾਰਤ ਵਿੱਚੋਂ 15 ਲੋਕਾਂ ਨੂੰ ਬਚਾਇਆ ਗਿਆ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਗ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸੰਧੂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਜ਼ਖਮੀਆਂ ਨੂੰ ਹਰ ਜ਼ਰੂਰੀ ਡਾਕਟਰੀ ਸਹਾਇਤਾ ਅਤੇ ਪੀੜਿਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਪੀੜਿਤਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਸਥਿਤੀ 'ਤੇ ਲਗਾਤਾਰ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਭਾਵਿਤ ਲੋਕਾਂ ਲਈ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਨਵੀਂ ਦਿੱਲੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਨਾਲ ਵਿਕਸਿਤ ਬਿਹਾਰ ਪ੍ਰਾਪਤ ਕਰਨ ਦੇ ਟੀਚੇ 'ਤੇ ਚਰਚਾ ਕੀਤੀ। ਸ੍ਰੀ ਚੌਧਰੀ ਨੇ ਕਿਹਾ ਕਿ ਰੇਲ ਮੰਤਰੀ ਨਾਲ ਮੁਲਾਕਾਤ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਰੇਲ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਬਿਹਾਰ ਦੇ ਸਮੁੱਚੇ ਵਿਕਾਸ ਨੂੰ ਤੇਜ਼ ਕਰਨ 'ਤੇ ਕੇਂਦਰਿਤ ਰਹੀ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਸਵੇਰੇ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਈ। ਮੋਹਾਲੀ ਸਮੇਤ ਕੁਝ ਇਲਾਕਿਆਂ 'ਚ ਗੜੇਮਾਰੀ ਵੀ ਹੋਈ ਹੈ। ਇਸ ਦੇ ਨਾਲ ਹੀ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਈ ਥਾਈਂ ਦਰਖਤ ਉੱਖੜ ਗਏ ਅਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਕਈ ਥਾਵਾਂ 'ਤੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਉੱਖੜਨ ਕਾਰਨ ਖੜ੍ਹੇ ਵਾਹਨਾਂ ਨੂੰ ਨੁਕਸਾਨ ਹੋਣ ਦੀ ਵੀ ਖਬਰ ਮਿਲੀ ਹੈ। ਜਿੱਥੇ ਉਮੀਦ ਮੁਤਾਬਕ ਮੌਸਮ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਇਸਨੇ ਕਿਸਾਨਾਂ ਦੇ ਨਾਲ ਨਾਲ ਸੂਬੇ ਭਰ ਦੀਆਂ ਵੱਖ ਵੱਖ ਦਾਣਾ ਮੰਡੀਆਂ 'ਚ ਪਈ ਜਿਣਸ ਲਈ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ। ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ, ਪਟਿਆਲਾ, ਰਾਜਪੁਰਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਹਿੱਸਿਆਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਲਈ ਰੈੱਡ ਅਲਰਟ, ਜਦਕਿ ਸੂਬੇ ਦੇ ਬਾਕੀ ਹਿੱਸਿਆਂ 'ਚ ਵੀ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ। ਵਿਭਾਗ ਨੇ ਪਹਿਲਾਂ ਹੀ 4 ਅਤੇ 5 ਮਈ ਨੂੰ ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਤੇਜ਼ ਹਵਾਵਾਂ, ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਹੋਇਆ। IPL ਕ੍ਰਿਕਟ ਵਿੱਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਸ ਨਾਲ ਦੁਪਹਿਰ ਬਾਅਦ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ, ਅਸਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ ਕੀਤੀ ਜਾਵੇਗੀ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ 'ਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

0: अपने बचपन की
1: ਜਿਹੜਾ ਇਸ ਗਾਣੇ ਦੀ ਲਾਸਟ 'ਤੇ ਤੁਸੀਂ ਆਸ਼ਾ ਜੀ ਦਾ ਹਾਸਾ ਸੁਣਿਆ ਨਾ, ਇਹ ਮੈਨੂੰ ਲੱਗਦਾ ਹੈ ਕਿ ਆਫ ਸਕਰੀਨ ਵੀ ਆਸ਼ਾ ਜੀ ਇੱਦਾਂ ਜੀ ਇੱਦਾਂ ਹੀ ਹੱਸਦੇ ਹੋਣਗੇ ਜਦੋਂ ਕਿਸ਼ੋਰਦਾਰ ਦੇ ਨਾਲ ਹੁੰਦੇ ਹੋਣਗੇ, ਕਿਉਂਕਿ ਉਹਨਾਂ ਨੇ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਕਿਸ਼ੋਰਦਾਰ ਦੇ ਇਸ ਚੁਲਬੁਲੀ ਪਰਸਨੈਲਿਟੀ ਦਾ ਜ਼ਿਕਰ ਕੀਤਾ ਅਤੇ ਉਹਨਾਂ ਨੂੰ ਯਾਦ ਕੀਤਾ ਹੈ। ਸੋ ਮੈਂ ਇੱਕ ਸਟੋਰੀ ਦੱਸ ਰਹੀ ਸੀ ਕਿ ਤੁਹਾਨੂੰ ਜਦੋਂ ਆਸ਼ਾ ਭੋਸਲੇ ਜੀ ਨੇ ਫਸਟ ਟਾਈਮ ਉਹਨਾਂ ਨੂੰ ਮਿਲੇ ਸੀਗੇ ਮਲਾਰ ਸਟੇਸ਼ਨ 'ਤੇ, ਅਤੇ ਉਹ ਸਟੋਰੀ ਫਿਰ ਮੈਂ ਕੰਟੀਨਿਊ ਹੁਣ ਆਪਾਂ ਇੱਥੋਂ ਕਰਦੇ ਹਾਂ ਕਿ ਜਦੋਂ ਉਹ ਪਹੁੰਚਦੇ ਨੇ ਬੋਂਬੇ ਟਾਕੀਜ਼ ਦੇ ਸਟੂਡੀਓ ਦੇ ਵਿੱਚ, ਅਤੇ ਜਿਹੜੇ ਉੱਥੋਂ ਦੇ ਡਾਇਰੈਕਟਰ ਹੁੰਦੇ ਨੇ ਉਹ ਉਹਨਾਂ ਨੂੰ ਦੱਸਦੇ ਨੇ ਕਿ ਆਸ਼ ਉੱਥੇ ਕਿਸ਼ੋਰਦਾਨ ਫਿਰ ਉੱਥੇ ਦੇਖਦੇ ਨੇ ਅਤੇ ਕਹਿੰਦੇ ਯਾਰ ਇਹ ਤਾਂ ਅਜੀਬ ਜਿਹੇ ਕੱਪੜੇ ਪਹਿਨੇ ਹੋਇਆ ਲੜਕਾ ਇੱਥੇ ਸਟੂਡੀਓ ਵਿੱਚ ਕਿੱਥੋਂ ਆ ਗਿਆ, ਮਤਲਬ ਉਹ ਥੋੜ੍ਹੇ ਹੈਰਾਨ ਹੋ ਗਏ। ਅਤੇ ਫਿਰ ਉੱਥੋਂ ਦੇ ਜਿਹੜੇ ਮਿਊਜ਼ਿਕ ਡਾਇਰੈਕਟਰ ਹੁੰਦੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਇਹਨਾਂ ਦਾ ਜਿਹੜਾ ਇਹ ਸਟੂਡੀਓ ਹੈਗਾ ਇਹਨਾਂ ਦੇ ਬ੍ਰਦਰ ਦਾ ਹੈ, ਅਤੇ ਇਹ ਨਵਾਂ ਇੱਕ ਸਿੰਗਰ ਆਏ ਨੇ ਇਹਨਾਂ ਦਾ ਨਾਮ ਕਿਸ਼ੋਰ ਹੈ, ਅਤੇ ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਇਹਨਾਂ ਦਾ, ਅਤੇ ਸਿਲਸਿਲਾ ਇੱਥੋਂ ਤੱਕ ਪਹੁੰਚ ਗਿਆ ਕਿ ਉਹਨਾਂ ਨੇ ਹਿੰਦੀ ਸਿਨੇਮਾ ਜਗਤ ਨੂੰ ਇੰਨੇ ਸੋਹਣੇ ਸੋਹਣੇ ਗਾਣੇ, ਇੰਨੇ ਸੋਹਣੇ ਸੋਹਣੇ ਉਹਨਾਂ ਨੇ ਯਾਦਾਂ ਦੇ ਕੇ, ਮਤਲਬ ਸਾਡੀ ਜਿਹੜੀ ਲੈਗਸੀ ਹੈ ਬਹੁਤ ਹੀ ਉਹਨੂੰ ਰਿਚ ਕਰ ਦਿੱਤਾ, ਅਤੇ ਅੱਜ ਵੀ ਅਸੀਂ ਉਹਨਾਂ ਦੇ ਗਾਣੇ ਜੋ ਹੈਗੇ ਨੇ ਇੰਜੋਏ ਕਰ ਰਹੇ ਹਾਂ, ਮਤਲਬ ਮੈਂ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕਰਦੀ ਹਾਂ। ਅਤੇ ਆਸ਼ਾ ਭੋਸਲੇ ਜੀ ਵੀ ਅਕਸਰ ਆਪਣੇ ਇੰਟਰਵਿਊਜ਼ ਦੇ ਵਿੱਚ ਕਿਸ਼ੋਰਦਾਨ ਨੂੰ ਅਡੋਰ ਕਰਦੇ ਸੀਗੇ, ਉਹਨਾਂ ਨੂੰ ਉਹਨਾਂ ਬਾਰੇ ਗੱਲਾਂ ਕਰਦੇ ਸੀਗੇ, ਅਤੇ ਕਿਸ਼ੋਰਦਾ ਤੋਂ ਜਿੱਥੋਂ ਪਹਿਲੇ ਕਿ ਉਹ ਡਰਦੇ ਹੁੰਦੇ ਸੀ ਕਿ ਯਾਰ ਕਿੱਦਾਂ ਦਾ ਬੰਦਾ ਹੈ, ਕੀ ਕਰ ਰਿਹਾ ਹੈ, ਮਤਲਬ ਉਹ ਥੋੜ੍ਹੇ ਸ਼ਰਾਰਤੀ ਸੀਗੇ, ਅਤੇ ਆਸ਼ਾ ਜੀ ਵਾਜ਼ ਵੈਰੀ ਇਨ ਦਾ ਫੋਰਮ ਕਿ ਨਹੀਂ ਨਹੀਂ ਮੈਂ ਤਾਂ ਬੜੀ ਐਲੀਗੈਂਟ ਗ੍ਰੇਸਫੁਲ ਹੂੰ, ਬਟ ਕਹਿੰਦੇ ਨੇ ਨਾ ਕਿ ਓਪੋਜ਼ਿਟਸ ਅਟਰੈਕਟ, ਅਤੇ ਉਹਨਾਂ ਦੇ ਵਿੱਚ ਵੀ ਇੱਦਾਂ ਹੀ ਸੀਗਾ, ਉਹਨਾਂ ਦੇ ਵਿੱਚ ਬਹੁਤ ਹੀ ਵਧੀਆ ਮਿਊਚੁਅਲ ਰਿਸਪੈਕਟ ਸੀਗੀ, ਫਰੈਂਡਸ਼ਿਪ ਜੋ ਸੀਗੀ ਉਹਨਾਂ ਦੀ ਬਹੁਤ ਹੀ ਡੀਪ ਸੀਗੀ, ਅਤੇ ਇਹ ਸਾਰੀ ਕੈਮਿਸਟਰੀ ਜੋ ਹੈਗੀ ਹੈ ਉਹ ਉਹਨਾਂ ਦੇ ਗਾਣਿਆਂ ਵਿੱਚ ਵੀ ਝਲਕਦੀ ਹੈ। ਸੋ ਇੱਕ ਹੋਰ ਗਾਣਾ ਉਹਨਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ, ਆਈ ਹੋਪ ਯੂ ਵਿਲ ਇੰਜੋਏ ਇਟ।

ਕਿਸ਼ੋਰਦਾ ਤੇ ਆਸ਼ਾ ਦੀ ਜੋੜੀ ਇੰਨੀ ਆਈਕੋਨਿਕ ਸੀਗੀ ਤੇ ਕਿਸ਼ੋਰਦਾ ਨੇ ਜਿਹੜਾ ਆਪਣਾ ਲਾਸਟ ਡੂਇਟ ਸੀਗਾ ਨਾ ਉਹ ਵੀ ਆਸ਼ਾ ਜੀ ਦੇ ਨਾਲ ਹੀ ਗਾਇਆ ਸੀਗਾ ਜੋ ਕਿ ਗਾਣਾ ਹੈਗਾ ਹੈ ਗੁਰੂ ਗੁਰੂ ਤੇ ਜਾਣ ਤੋਂ ਪਹਿਲੇ ਉਹ ਗਾਣਾ ਮੈਂ ਤੁਹਾਡੇ ਲਈ ਪੇਸ਼ ਕਰਕੇ ਜਾਊਂਗੀ ਤੇ ਨਾਲ ਹੀ ਨਾਲ ਅਗਲੇ ਸ਼ੋਅ ਦੇ ਲਈ ਮੇਰੀ ਦੋਸਤ ਤੁਹਾਡੀ ਹੋਸਟ ਤੁਹਾਡੀ ਵੀ ਦੋਸਤ ਤੇ ਹੋਸਟ ਆਰਜੇ ਸੁਰਬੀ ਸਟੂਡੀਓ ਵਿੱਚ ਪਹੁੰਚ ਗਏ ਨੇ ਤੇ ਬਹੁਤ ਸਾਰੀਆਂ ਕਿਤਾਬਾਂ ਕਹਾਣੀਆਂ ਕਿਸੇ ਲੈ ਕੇ ਆਏ ਨੇ ਆਈ ਹੋਪ ਤੁਸੀਂ ਉਹਨਾਂ ਦਾ ਵੀ ਸ਼ੋਅ ਬਹੁਤ ਬਹੁਤ ਇੰਜੋਏ ਕਰੋਗੇ ਤੇ ਫਿਲਹਾਲ ਕਿਸ਼ੋਰ ਦਾ ਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਗਾਣਾ ਗੁਰੂ ਗੁਰੂ ਤੁਹਾਡੇ ਲਈ ਪੇਸ਼ ਕਰਕੇ ਜਾ ਰਹੀ ਹਾਂ ਬਹੁਤ ਬਹੁਤ

FMN 102.7 MHz से आकाशवाणी जलंधर दा एयर रेनबो चैनल मैं हाँ जी तुहाडी होस्ट ते दोस्त सुरभि आ गई हाँ जी एक बार फिर तो लैके तुहाडे दिल दी गल्लां ते मेरे दिल दी गल्लां एक ही साथ। चलो जी अज दा सफ़र बड़ा सोहना होने वाला है क्योंकि असी अज कल बात जो करन जा रहे हाँ वह है सफ़र दी। भला किस प्रोग्राम च? प्रोग्राम दा नाम है दिल अज शायर है। जी हाँ, तो लो जी मेरे शायर दोस्तों तैयारी खिंच लो, कढ लो अपनियां डायरियां, लिख दो अपने जज्बात। ਸਫ਼ਰ ਦੀ ਗੱਲ ਕਰਨੀ ਹੈ ਕਿਉਂਕਿ ਸਫ਼ਰ ਤਾਂ ਬਹੁਤ ਤਰੀਕੇ ਦੇ ਹੁੰਦੇ ਆ। ਕੁਝ ਸਫ਼ਰ ਕਿਸੇ ਨੂੰ ਲੱਭਣ ਲਈ ਹੁੰਦੇ ਆ, ਕੁਝ ਸਫ਼ਰ ਖੁਦ ਨੂੰ ਲੱਭਣ ਵਾਸਤੇ ਹੁੰਦੇ ਆ। ਪਰ ਕਹਿੰਦੇ ਆ ਕਿ ਮੰਜ਼ਿਲ ਨਾਲੋਂ ਜ਼ਿਆਦਾ ਸੋਹਣਾ ਹੁੰਦਾ ਹੈ ਸਫ਼ਰ। ਉਸ ਸਫ਼ਰ 'ਤੇ ਆਪਾਂ ਚੱਲਦੇ ਹਾਂ, ਅਲੱਗ ਅਲੱਗ ਗੱਲਾਂ ਬਾਤਾਂ ਕਰਦੇ ਹਾਂ ਔਰ ਬਹੁਤ ਕੁਝ ਅਸੀਂ ਲਾਈਫ ਦੇ ਵਿੱਚ ਆਪਣੇ ਸਫ਼ਰ ਤੋਂ ਵੀ ਸਿੱਖਦੇ ਹਾਂ। ਸਫ਼ਰ ਨੂੰ ਲੈ ਕੇ ਮੈਂ ਵੀ ਦੋ ਲਾਈਨਾਂ ਜ਼ਰੂਰ ਕਹੂੰਗੀ, ਬਟ ਉਮੀਦ ਕਰੂੰਗੀ ਕਿ ਤੁਸੀਂ ਸਾਰੇ ਮੇਰੀ ਗੱਲ ਜ਼ਰੂਰ ਮੰਨੋਗੇ ਅਤੇ ਸਫ਼ਰ ਬਾਰੇ ਮੈਨੂੰ ਵੀ ਕੁਛ ਨਾ ਕੁਛ ਜ਼ਰੂਰ ਭੇਜੋਗੇ। ਸੋ ਸਫ਼ਰ ਬਾਰੇ ਨਾ ਕਿਸੇ ਸ਼ਾਇਰ ਨੇ ਨਾ ਬੜਾ ਖੂਬ ਲਿਖਿਆ ਹੈ ਕਿ ਸਫ਼ਰ ਵਿੱਚ ਧੁੱਪ ਤਾਂ ਹੋਵੇਗੀ, ਸਫ਼ਰ ਵਿੱਚ ਧੁੱਪ ਤਾਂ ਹੋਵੇਗੀ, ਜੇ ਚੱਲ ਸਕੋ ਤਾਂ ਚਲੋ, ਸਾਰੇ ਭੀੜ ਵਿੱਚ ਹਨ, ਜੇ ਨਿਕਲ ਸਕੋ ਤਾਂ ਚਲੋ। ਕਿਸੇ ਦੇ ਵਾਸਤੇ ਰਾਹਾਂ ਕਿੱਥੇ ਬਦਲਦੀਆਂ ਨੇ, ਤੁਸੀਂ ਖੁਦ ਆਪਣੇ ਆਪ ਨੂੰ ਬਦਲ ਸਕੋ ਅਤੇ ਚਲੋ। ਸੋ ਸਫ਼ਰ ਸਾਨੂੰ ਬਹੁਤ ਕੁਛ ਸਿਖਾਉਂਦਾ ਹੈ। ਕਦੇ ਕੋਈ ਅਣਜਾਣ ਰਾਹਗੀਰ ਮਿਲ ਜਾਂਦਾ ਹੈ ਜੋ ਉਮਰ ਭਰ ਲਈ ਯਾਦ ਬਣ ਜਾਂਦਾ ਹੈ, ਅਤੇ ਕਦੇ ਕੋਈ ਆਪਣਾ ਸਫ਼ਰ ਦੇ ਵਿਚਕਾਰ ਹੀ ਸਾਥ ਛੱਡ ਜਾਂਦਾ ਹੈ। ਪਰ ਚਲਦੇ ਰਹਿਣਾ ਹੀ ਜ਼ਿੰਦਗੀ ਹੈ ਔਰ ਇਸੇ ਤਰੀਕੇ ਨਾਲ ਸਾਡਾ ਪ੍ਰੋਗਰਾਮ ਵੀ ਚੱਲਦਾ ਰਹੇਗਾ। ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਸਾਡਾ ਸਫ਼ਰ ਦੀ ਸ਼ੁਰੂਆਤ ਹੁਣ ਹੋਈ ਹੈ। ਇਸ ਸਫ਼ਰ ਵਿੱਚ ਅਸੀਂ ਬਹੁਤ ਸਾਰੀ ਗੱਲਾਂ ਬਾਤਾਂ ਕਰਨੀਆਂ ਨੇ, ਬਹੁਤ ਸਾਰੇ ਆਪਣੇ ਦਿਲ ਦੀ ਗੱਲਾਂ ਆਪਣੀਆਂ ਸ਼ੇਅਰ ਕਰਨੀਆਂ ਨੇ ਸ਼ਾਇਰੀ ਦੇ ਰੂਪ ਦੇ ਵਿੱਚ। ਮੈਂ ਆਊਂਗੀ ਦੁਬਾਰਾ ਤੋਂ, ਤੁਹਾਡੀ ਸ਼ਾਇਰੀ ਪੇਸ਼ ਕਰਾਂਗੀ ਉਦੋਂ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਨੰਬਰ ਸਾਡਾ ਹੈ ਜੀ ਵਟਸਐਪ ਦਾ, ਜਿੱਥੇ ਤੁਸੀਂ ਮੈਨੂੰ ਸ਼ਾਇਰੀ ਭੇਜਣੀ ਹੈ 9855 10 10 10 9855 10 10 2 7। ਜਲਦੀ ਜਲਦੀ ਮੈਨੂੰ ਇੱਥੇ ਆਪਣੀ ਸ਼ਾਇਰੀ ਭੇਜ ਦਿਓ ਜੀ, ਉਹਨੇ ਤੁਸੀਂ ਇੰਜੋਏ ਕਰੋ ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ ਬਿਊਟੀਫੁਲ ਜਿਹਾ ਟਰੈਕ।

ਯਾਦ ਉਹਨੂੰ ਕਰੋ ਜੋ ਅੱਛਾ ਹੋਵੇ, ਯਾਦ ਉਹਨੂੰ ਕਰੋ ਜੋ ਅੱਛਾ ਹੋਵੇ, ਪਿਆਰ ਉਹਨੂੰ ਕਰੋ ਜਿਹੜਾ ਸੱਚਾ ਹੋਵੇ, ਸਾਥ ਉਹਦਾ ਦਵੋ ਜਿਹੜਾ ਇਰਾਦਾ ਪੱਕਾ ਰੱਖਦਾ ਹੋਵੇ, ਸਾਥ ਉਹਦਾ ਦਵੋ ਜਿਹੜਾ ਇਰਾਦੇ ਦਾ ਪੱਕਾ ਹੋਵੇ, ਦਿਲ ਉਹਨੂੰ ਦਵੋ ਜਿਹੜਾ ਸੂਰਤ ਦਾ ਨਹੀਂ ਦਿਲ ਅੱਛਾ ਹੋਵੇ। ਜੀ ਹਾਂ, ਇਹ ਸਾਨੂੰ ਸ਼ਾਇਰੀ ਭੇਜੀ ਸੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਣਾ ਨੇ। ਇਸੇ ਦੇ ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਸ਼ਾਇਰੀ ਪਹੁੰਚ ਚੁੱਕੀਆਂ ਹੋਈਆਂ ਨੇ। ਚੰਗਾ ਲੱਗ ਰਿਹਾ ਕਿ ਮੇਰੇ ਜੋ ਲਿਸਨਰਸ ਨੇ, ਲਿਸਨਰਸ ਦੋਸਤ, ਸਾਡੇ ਅੱਜ ਦੇ ਸ਼ਾਇਰ ਸਾਨੂੰ ਆਪਣੇ ਅੰਦਾਜ਼ ਵਿੱਚ ਸ਼ਾਇਰੀ ਭੇਜ ਰਹੇ ਨੇ। ਲਓ ਜੀ, ਇੱਕ ਹੋਰ ਸਾਨੂੰ ਸ਼ਾਇਰੀ ਪਹੁੰਚ ਚੁੱਕੀ ਹੈ। ਕਹਿੰਦੇ ਨੇ, ਜੋ ਮਿਲਦਾ ਉਹ ਵੀ ਖਾਸ ਨਹੀਂ ਹੁੰਦਾ, ਜੋ ਖੋ ਜਾਵੇ ਉਹ ਆਮ ਨਹੀਂ ਹੁੰਦਾ। ਜੋ ਮਿਲਦਾ ਉਹ ਵੀ ਖਾਸ ਨਹੀਂ ਹੁੰਦਾ, ਜੋ ਖੋ ਜਾਵੇ ਉਹ ਵੀ ਆਮ ਨਹੀਂ ਹੁੰਦਾ। ਲੋਕ ਤਾਂ ਬਹੁਤ ਮਿਲਦੇ ਨੇ ਜ਼ਿੰਦਗੀ ਵਿੱਚ, ਲੋਕ ਤਾਂ ਬਹੁਤ ਮਿਲਦੇ ਨੇ ਜ਼ਿੰਦਗੀ ਵਿੱਚ, ਪਰ ਹਰ ਕੋਈ ਦਿਲ ਦੇ ਕੋਲ ਨਹੀਂ ਹੁੰਦਾ, ਹਰ ਕੋਈ ਦਿਲ ਦੇ ਕੋਲ ਨਹੀਂ ਹੁੰਦਾ। ਮਨਦੀਪ ਸਿੰਘ ਅਤੇ ਸੁਰਜੀਤ ਕੌਰ ਹੋਣਾ ਨੇ ਸਾਨੂੰ ਹੁਸ਼ਿਆਰਪੁਰ ਤੋਂ ਇਹ ਸ਼ਾਇਰੀ ਭੇਜੀ ਸੀ। ਇਸ ਦੇ ਨਾਲ ਸਾਨੂੰ ਹੋਰ ਵੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ। ਕਹਿੰਦੇ ਨੇ, ਦਹਿਸ਼ਤ ਸੀ ਹੋਣੇ ਲੱਗੀ ਹੈ ਇਸ ਸਫ਼ਰ ਮੇਂ, ਦਹਿਸ਼ਤ ਸੀ ਹੋਣੇ ਲੱਗੀ ਹੈ ਅਬ ਇਸ ਸਫ਼ਰ ਮੇਂ, ਇਹ ਜ਼ਿੰਦਗੀ ਕਹੀਂ ਤੋਂ ਪਹੁੰਚਾ ਦੇ ਖਤਮ ਹੋਣੇ ਸੇ ਪਹਿਲੇ। ਇਹ ਸਾਨੂੰ ਭੇਜੀ ਸੀ ਸ਼ਾਇਰੀ ਬਲਵਿੰਦਰ ਸਰਾ, ਪਿੰਡ ਮੋਰਜੰਡ ਸਿੱਖਾਂ, ਹਨੂੰਮਾਨਗੜ੍ਹ ਤੋਂ। ਅਤੇ ਸਿਲਸਿਲਾ ਲਗਾਤਾਰ ਜਾਰੀ ਹੈ ਸ਼ਾਇਰੀ ਦਾ, ਔਰ ਇਸੇ ਤਰੀਕੇ ਨਾਲ ਮੈਂ ਤੁਹਾਡੀਆਂ ਸ਼ਾਇਰੀਆਂ ਪੜ੍ਹਦੀ ਰਹੂੰਗੀ। ਹਾਲੇ ਸਾਡਾ ਸਫ਼ਰ ਸ਼ੁਰੂ ਹੋਇਆ, ਅੱਜ ਬੜੇ ਖਾਸ ਗੱਲ ਕਰ ਰਹੇ ਹਾਂ ਅਸੀਂ ਸਫ਼ਰ ਦੀ। ਸਾਡੇ ਸਫ਼ਰ ਵਿੱਚ ਇੱਕ ਸਫ਼ਰ ਹੁੰਦਾ ਹੈ ਯਾਦਾਂ ਦਾ, ਕੁਝ ਸਫ਼ਰ ਅਜਿਹੇ ਹੁੰਦੇ ਨੇ ਜੋ ਅਸੀਂ ਇਕੱਲੇ ਤੈਅ ਕਰਦੇ ਹਾਂ, ਉਹਨੂੰ ਕਹਿੰਦੇ ਨੇ ਯਾਦਾਂ ਦਾ ਸਫ਼ਰ। ਅੱਖਾਂ ਬੰਦ ਕਰੀਏ ਤਾਂ ਅਸੀਂ ਪਲਾਂ ਦੇ ਵਿੱਚ ਬਚਪਨ ਦੀਆਂ ਗਲੀਆਂ ਵਿੱਚ ਪਹੁੰਚ ਜਾਂਦੇ ਹਾਂ, ਉੱਥੋਂ ਲੈ ਕੇ ਪੁਰਾਣੇ ਯਾਰਾਂ ਦੇ ਹਾਸਿਆਂ ਤੱਕ ਪਹੁੰਚ ਜਾਂਦੇ ਹਾਂ। ਉਹਨਾਂ ਦੋਸਤਾਂ ਦੀਆਂ ਗੱਲਾਂ, ਉਹਨਾਂ ਦੇ ਚਿਹਰੇ ਸਾਡੇ ਸਾਹਮਣੇ ਯਾਦ ਆ ਜਾਂਦੇ ਨੇ ਸਾਨੂੰ, ਜਦੋਂ ਅਸੀਂ ਅੱਖਾਂ ਬੰਦ ਕਰਕੇ ਉਸ ਸਫ਼ਰ ਨੂੰ ਸੋਚਦੇ ਹਾਂ। ਸਫ਼ਰ ਬਹੁਤ ਸਾਰੇ ਹੋਣੇ ਆ, ਜੇ ਤੁਸੀਂ ਵੀ ਅੱਜ ਅੱਖਾਂ ਬੰਦ ਕਰਕੇ ਸੋਚੋ ਆਪਣੇ ਸਫ਼ਰ ਬਾਰੇ, ਤਾਂ ਤੁਹਾਡੇ ਅੱਗੇ ਵੀ ਬੜੇ ਸਾਰੇ ਸਫ਼ਰ ਹੋਣੇ ਆ ਜਾਣਗੇ। ਕੁਝ ਸਫ਼ਰ ਐਸੇ ਹੋਣਗੇ ਜਿਹੜੇ ਤੁਹਾਡੀ ਜ਼ਿੰਦਗੀ 'ਚ ਬਹੁਤ ਸੋਹਣੇ ਹੋਣੇ ਆ, ਪਰ ਕੁਝ ਸਫ਼ਰ ਐਸੇ ਹੋਣੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਹੋਣਾ। ਸੋ ਇੱਕ ਖੂਬਸੂਰਤ ਸ਼ਾਇਰੀ ਤੁਹਾਡੀ ਨਜ਼ਰ ਕਰਨਾ ਚਾਹੂੰਗੀ ਕਿ ਮੰਜ਼ਿਲ ਮਿਲੇ ਨਾ ਮਿਲੇ ਇਹ ਤਾਂ ਮੁਕੱਦਰ ਦੀ ਗੱਲ ਹੈ, ਪਰ ਅਸੀਂ ਸਫ਼ਰ ਹੀ ਨਾ ਕਰੀਏ ਇਹ ਤਾਂ ਗਲਤ ਗੱਲ ਹੈ। ਚਲੋ ਇਸ ਸਫ਼ਰ ਦੇ ਨਾਮ ਸੁਣਦੇ ਹਾਂ ਜੀ, ਇੱਕ ਹੋਰ ਸੁਰੇਲੀ ਗਜ਼ਲ, ਫਿਰ ਜੁੜਾਂਗੇ ਦੁਬਾਰਾ ਨਵੀਆਂ ਗੱਲਾਂ ਬਾਤਾਂ ਦੇ ਨਾਲ। ਅਤੇ ਨਾਲ ਦੀ ਨਾਲ ਸਫ਼ਰ ਨੂੰ ਕਦੇ ਨਹੀਂ ਭੁੱਲਣਾ, ਕਿਉਂਕਿ ਸਫ਼ਰ ਬਹੁਤ ਸੋਹਣਾ ਹੈ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਤੁਹਾਡੀ ਆਹ ਜੇ ਦੋ ਸੁਰਬੀ ਬੈਠੀ ਹੈ ਜੀ ਤੁਹਾਡੇ ਇੰਤਜ਼ਾਰ ਵਿੱਚ, ਔਰ ਉਡੀਕ ਕਰੇਗੀ ਹੁਣ ਤੁਹਾਡੀ ਸ਼ਾਇਰੀ ਦੀ ਕਿ ਜਲਦੀ ਜਲਦੀ ਤੁਸੀਂ ਵੀ ਸਾਨੂੰ ਮੈਨੂੰ ਸ਼ਾਇਰੀਆਂ ਭੇਜ ਦਿਓ ਜੀ। ਔਰ ਇਸ ਦੇ ਨਾਲ ਅਗਲੀ ਗਜ਼ਲ ਮੈਂ ਜ਼ਰੂਰ ਪੇਸ਼ ਕਰਾਂਗੀ, ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਮੈਨੂੰ ਸ਼ਾਇਰੀ ਭੇਜਣੀ ਹੈ ਜੀ, ਕਿੱਥੇ ਭੇਜਣੀ ਹੈ ਜਾਣਦੇ ਹੋ ਨਾ, ਨੰਬਰ ਇੱਕ ਵਾਰੀ ਫਿਰ ਤੋਂ ਅਨਾਊਂਸ ਕਰਦਾ, ਕਰ ਹੀ ਦਿੰਦੇ ਹਾਂ ਜੀ, 9855-1010027। ਇਸ ਨੰਬਰ 'ਤੇ ਸਾਨੂੰ ਤੁਸੀਂ ਸ਼ਾਇਰੀ ਭੇਜੋ। ਉਸ ਤੋਂ ਬਾਅਦ ਮਿਲਦੇ ਹਾਂ ਜੀ ਇਸ ਪਿਆਰੀ ਜੀ ਗਜ਼ਲ ਤੋਂ ਬਾਅਦ।

ਹੋ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਆਜ ਸ਼ਾਇਰ ਹੈ। ਪ੍ਰੋਗਰਾਮ ਵਿੱਚ ਅਸੀਂ ਅੱਜ ਬੜੀ ਖਾਸ ਗੱਲ ਕਰ ਰਹੇ ਹਾਂ ਜੀ ਸਫ਼ਰ ਬਾਰੇ। ਉਹ ਸਫ਼ਰ ਜਿਹੜਾ ਅਸੀਂ ਜ਼ਿੰਦਗੀ ਵਿੱਚ ਤੈਅ ਕਰ ਰਹੇ ਹਾਂ ਜੀ, ਇੱਕ ਤਾਂ ਸਫ਼ਰ ਹੈ ਸਾਡੀ ਜ਼ਿੰਦਗੀ ਦਾ ਸਫ਼ਰ, ਔਰ ਇੱਕ ਸਫ਼ਰ ਹੈ ਉਹ

ਜੋ ਅਸੀਂ ਹਮੇਸ਼ਾ ਅਲੱਗ ਅਲੱਗ ਤਰੀਕੇ ਨਾਲ ਤੈਅ ਕਰਦੇ ਹਾਂ, ਅਤੇ ਇੱਕ ਸਫ਼ਰ ਉਹ ਹੈ ਜੋ ਆਪਾਂ ਹੁਣ ਇਸ ਸਮੇਂ ਤੈਅ ਕਰ ਰਹੇ ਹਾਂ, ਅਤੇ ਉਹ ਸਫ਼ਰ ਬਹੁਤ ਸੋਹਣਾ। ਪ੍ਰੋਗਰਾਮ ਦਿਲ ਅੱਜ ਸ਼ਾਇਰ ਚੱਲ ਰਿਹਾ ਅਤੇ ਮੇਰੇ ਨਾਲ ਬਹੁਤ ਸਾਰੇ ਸ਼ਾਇਰ ਜੁੜ ਚੁੱਕੇ ਨੇ। ਮੈਂ ਵੀ ਲਿਸਨਰ ਨਹੀਂ ਤੁਹਾਨੂੰ ਕਹਿ ਸਕਦੀ, ਕਿਉਂਕਿ ਇਸ ਸਮੇਂ ਤਾਂ ਤੁਸੀਂ ਸਾਰੇ ਸ਼ਾਇਰ ਹੀ ਹੋ ਨਾ, ਕਿਉਂਕਿ ਤੁਸੀਂ ਮੈਨੂੰ ਆਪਣੀਆਂ ਸ਼ਾਇਰੀਆਂ ਲਿਖ ਲਿਖ ਕੇ ਭੇਜ ਰਹੇ ਹੋ। ਬਿਨਾਂ ਦੇਰ ਕੀਤੇ ਮੈਂ ਜਲਦੀ ਜਲਦੀ ਤੁਹਾਡੇ ਅੱਗੇ ਨਜ਼ਰ ਕਰਦੀ ਹਾਂ ਜੀ, ਇਹ ਸ਼ਾਇਰੀ ਜੋ ਸਾਡੇ ਲਿਸਨਰਸ ਨੇ ਸਾਨੂੰ ਭੇਜੀਆਂ ਨੇ। ਕਹਿੰਦੇ ਨੇ, ਆਈ ਜਵਾਨੀ ਗਈ ਜਵਾਨੀ, ਆਈ ਜਵਾਨੀ ਗਈ ਜਵਾਨੀ, ਜਿਵੇਂ ਵਸਦੇ ਘਰ 'ਚ ਚੋਰ, ਫਰਦੀਆਂ ਜ਼ਿਕਰ ਨਿਕਲੇ ਹੱਥੋਂ, ਕੱਟੀ ਪਤੰਗ ਦੀ ਟੋਰ। ਲਓ ਜੀ, ਇਹ ਸਾਨੂੰ ਭੇਜੀ ਸੀ ਅਹਿਮਦਗੜ੍ਹ ਮੰਡੀ ਮੁਹੰਮਦ ਅਨਵਰ ਅੰਸਾਰੀ ਹੋਣਾ ਨੇ। ਅਤੇ ਜਵਾਨੀ ਤਾਂ ਚਲੋ ਜੀ ਚੱਲਦੀ ਰਹਿੰਦੀ ਹੈ ਨਾ, ਜਵਾਨੀ ਤਾਂ ਚਲੇ ਜਾਏਗੀ ਇੱਕ ਦਿਨ। ਅੱਜ ਜੋ ਜਵਾਨ ਹਾਂ ਅਸੀਂ, ਕੱਲ੍ਹ ਆਪਾਂ ਨਹੀਂ ਹੋਵਾਂਗੇ। ਇਹ ਵੀ ਇੱਕ ਸਫ਼ਰ ਹੈ, ਬਚਪਨ ਤੋਂ ਜਵਾਨੀ ਤੱਕ ਦਾ, ਜਵਾਨੀ ਤੋਂ ਬੁਢਾਪੇ ਤੱਕ ਦਾ। ਇਸ ਸਫ਼ਰ ਵਿੱਚ ਅਸੀਂ ਬਹੁਤ ਕੁਝ ਕੀਤਾ ਹੋਏਗਾ, ਉਹਨੂੰ ਕਹਿੰਦੇ ਐਕਸਪੀਰੀਅੰਸ। ਉਹ ਸਫ਼ਰ ਜੋ ਸਾਡੇ ਬਜ਼ੁਰਗ ਸਾਨੂੰ ਬੈਠ ਕੇ ਕਈ ਵਾਰ ਸੁਣਾਉਂਦੇ ਨੇ, ਆਪਣੇ ਸਫ਼ਰ ਦੀ ਕਹਾਣੀਆਂ, ਉਹ ਕਿੱਸੇ ਕਹਾਣੀਆਂ ਬੜੇ ਸੋਹਣੀਆਂ ਲੱਗਦੀਆਂ ਨਾ। ਅਤੇ ਇਹ ਸਫ਼ਰ ਸਾਡੇ ਵੀ ਨੇ, ਜਿਹਨੂੰ ਅਸੀਂ ਬਹੁਤ ਸੋਹਣਾ ਬਣਾਉਣਾ ਜੀ। ਸੋ ਸਫ਼ਰ ਵੱਲ ਅੱਗੇ ਚੱਲਦੇ ਹਾਂ ਜੀ। ਤੋਂ ਅੱਗੇ ਸਾਨੂੰ ਜੋ ਸ਼ਾਇਰੀ ਭੇਜੀ ਹੈ, ਉਹ ਭੇਜੀ ਹੈ ਸਾਨੂੰ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਹੋਣਾ ਤੋਂ। ਕਹਿੰਦੇ ਨੇ, ਤੇਰੇ ਨਾਲ ਮੁਹੱਬਤ ਇੰਨੀ ਨਹੀਂ ਜੀ ਕਰਦਾ ਬਣ ਜਾ ਤੇਰੇ ਗੱਲ ਦੀ ਚੈਨੀ ਨਹੀਂ। ਵਾਹ ਵਾਹ। ਕਹਿੰਦੇ ਨੇ, ਤੇਰੇ ਨਾਲ ਮੁਹੱਬਤ ਇੰਨੀ ਨਹੀਂ ਜੀ ਕਰਦਾ ਬਣ ਜਾਵਾਂ ਤੇਰੇ ਗੱਲ ਦੀ ਚੈਨੀ ਨਹੀਂ, ਤੂੰ ਅਜੇ ਵੀ ਰੁਸ ਰੁਸ ਬਹਿੰਦੀ ਨਹੀਂ, ਮੇਰੀ ਜਿੰਦੜੀ ਜਾਂਦੀ ਢਹਿੰਦੀ ਨਹੀਂ। ਜਦੋਂ ਤੂੰ ਇਹ ਗੱਲ ਕਹਿੰਦੀ ਨਹੀਂ, ਜਦੋਂ ਤੂੰ ਇਹ ਗੱਲ ਕਹਿੰਦੀ ਨਹੀਂ ਜਾਂ ਮੈਂ ਨਹੀਂ ਤੇਰੇ ਨਾਲ ਰਹਿੰਦੀ ਜੀ, ਪਤਾ ਨਹੀਂ ਕਿਉਂ ਤੂੰ ਲੜਦੀ ਰਹਿੰਦੀ ਨਹੀਂ। ਮੈਂ ਤਾਂ ਹਰ ਗੱਲ ਮੰਨਣ ਦੇ ਲਈ ਤਿਆਰ ਹਾਂ, ਮੈਂ ਕਰਦਾ ਤੈਨੂੰ ਹੱਦ ਤੋਂ ਵੱਧ ਪਿਆਰ ਹਾਂ, ਤੈਨੂੰ ਮਿਲਣ ਦੇ ਲਈ ਬੇਕਰਾਰ ਹਾਂ, ਨਹੀਂ ਕਰਦਾ ਕੋਈ ਤਕਰਾਰ ਹਾਂ। ਨਾ ਕਰਿਆ ਕਰ ਮੇਰੇ ਨਾਲ ਲੜਾਈ ਨਹੀਂ, ਆਪਾਂ ਕਰੀਏ ਇਸ਼ਕ ਪੜ੍ਹਾਈ ਨਹੀਂ, ਇਹ ਜ਼ਿੰਦਗੀ ਚਾਰ ਦਿਹਾੜੇ ਨਹੀਂ, ਕਰੀ ਹੱਸ ਖੇਡ ਕੇ ਗੁਜ਼ਾਰੇ ਨਹੀਂ। ਭੁਪਿੰਦਰ ਸਿੰਘ ਲਈ ਤੂੰ ਸਭ ਤੋਂ ਪਿਆਰੀ ਨਹੀਂ, ਮੇਰੀ ਪੱਕੀ ਅਟੂਟ ਤੇਰੇ ਨਾਲ ਯਾਰੀ ਨਹੀਂ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਭੁਪਿੰਦਰ ਸਿੰਘ ਜੀ ਨੇ ਉਹਨਾਂ ਨੇ ਆਪਣੇ ਜਜ਼ਬਾਤ ਬੜੇ ਵਧੀਆ ਤਰੀਕੇ ਨਾਲ ਪੇਸ਼ ਕਰਕੇ ਸਾਨੂੰ ਦੱਸੇ ਹੈ। ਸੋ ਬਹੁਤ ਵਧੀਆ ਲੱਗਦਾ ਹੈ ਨਾ, ਤੁਸੀਂ ਆਪਣੇ ਜਜ਼ਬਾਤ ਭੇਜ ਰਹੇ ਹੋ। ਹੁਣ ਉਹਨਾਂ ਨੇ ਇਸ਼ਕ ਦੀ ਗੱਲ ਕੀਤੀ, ਆਏ ਹਾਏ ਹਾਏ, ਇਸ਼ਕ ਦਾ ਨਾਮ ਹੀ ਬੜਾ ਵਧੀਆ ਹੈ, ਪਿਆਰ ਚੀਜ਼ ਹੀ ਬਹੁਤ ਵਧੀਆ ਹੈ। ਹੁਣ ਕਈ ਲੋਕਾਂ ਨੂੰ ਪਿਆਰ ਵਧੀਆ ਨਹੀਂ ਲੱਗਦਾ ਹੋਏਗਾ, ਕਿਉਂਕਿ ਉਹਨਾਂ ਦੇ ਦਿਲ ਟੁੱਟੇ ਹੋਣਗੇ। ਬਟ ਇੱਥੇ ਮੈਂ ਗੱਲ ਕਹਿ ਦੇਵਾਂ ਤੁਹਾਨੂੰ ਕਿ ਪਿਆਰ ਕਦੇ ਵੀ ਬੁਰਾ ਨਹੀਂ ਹੁੰਦਾ, ਪਿਆਰ ਹਮੇਸ਼ਾ ਵਧੀਆ ਹੁੰਦਾ ਹੈ। ਸਾਡੇ ਨਜ਼ਰੀਏ ਅਲੱਗ ਹੋ ਜਾਂਦੇ ਨੇ, ਸਾਡੀ ਸੋਚਣ ਦੀ ਜੋ ਗੱਲ ਹੁੰਦੀ ਹੈ, ਆਪਾਂ ਅਲੱਗ ਸੋਚਣ ਲੱਗ ਜਾਂਦੇ ਹਾਂ ਪਿਆਰ ਬਾਰੇ, ਜਦੋਂ ਸਾਨੂੰ ਮਿਲਦਾ ਨਹੀਂ ਹੈ। ਪਰ ਜਿਨ੍ਹਾਂ ਨੂੰ ਮਿਲਿਆ ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪਿਆਰ ਦੇ ਨਾਲ ਕਿੰਨਾ ਉਹਨਾਂ ਨੂੰ ਇਸ਼ਕ ਹੈ, ਔਰ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਦੇਖੋ, ਪਿਆਰ ਜ਼ਰੂਰੀ ਨਹੀਂ ਕਿਸੇ ਦੇ ਪਾਰਟਨਰ ਨਾਲ ਹੋਵੇ, ਪਿਆਰ ਸਾਡੇ ਪਰਿਵਾਰ ਨਾਲ ਵੀ ਹੋ ਸਕਦਾ, ਸਾਡੇ ਬੱਚਿਆਂ ਨਾਲ ਵੀ ਹੋ ਸਕਦਾ। ਜਦੋਂ ਜ਼ਿੰਦਗੀ ਵਿੱਚ ਕੋਈ ਨਾ ਹੋਵੇ, ਅਤੇ ਅਗਰ ਸਾਡੇ ਮਾਂ ਬਾਪ ਹੋਣ ਗੱਲੇ, ਤਾਂ ਸਾਡਾ ਉਹੀ ਸਹਾਰਾ ਬਣ ਜਾਂਦਾ ਪਿਆਰ ਨਾਲ, ਆਪਾਂ ਜ਼ਿੰਦਗੀ ਜੀ ਸਕਦੇ ਹਾਂ। ਸਹਾਰਾ ਬਣ ਜਾਂਦੇ ਨੇ ਮਾਂ ਬਾਪ, ਕਈ ਵਾਰ ਸਾਡੇ ਬੱਚੇ ਸਾਡਾ ਸਹਾਰਾ ਬਣ ਜਾਂਦੇ ਨੇ, ਕਈ ਵਾਰ ਸਾਡੇ ਕੋਈ ਦੋਸਤ ਸਾਡਾ ਸਹਾਰਾ ਬਣ ਜਾਂਦਾ, ਕਈ ਵਾਰ ਸਾਡਾ ਪਾਰਟਨਰ ਸਾਡਾ ਸਹਾਰਾ ਬਣ ਜਾਂਦਾ ਹੈ। ਪਿਆਰ ਬਹੁਤ ਖੂਬਸੂਰਤ ਚੀਜ਼ ਹੈ। ਦੇਖੋ, ਇਸ਼ਕ ਦਾ ਸਫ਼ਰ ਮੈਨੂੰ ਲੱਗਦਾ ਹਰ ਕਿਸੇ ਨੇ ਤੈਅ ਕੀਤਾ ਹੋਏਗਾ ਜ਼ਿੰਦਗੀ ਵਿੱਚ। 90% ਲੋਕ ਐਸੇ ਨੇ ਜਿਨ੍ਹਾਂ ਨੇ ਇਸ਼ਕ ਦੇ ਸਫ਼ਰ ਵਿੱਚ ਜ਼ਰੂਰ ਆਪਣਾ ਹੱਥ ਅਜ਼ਮਾਇਆ ਹੋਏਗਾ, ਅਤੇ ਬਹੁਤ ਸਾਰੇ ਐਸੇ ਹੋਣਗੇ ਜਿਨ੍ਹਾਂ ਦਾ ਸਫ਼ਰ ਬਹੁਤ ਸੋਹਣਾ ਗਿਆ ਹੋਏਗਾ, ਅਤੇ ਜਿਹੜਾ ਹਲੇ ਤੱਕ ਸਫ਼ਰ ਵਿੱਚ ਚੱਲਦੇ ਹੋਣਗੇ, ਅਤੇ ਬਹੁਤ ਐਸੇ ਹੋਣਗੇ ਜਿਨ੍ਹਾਂ ਦੇ ਸਫ਼ਰ ਅਧੂਰਾ ਰਹਿ ਗਿਆ ਹੋਣਾ। ਜਿਨ੍ਹਾਂ ਦੇ ਸਫ਼ਰ ਅਧੂਰਾ ਰਹਿ ਗਏ ਨਾ, ਉਹਨਾਂ ਲਈ ਮੈਨੂੰ ਹਮਦਰਦੀ ਹੈ। ਲਓ ਜੀ, ਮੈਂ ਅਫਸੋਸ ਤਾਂ ਨਹੀਂ ਕਰ ਰਹੀ, ਬਟ ਵੈਸੇ ਗੱਲ ਕਰ ਰਹੀ ਹਾਂ ਕਿ ਇਹ ਜ਼ਿੰਦਗੀ ਹੈ, ਇਹ ਕਿਸਮਤ ਹੈ, ਇਹ ਕਿਸਮਤ ਦੀ ਲਕੀਰ ਹੈ, ਕਦੀ ਸਾਨੂੰ ਕਿਤੇ ਲੈ ਜਾਂਦੀਆਂ ਨੇ, ਕਦੀ ਸਾਨੂੰ ਕਿਤੇ ਲੈ ਜਾਂਦੀਆਂ ਨੇ। ਇਸ ਕਰਕੇ ਜ਼ਿੰਦਗੀ ਵਿੱਚ ਕਦੀ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਦੁਖੀ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਪਿਆਰ ਨਹੀਂ ਮਿਲਿਆ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਉਹਨੂੰ ਉਹਦੀ ਹਾਲਤ ਦੇ ਵਿੱਚ ਹੀ ਪਿਆਰ ਕਰੋ। ਜਿੱਥੇ ਉਹ ਖੁਸ਼ ਹੈ, ਤੁਸੀਂ ਉਹਨੂੰ ਖੁਸ਼ੀ ਦੇਖ ਕੇ ਪਿਆਰ ਕਰੋ। ਕਹਿੰਦੇ ਨਾ, ਉਹਨੂੰ ਜਿੱਦ ਨਾ ਕਰੋ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਨਾ। ਸੋ ਪਿਆਰ ਦੇ ਸਫ਼ਰ ਦੀ ਗੱਲ ਵੀ ਅਸੀਂ ਕਰਾਂਗੇ, ਇਸੇ ਤਰੀਕੇ ਨਾਲ ਸਾਡਾ ਸਫ਼ਰ ਵੀ ਚੱਲਦਾ ਰਹੇਗਾ। ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਵੀ ਸ਼ਾਇਰੀ ਦੀ, ਕਿ ਜਲਦੀ ਜਲਦੀ ਮੈਨੂੰ ਹੋਰ ਬਹੁਤ ਸਾਰੀਆਂ ਸ਼ਾਇਰੀਆਂ ਮੇਰੇ ਕੋਲ ਪਹੁੰਚਣ, ਤਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪੜ੍ਹ ਕੇ ਸੁਣਾਵਾਂ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਨੰਬਰ ਮੈਂ ਇੱਕ ਵਾਰ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, 9855 1017 ਇਸ ਨੰਬਰ 'ਤੇ ਮੈਨੂੰ ਜਲਦੀ ਜਲਦੀ ਤੁਸੀਂ ਆਪਣੀ ਸ਼ਾਇਰੀ ਭੇਜ ਦਿਓ ਜੀ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਫ਼ਰ ਦੀ, ਔਰ ਸਫ਼ਰ ਬਹੁਤ ਖੂਬਸੂਰਤ ਹੁੰਦਾ ਹੈ, ਇਹਨੂੰ ਇਹ ਸਾਨੂੰ ਬਹੁਤ ਕੁਝ ਸਿਖਾਉਂਦਾ ਵੀ ਹੈ ਨਾ। ਤੁਸੀਂ ਜਾਣਦੇ ਹੋ, ਤੁਸੀਂ ਸਭ ਬਹੁਤ ਹੁਸ਼ਿਆਰ ਹੋ, ਮੈਨੂੰ ਪਤਾ, ਤੁਸੀਂ ਸਭ ਜਾਣਦੇ ਹੋ, ਮੇਰੇ ਨਾਲ ਜ਼ਿਆਦਾ ਤਾਂ ਤੁਸੀਂ ਹੀ ਜਾਣਦੇ ਹੋਣੇ ਹੋ। ਸੋ ਇਹ ਗੱਲਾਂ ਬਾਤਾਂ ਤਾਂ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਕੰਟੀਨਿਊ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਗਜ਼ਲਾਂ ਸੁਣਦੇ ਰਹਾਂਗੇ, ਨਾਲ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ, ਇਸ਼ਕ ਮੁਹੱਬਤ ਪਿਆਰ ਸਫ਼ਰ ਹਰ ਇੱਕ ਚੀਜ਼ ਬਾਰੇ ਗੱਲ ਕਰਾਂਗੇ ਜੀ।

ਮੈਂ ਕਿਹਾ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਵਿੱਚ। ਜੀ ਹਾਂ, ਜਦੋਂ ਵੀ ਕੋਈ ਮਸ਼ਵਰਾ ਕੀਜੀਏ ਤਾਂ ਸਭ ਦਾ, ਕੋਈ ਵੀ ਫੈਸਲਾ ਕੀਜੀਏ ਤਾਂ ਸਭ ਦਾ ਮਸ਼ਵਰਾ ਲੀਜੀਏ। ਮੈਂ ਹੀ ਗਲਤ ਬੋਲਤਾ ਜੀ? ਚਲੋ ਜੀ, ਫੈਸਲੇ ਵੀ ਆਪਾਂ ਜ਼ਿੰਦਗੀ ਵਿੱਚ ਬਹੁਤ ਵਾਰ ਲੈਂਦੇ ਹਾਂ, ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਦੂਸਰਿਆਂ ਦੇ ਹੱਥ ਵਿੱਚ ਰੱਖੇ ਹੁੰਦੇ ਆ, ਔਰ ਇਸੇ ਤਰੀਕੇ ਦੇ ਨਾਲ ਫਿਰ ਆਪਾਂ ਆਪਣੀ ਲਾਈਫ ਦੇ ਵਿੱਚ ਅੱਗੇ ਵੱਧਦੇ ਹਾਂ, ਹੈ ਨਾ। ਕਈ ਵਾਰ ਤੁਸੀਂ ਵੀ ਸੋਚਿਆ ਹੋਣਾ ਕਿ ਜਦੋਂ ਅਸੀਂ ਕਿਸੇ ਹੋਰ ਦੇ ਫੈਸਲੇ ਦੇ ਨਾਲ ਚੱਲਦੇ ਹਾਂ, ਕਈ ਵਾਰ ਗਲਤ ਵੀ ਸਫ਼ਰ ਹੋ ਜਾਂਦਾ ਨਾ। ਪਰ ਜੋ ਬੰਦਾ ਸਾਡੇ ਨਾਲ ਐਕਚੁਅਲ 'ਚ ਸਾਨੂੰ ਜਾਣਦਾ, ਸਾਨੂੰ ਪਹਿਚਾਣਦਾ ਹੈ ਅਤੇ ਚਾਹੁੰਦਾ ਕਿ ਸਾਡੀ ਜ਼ਿੰਦਗੀ ਵਿੱਚ ਸਫ਼ਰ ਬਹੁਤ ਸੋਹਣਾ ਹੋਵੇ, ਉਹ ਸਾਡਾ ਸਾਥ ਹਮੇਸ਼ਾ ਦਿੰਦਾ ਰਹੇਗਾ। ਅੱਛਾ, ਜ਼ਿੰਦਗੀ ਵਿੱਚ ਯਾਦ ਹੈ ਕਿ ਸਫ਼ਰ ਜਿਹੜਾ ਅਸੀਂ ਤੈਅ ਕਰਦੇ ਨਾ, ਕਈ ਵਾਰ ਅਸੀਂ ਕਿਸੇ ਦੇ ਨਾਲ ਤੈਅ ਕਰਦੇ ਅਤੇ ਕਈ ਵਾਰ ਅਸੀਂ ਇਕੱਲੇ ਤੈਅ ਕਰਦੇ ਹਾਂ, ਹੈ ਨਾ। ਅਸਲ ਵਿੱਚ ਸਭ ਤੋਂ ਵੱਡਾ ਸਫ਼ਰ ਉਹੀ ਹੈ ਜੋ ਇੱਕ ਇਨਸਾਨ ਆਪਣੇ ਅੰਦਰ ਤੈਅ ਕਰਦਾ ਹੈ, ਜਦੋਂ ਖੁਦ ਨੂੰ ਸਮਝਣ ਲੱਗਦਾ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਸਮਝ ਰਹੀ ਹਾਂ, ਤੁਸੀਂ ਮੈਨੂੰ ਸਮਝ ਰਹੇ ਹੋ, ਮੈਨੂੰ ਪਤਾ ਹੈ ਜੀ। ਔਰ ਜਿਹੜੇ ਮੇਰੇ ਲਿਸਨਰਸ ਨੇ, ਮੈਨੂੰ ਸ਼ਾਇਰੀ ਭੇਜ ਰਹੇ ਨੇ, ਮੈਨੂੰ ਕਹਿ ਰਹੇ ਨੇ ਕਿ ਸਾਨੂੰ ਭੇਜੀਏ ਨਾਮ, ਮੈਂ ਬਾਅਦ 'ਚ ਦੱਸਦੀ ਹਾਂ, ਪਹਿਲਾਂ ਇਹਨਾਂ ਨੇ ਸਾਨੂੰ ਕੀ ਲਿਖ ਕੇ ਭੇਜਿਆ ਮੈਂ ਦੱਸਦੀ ਹਾਂ ਜੀ। ਕਹਿੰਦੇ ਨੇ ਕਿ ਮੈਂ ਸ਼ਾਇਰ ਤੋਂ ਨਹੀਂ, ਮਗਰ ਫਿਰ ਵੀ ਦਿਲ ਕੀ ਬਾਤੇ ਕਾਗਜ਼ ਮੇਂ ਉਤਾਰ ਲੇਤਾ ਹੂੰ, ਪਤਾ ਨਹੀਂ ਜੋ ਪਾਸ ਮੇਰੇ ਉਨਕਾ ਨਕਸ਼ਾ ਉਤਾਰ ਲੇਤਾ ਹੂੰ, ਕਰੇ ਨਾ ਕਰੇ ਯਾਦ ਮੁਝਕੋ, ਮਗਰ ਮੈਂ ਤੋ ਉਨਕੋ ਹੀ ਇੰਤਜ਼ਾਰ ਮੇਂ ਰਹਿਤਾ ਹੂੰ, ਮੈਂ ਉਨਕੇ ਹੀ ਇੰਤਜ਼ਾਰ ਮੇਂ ਰਹਿਤਾ ਹੂੰ, ਵੋ ਕਹੇ ਬੇਵਫਾ ਮੁਝਕੋ, ਮਗਰ ਮੈਂ ਤੋ ਬੇਵਫਾ ਕੋ ਵੀ ਵਫਾਦਾਰ ਕਹਿਤਾ ਹੂੰ। ਸੋ ਕ੍ਰਿਸ਼ਨ ਸਿੰਘ ਪੱਟੀ ਹੋਣਾ ਨੇ ਬਰਨਾਲਾ ਪਿੰਡ ਤੋਂ ਸਾਨੂੰ ਭੇਜੀ ਹੈ, ਪਿੰਡ ਢਿਲਮਾ ਤੋਂ ਸਾਨੂੰ ਭੇਜੀ ਹੈ ਸ਼ਾਇਰੀ, ਬਹੁਤ ਵਧੀਆ ਲਿਖੀ। ਉਹ ਕਹਿੰਦੇ ਮੈਂ ਸ਼ਾਇਰ ਨਹੀਂ ਹਾਂ, ਫਿਰ ਵੀ ਮੈਂ ਲਿਖ ਲੈਂਦਾ, ਮੈਨੂੰ ਲੱਗਦਾ ਕਿ ਤੁਸੀਂ ਲਿਖਣਾ ਸ਼ੁਰੂ ਕੀਤਾ, ਇਹੀ ਬਹੁਤ ਵੱਡੀ ਗੱਲ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਤੁਸੀਂ ਧਿਆਨ ਵਿੱਚ ਰੱਖਣੀ ਹੋਈ ਹੈ ਕਿ ਅਗਰ ਤੁਸੀਂ ਸਾਨੂੰ ਪੰਜਾਬੀ 'ਚ ਲਿਖ ਕੇ ਭੇਜ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਪੰਜਾਬੀ 'ਚ ਸ਼ਾਇਰੀ ਹੋਵੇ। ਜੇ ਤੁਸੀਂ ਹਿੰਦੀ ਸ਼ਾਇਰੀ ਭੇਜ ਰਹੇ ਹੋ ਤਾਂ ਉਹਨੂੰ ਹਿੰਦੀ ਦੇ ਵਿੱਚ ਸਾਨੂੰ ਲਿਖ ਕੇ ਭੇਜੋ, ਤਾਂ ਕਿ ਸਾਨੂੰ ਵੀ ਪੜ੍ਹਨ ਵਿੱਚ ਥੋੜ੍ਹੀ ਜਿਹੀ ਦਿੱਕਤ ਨਾ ਆਵੇ, ਔਰ ਜੋ ਤੁਸੀਂ ਸਾਨੂੰ ਭੇਜਿਆ ਉਹ ਬਹੁਤ ਵਧੀਆ ਤਰੀਕੇ ਨਾਲ ਅਸੀਂ ਪੇਸ਼ ਕਰ ਸਕੀਏ। ਇਸ ਕਰਕੇ ਛੋਟੀ ਮੋਟੀ ਜੋ ਗਲਤੀ ਹੋ ਗਈ ਉਹਦੇ ਲਈ ਅਸੀਂ ਖਿਦਮਤ ਚਾਹੁੰਦੇ ਹਾਂ ਜੀ। ਸੋ ਇਸਦੇ ਨਾਲ ਸਾਨੂੰ ਹੋਰ ਵੀ ਬਹੁਤ ਸਾਰੀ ਸ਼ਾਇਰੀ ਭੇਜੀ ਹੈ ਜੀ, ਔਰ ਕਿਸੇ ਨੇ ਸਾਨੂੰ ਲਿੰਕ ਹੀ ਭੇਜ ਦਿੱਤਾ, ਅਤੇ ਮੈਂ ਰਿਕੁਐਸਟ ਕਰੂੰਗੀ ਕਿ ਅੱਜ ਮੈਂ ਇੱਕ ਖਾਸ ਗੱਲ ਕਹਿਣਾ ਭੁੱਲ ਗਈ, ਇਹ ਕਿ ਅਗਰ ਤੁਸੀਂ ਸ਼ਾਇਰੀ ਖੁਦ ਲਿਖ ਰਹੇ ਹੋ ਤਾਂ ਬਹੁਤ ਅੱਛੀ ਗੱਲ ਹੈ, ਤਾਂ ਆਪਣਾ ਨਾਮ ਤੁਸੀਂ ਤਾਂ ਲਿਖ ਹੀ ਰਹੇ ਹੋ। ਅਗਰ ਤੁਸੀਂ ਕਿਸੇ ਹੋਰ ਦੀ ਸ਼ਾਇਰੀ ਭੇਜ ਰਹੇ ਹੋ ਤਾਂ ਪਲੀਜ਼ ਉਹਨਾਂ ਦਾ ਨਾਮ ਜ਼ਰੂਰ ਮੈਨਸ਼ਨ ਕਰੋ, ਕੋਸ਼ਿਸ਼ ਕਰੋ ਕਿ ਤੁਸੀਂ ਖੁਦ ਲਿਖ ਕੇ ਭੇਜੋ। ਅਗਰ ਕਿਸੇ ਹੋਰ ਦੀ ਲਿਖੀ ਹੋਈ ਹੈ, ਕੋਈ ਤੁਹਾਡਾ ਦੋਸਤ ਮਿੱਤਰ ਹੈ, ਉਹਨਾਂ ਦੀ ਤੁਸੀਂ ਭੇਜ ਰਹੇ ਹੋ ਤਾਂ ਉਹਨਾਂ ਦਾ ਨਾਮ ਵੀ ਸਾਨੂੰ ਮੈਨਸ਼ਨ ਕਰ ਸਕਦੇ ਹੋ, ਉਹਨਾਂ ਦਾ ਨਾਮ ਮੈਨਸ਼ਨ ਕਰਕੇ ਜ਼ਰੂਰ ਭੇਜੋ। ਔਰ ਇਸ ਤਰੀਕੇ ਨਾਲ ਸਾਨੂੰ ਲਿੰਕ ਨਾ ਭੇਜੋ, ਤੁਸੀਂ ਖੁਦ ਇੱਕ ਸ਼ਾਇਰੀ ਲਿਖ ਕੇ ਭੇਜੋ ਤਾਂ ਬਹੁਤ ਚੰਗਾ ਲੱਗੇਗਾ। ਅਸੀਂ ਤਾਂ ਗੱਲ ਕਰ ਰਹੇ ਹਾਂ ਸਫ਼ਰ ਦੀ, ਔਰ ਸਫ਼ਰ ਬਹੁਤ ਸੋਹਣਾ ਹੁੰਦਾ ਜਿਸ ਤਰੀਕੇ ਨਾਲ ਸਾਡਾ ਇਹ ਸਫ਼ਰ ਨਿਕਲਦਾ ਪਿਆ ਹੈ ਸਾਡੇ ਸਭ ਦਾ। ਸੋ ਮੈਂ ਕਹਿ ਰਹੀ ਸੀ, ਪਹਿਲਾਂ ਗੱਲ ਕਰ ਰਹੀ ਸੀ ਕਿ ਇਨਸਾਨ ਨਾ ਸਫ਼ਰ ਇਕੱਲਿਆਂ ਦਾ ਕਰਦਾ ਹੈ ਨਾ। ਸੋ ਇੱਕ ਸਮਝਣਾ ਪੈਂਦਾ, ਜਦੋਂ ਇਨਸਾਨ ਖੁਦ ਨੂੰ ਸਮਝਣ ਲੱਗਦਾ ਨਾ, ਉਦੋਂ ਦੁਨੀਆ ਦੇ ਵਿੱਚ ਉਹਨੂੰ ਕਿਸੇ ਨਾਲ ਸਫ਼ਰ ਕਰਨਾ ਪਸੰਦ ਨਹੀਂ ਹੁੰਦਾ। ਉਹ ਸੋਚਦਾ ਕਿ ਮੈਂ ਇਕੱਲਾ ਹੀ ਹਾਂ, ਇਕੱਲਾ ਹੀ ਸਫ਼ਰ ਕਰਾਂਗਾ, ਅਤੇ ਉਹ ਇੰਜੋਏ ਵੀ ਕਰਦਾ ਐਕਚੁਅਲ ਦੇ ਵਿੱਚ। ਇਹਦੇ 'ਤੇ ਮੈਂ ਕਿ ਦੋ ਲੈਣਾ ਕਹਿਣਾ ਚਾਹੂੰਗੀ ਕਿ ਥੱਕ ਕੇ ਨਾ ਬੈਠੇ ਮੁਸਾਫਿਰ, ਅਜੇ ਤਾਂ ਬਹੁਤ ਦੂਰ ਜਾਣਾ। ਥੱਕ ਕੇ ਨਾ ਬੈਠੇ ਮੁਸਾਫਿਰ, ਅਜੇ ਤਾਂ ਬਹੁਤ ਦੂਰ ਜਾਣਾ ਹੈ, ਜਿਨ੍ਹਾਂ ਨੇ ਕਿਹਾ ਸੀ ਤੇਰੇ ਤੋਂ ਨਹੀਂ ਹੋਣਾ, ਉਹਨਾਂ ਨੂੰ ਵੀ ਕਰਕੇ ਦਿਖਾਉਣਾ। ਸੋ ਦੋਸਤੋ, ਚਾਹੇ ਰਾਹ ਪਥਰੀਲੇ ਹੋਣ ਜਾਂ ਫੁੱਲਾਂ ਭਰੇ ਹੋਣ, ਆਪਣੇ ਸਫ਼ਰ ਦਾ ਆਨੰਦ ਮਾਣੋ, ਕਿਉਂਕਿ ਇੱਕ ਦਿਨ ਇਹ ਸਫ਼ਰ ਖਤਮ ਹੋ ਜਾਣਾ, ਪਰ ਪਿੱਛੇ ਰਹਿ ਜਾਣਗੀਆਂ ਸਿਰਫ ਕਹਾਣੀਆਂ। ਆਪਣੀ ਕਹਾਣੀ ਤੁਹਾਨੂੰ ਆਪ ਬਣਾਉਣੀ ਪਏਗੀ, ਅਤੇ ਆਪਣੇ ਸਫ਼ਰ ਨੂੰ ਤੁਹਾਨੂੰ ਖੁਦ ਤੈਅ ਕਰਨਾ ਪਏਗਾ, ਇਹ ਕੋਈ ਆ ਕੇ ਤੁਹਾਡੇ ਨਾਲ ਤੈਅ ਨਹੀਂ ਕਰੇਗਾ। ਇਸ ਕਰਕੇ ਹਮੇਸ਼ਾ ਇਹ ਸੋਚਦੇ ਰਹੋ ਕਿ ਲਾਈਫ ਦੇ ਵਿੱਚ ਜੋ ਵੀ ਚੀਜ਼ ਹੈ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਇੰਜੋਏ ਕਰਨਾ ਹੈ, ਅਤੇ ਆਪਣੇ ਸਫ਼ਰ ਨੂੰ ਕਿਸ ਤਰੀਕੇ ਨਾਲ ਅੱਗੇ ਖੁਦ ਵਧਾਉਣਾ ਹੈ। ਠੀਕ ਹੈ ਜੀ, ਤੋ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਨਾਮ ਹੈ ਪ੍ਰੋਗਰਾਮ ਦਾ ਦਿਲ ਅੱਜ ਸ਼ਾਇਰ ਹੈ, ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ, 9855-10-10-9855-10-10-27 ਇਹ ਨੰਬਰ ਹੈ ਜੀ। ਤੁਹਾਡੀ ਅੱਜ ਦੋਸਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਸਫ਼ਰ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਔਰ ਇਹ ਸਫ਼ਰ ਜਾਰੀ ਹੈ ਸਾਡਾ ਹਾਲੇ ਤੱਕ। ਇਸ ਕਰਕੇ ਜਲਦੀ ਜਲਦੀ ਮੈਨੂੰ ਹੋਰ ਸ਼ਾਇਰੀ ਭੇਜੋ, ਕਿਉਂਕਿ ਮੈਨੂੰ ਲੱਗਦਾ ਕਿ ਹਾਲੇ ਸ਼ਾਇਦ ਮੇਰੇ ਕੁਝ ਸ਼ਾਇਰ ਦੋਸਤ ਲਿਖਣ ਬੈਠ ਗਏ ਨੇ, ਔਰ ਮੈਂ ਇੰਤਜ਼ਾਰ ਕਰ ਰਹੀ ਹਾਂ। ਉਮੀਦ ਕਰਦੀ ਹਾਂ ਜਦੋਂ ਮੈਂ ਵਾਪਸ ਆਊਂਗੀ ਤਾਂ ਬਹੁਤ ਸਾਰੀਆਂ ਸ਼ਾਇਰੀਆਂ ਤੁਹਾਡੀਆਂ ਪੇਸ਼ ਕਰਾਂਗੀ ਜੀ।

ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੈਲਕਮ ਬੈਕ ਜੀ, ਮੈਂ ਹਾਂ ਤੁਹਾਡੀ ਦੋਸਤ ਆਰ ਜੇ ਸੁਰਬੀ, ਆ ਗਈ ਹਾਂ ਪ੍ਰੋਗਰਾਮ ਲੈ ਕੇ ਕਿਹੜਾ ਭਲਾ ਦਿਲ ਅੱਜ ਸ਼ਾਇਰ ਹੈ। ਜੀ ਹਾਂ, ਦਿਲ ਅੱਜ ਸ਼ਾਇਰ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਦਾ ਸਵਾਗਤ ਕਰਦੀ ਹਾਂ। ਜਿਨ੍ਹਾਂ ਨੇ ਹੁਣ ਰੇਡੀਓ ਔਨ ਕੀਤਾ ਹੋਏਗਾ ਉਹਨਾਂ ਦਾ ਸਵਾਗਤ ਇੱਕ ਵਾਰ ਫਿਰ ਤੋਂ, ਨਹੀਂ ਜਿਨ੍ਹਾਂ ਨੇ ਪਹਿਲਾਂ ਤੋਂ ਰੇਡੀਓ ਔਨ ਕੀਤਾ ਉਹਨਾਂ ਦਾ ਸਵਾਗਤ ਇੱਕ ਵਾਰ ਫਿਰ ਤੋਂ, ਜਿਨ੍ਹਾਂ ਨੇ ਹੁਣ ਰੇਡੀਓ ਔਨ ਕੀਤਾ ਹੋਏਗਾ ਉਹਨਾਂ ਦਾ ਹੁਣ ਸਵਾਗਤ ਕਰਦੇ ਹਾਂ ਜੀ। ਚਲੋ ਜੀ, ਆਪਣੇ ਸਫ਼ਰ ਵੱਲ ਮੈਂ ਅੱਗੇ ਵੱਧ ਰਹੀ ਹਾਂ, ਗੱਲਬਾਤ ਸਫ਼ਰ ਦੀ ਕਰ ਰਹੀ ਹਾਂ। ਲੋ, ਸਫ਼ਰ ਦੇ ਵਿੱਚ ਮੇਰੇ ਕੋਲ ਪਹੁੰਚ ਚੁੱਕੀ ਹੈ ਇੱਕ ਹੋਰ ਪਿਆਰੀ ਜੀ ਸ਼ਾਇਰੀ। ਕਹਿੰਦੇ ਨੇ ਨਾ ਚਾਹੁੰਦੇ ਹੋਏ ਵੀ ਅੱਕ ਚੱਬਣਾ ਪੈ ਜਾਂਦਾ, ਨਾ ਚਾਹੁੰਦੇ ਹੋਏ ਵੀ ਅੱਕ ਚੱਬਣਾ ਪੈ ਜਾਂਦਾ, ਹੱਥੀਂ ਲਾਇਆ ਬੂਟਾ ਵੀ ਕਦੇ ਵੱਢਣਾ ਪੈ ਜਾਂਦਾ। ਸ਼ੌਂਕ ਕਿਸੇ ਦੇ ਕਰਨ ਲਈ ਪੂਰੇ, ਸ਼ੌਂਕ ਕਿਸੇ ਦੇ ਕਰਨ ਲਈ ਪੂਰੇ, ਆਪਣੇ ਸ਼ੌਂਕ ਨੂੰ ਦੱਬਣਾ ਪੈ ਜਾਂਦਾ। ਇਹ ਵਕਤ ਬੜਾ ਬਲਵਾਨ ਹੈ ਜਸਲ, ਜਾਣ ਤੋਂ ਵੱਧ ਪਿਆਰਿਆਂ ਨੂੰ ਵੀ ਛੱਡਣਾ ਪੈ ਜਾਂਦਾ, ਜਾਣ ਤੋਂ ਵੱਧ ਪਿਆਰਿਆਂ ਨੂੰ ਛੱਡਣਾ ਪੈ ਜਾਂਦਾ। ਇਹ ਸਾਨੂੰ ਭੇਜੀ ਸੀ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ ਹੋਣਾ ਨੇ। ਸਹੀ ਕਿਹਾ ਬਿਲਕੁਲ ਇਹਨਾਂ ਨੇ ਕਿ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਆਪਣੇ ਤੋਂ ਵੀ ਪਿਆਰਿਆਂ ਨੂੰ ਛੱਡਣਾ ਪੈ ਜਾਂਦਾ। ਇਹ ਤਾਂ ਬੜੇ ਸਾਰੇ ਰੀਜ਼ਨ ਹੁੰਦੇ, ਕਈ ਵਾਰ ਮਜਬੂਰੀਆਂ ਹੋ ਜਾਂਦੀਆਂ। ਤਾਂ ਹੀ ਤਾਂ ਗੱਲ ਕਰ ਰਹੀ ਹਾਂ ਸਫ਼ਰ ਦੀ ਮੈਂ। ਮੈਨੂੰ ਪਤਾ ਹੈ ਇਹ ਸਫ਼ਰ ਦੇ ਵਿੱਚ ਹਰ ਕੋਈ ਜ਼ਿੰਦਗੀ ਵਿੱਚ ਸਫ਼ਰ ਤਾਂ ਕਰਦਾ ਹੀ ਹੈ ਨਾ। ਹੁਣ ਸਫ਼ਰ ਬੱਸ ਵਾਲਾ ਸਫ਼ਰ ਨਾ ਸਮਝੀ ਹੋਣਾ, ਉਹ ਸਫ਼ਰ ਵੱਖਰਾ ਹੁੰਦਾ। ਪਰ ਤੁਹਾਨੂੰ ਪਤਾ ਹੈ ਉਹਦਾ ਵੀ ਮਜ਼ਾ ਅਲੱਗ ਹੁੰਦਾ। ਜਦੋਂ ਅਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ, ਬੱਸ 'ਚ ਸਫ਼ਰ ਕਰਦੇ ਹਾਂ ਨਾ, ਉਹਦੀਆਂ ਵੀ ਵੱਖਰੀਆਂ ਯਾਦਾਂ ਬਣ ਜਾਂਦੀਆਂ। ਚਲੋ ਗੱਲਬਾਤ ਇਹਦੀ ਹੀ ਕਰਦੇ ਹਾਂ। ਕਈ ਵਾਰ ਅਸੀਂ ਟ੍ਰੇਨ 'ਚ ਸਫ਼ਰ ਕਰਦੇ ਹਾਂ, ਹਾਲੇ 2 ਦਿਨ ਪਹਿਲਾਂ ਹੀ ਮੈਂ ਟ੍ਰੇਨ 'ਚ ਸਫ਼ਰ ਕੀਤਾ, ਅਤੇ ਮੇਰੀਆਂ ਉੱਥੇ ਯਾਦਾਂ ਬਹੁਤ ਸੋਹਣੀਆਂ ਬਣੀਆਂ। ਮੈਂ ਬੜੇ ਸਾਰੇ ਲੋਕਾਂ ਨੂੰ ਮਿਲੀ, ਗੱਲਬਾਤ ਕੀਤੀ, ਉਹ ਯਾਦਾਂ ਜ਼ਿਆਦਾ ਹੀ ਰਹਿ ਜਾਣੀਆਂ। ਦੇਖੋ ਉਹ ਲੋਕਾਂ ਨੇ ਮੈਨੂੰ ਕਦੇ ਨਹੀਂ ਮਿਲਣਾ, ਪਰ ਜੋ ਉਹਨਾਂ ਦੇ ਨਾਲ ਮੈਂ ਕੁਝ ਘੰਟੇ ਬਿਤਾਏ ਉਸ ਟ੍ਰੇਨ ਵਿੱਚ, ਉਹ ਹਮੇਸ਼ਾ ਯਾਦ ਰਹਿਣਗੇ, ਉਹ ਚੰਗੇ ਪਲ ਯਾਦ ਰਹਿਣਗੇ। ਕਈ ਵਾਰ ਕੁਝ ਸਫ਼ਰ ਅੱਛੇ ਜਾਂਦੇ, ਕੁਝ ਸਫ਼ਰ ਬਹੁਤ ਬੁਰੇ ਵੀ ਚਲੇ ਜਾਂਦੇ ਨੇ। ਇਸ ਕਰਕੇ ਜਿਹੜੇ ਸਫ਼ਰ ਅਸੀਂ ਜ਼ਿੰਦਗੀ ਵਿੱਚ ਇਹ ਵੀ ਤੈਅ ਕਰਦੇ ਹਾਂ ਕਿਤੇ ਆਉਣ ਦਾ ਕਿਤੇ ਜਾਣ ਦਾ, ਇਹ ਵੀ ਇੱਕ ਸਾਹਮਣੇ ਸਾਡੀਆਂ ਯਾਦਾਂ ਬਣ ਜਾਂਦੀਆਂ। ਕਈ ਵਾਰ ਬਹੁਤ ਸੋਹਣੀਆਂ ਬਣ ਜਾਂਦੀਆਂ, ਸਾਨੂੰ ਪੂਰੀ ਜ਼ਿੰਦਗੀ ਨਹੀਂ ਭੁੱਲਦੀਆਂ। ਤੁਸੀਂ ਵੀ ਅੱਜ ਅਗਰ ਬੈਠੇ ਹੋਵੋਗੇ ਘਰ 'ਤੇ, ਤੁਹਾਡੇ ਮਨ ਵਿੱਚ ਵੀ ਬੜੀਆਂ ਸਾਰੀਆਂ ਗੱਲਾਂ ਆਉਣਗੀਆਂ। ਸ਼ਾਇਦ ਤੁਸੀਂ ਵੀ ਕਦੇ ਕਿ ਜ਼ਿੰਦਗੀ 'ਚ ਕਿਤੇ ਸਫ਼ਰ ਕੀਤਾ ਹੋਏਗਾ, ਰਾਹ ਦੇ ਵਿੱਚ ਤੁਹਾਨੂੰ ਕੋਈ ਮਿਲਿਆ ਹੋਏਗਾ, ਜਿਹਨੂੰ ਤੁਸੀਂ ਅੱਜ ਵੀ ਯਾਦ ਕਰਦੇ ਹੋਵੋਗੇ ਕਿ ਯਾਰ ਹਾਂ ਇੱਕ ਟਾਈਮ ਸੀ ਸਾਨੂੰ ਨਾ ਰਸਤੇ 'ਚ ਉਹ ਬੰਦਾ ਮਿਲਿਆ ਸੀ ਅਤੇ ਬੜਾ ਵਧੀਆ ਸੀ ਸਾਡਾ ਨਾ, ਉਹਦਾ ਸਫ਼ਰ ਬਹੁਤ ਵਧੀਆ ਗਿਆ। ਉਸ ਤੋਂ ਬਾਅਦ ਪਤਾ ਨਹੀਂ ਉਹ ਲੋਕ ਕਿੱਥੇ ਚਲੇ ਗਏ, ਉਹ ਲੋਕ ਰਹਿ ਜਾਂਦੇ ਸਿਰਫ ਸਾਡੀਆਂ ਯਾਦਾਂ ਦੇ ਵਿੱਚ, ਉਹਨਾਂ ਯਾਦਾਂ ਵਿੱਚ ਰਹਿ ਕੇ ਆਪਾਂ ਉਹਨੂੰ ਯਾਦ ਕਰਦੇ ਹਾਂ। ਔਰ ਬਚਪਨ ਦੇ ਸਫ਼ਰ ਦੀ ਮੈਂ ਗੱਲ ਕੀਤੀ ਸੀ ਕਿ ਬਚਪਨ ਦੇ ਸਫ਼ਰ 'ਤੇ ਦੇਖੋ ਸਾਡੇ ਕਿੰਨੇ ਦੋਸਤ ਮਿੱਤਰ ਹੋਣਗੇ ਜਿਨ੍ਹਾਂ ਨੂੰ ਆਪਾਂ ਯਾਦ ਕੀਤਾ ਹੈ ਨਾ, ਅਤੇ ਉਹਨਾਂ ਦੇ ਨਾਲ ਜੋ ਸਫ਼ਰ ਬਿਤਾਇਆ ਸਕੂਲ ਟਾਈਮ ਦੇ ਵਿੱਚ, ਅੱਜ ਉਹ ਆਪਣੇ ਆਪਣੇ ਸਫ਼ਰ 'ਤੇ ਨਿਕਲ ਗਏ ਸਾਰੇ, ਪਰ ਕੌਣ ਕਿੱਥੇ ਕਿੱਥੇ ਹੈ ਸਾਨੂੰ ਨਹੀਂ ਪਤਾ। ਕੋਈ ਅੱਜ ਕੋਚ ਬਣਿਆ ਹੋਏਗਾ, ਕੋਈ ਕਿਸੇ ਜਗ੍ਹਾ ਹੋਏਗਾ, ਕਿਸੇ ਦੇਸ਼ ਵਿੱਚ ਚਲਾ ਗਿਆ ਹੋਏਗਾ, ਲੇਕਿਨ ਸਿਰਫ ਸਾਡੀ ਯਾਦਾਂ ਦੇ ਸਫ਼ਰ ਵਿੱਚ ਉਹ ਹਮੇਸ਼ਾ ਬਰਕਰਾਰ ਰਹਿੰਦੇ ਨੇ। ਸੋ ਲਓ ਜੀ, ਪ੍ਰੋਗਰਾਮ ਯਾਨੀ ਕਿ ਸਾਡਾ ਇਹ ਵਾਲਾ ਸਫ਼ਰ ਹਾਲੇ ਵੀ ਜਾ ਰਹੀ ਹੈ, ਅਤੇ ਸਮਾਂ ਜਿਹੜਾ ਹੈ ਕਿਤੇ ਨਾ ਕਿਤੇ ਕਹਿ ਰਿਹਾ ਕਿ ਸਫ਼ਰ ਖਤਮ ਹੋਣ ਵਾਲਾ, ਪਰ ਮੈਂ ਨਹੀਂ ਚਾਹੁੰਦੀ ਸਫ਼ਰ ਜਲਦੀ ਖਤਮ ਹੋਵੇ। ਇਸ ਕਰਕੇ ਜੇ ਹਜੇ ਵੀ ਤੁਹਾਡੀਆਂ ਸ਼ਾਇਰੀ ਮੇਰੇ ਕੋਲ ਨਹੀਂ ਪਹੁੰਚੀਆਂ ਜਾਂ ਤੁਸੀਂ ਭੇਜਣਾ ਚਾਹੁੰਦੇ ਹੋ, ਤਾਂ ਹਾਲੇ ਵੀ ਵਕਤ ਹੈ, ਤੁਸੀਂ ਮੈਨੂੰ ਹਾਲੇ ਵੀ ਭੇਜ ਸਕਦੇ ਹੋ ਜੀ, ਕਿਉਂਕਿ ਤੁਹਾਡੀ ਆਰ ਜੇ ਦੋ ਸੁਰਬੀ ਇੰਤਜ਼ਾਰ ਕਰ ਰਹੀ ਹੈ ਤੁਹਾਡਾ। ਔਰ ਇਸ ਦੇ ਨਾਲ ਨੰਬਰ ਮੈਂ ਇੱਕ ਵਾਰੀ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, 9855 10 10 9855 10 0 10 7। ਇਹ ਨੰਬਰ ਹੈ ਜੀ, ਇੱਥੇ ਸਾਨੂੰ ਆਪਣੀ ਸ਼ਾਇਰੀ ਭੇਜੋ, ਆਪਣੇ ਦਿਲ ਦੇ ਜਜ਼ਬਾਤ ਭੇਜੋ, ਕਿਉਂਕਿ ਤੁਹਾਡੀ ਦੋਸਤ ਬੈਠੀ ਹੈ ਅਤੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਵਾਸਤੇ, ਤੁਹਾਡੇ ਜਜ਼ਬਾਤਾਂ ਨੂੰ ਸਮਝਣ ਵਾਸਤੇ। ਆਉਂਦੀ ਹਾਂ ਜੀ ਮੁੜ ਕੇ, ਪਰ ਤੁਸੀਂ ਕਿਤੇ ਨਹੀਂ ਜਾਣਾ, ਜਲਦੀ ਜਲਦੀ ਇੱਕ ਸ਼ਾਇਰੀ ਮੈਨੂੰ ਫਟਾਫਟ ਸਫ਼ਰ 'ਤੇ ਭੇਜੋ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਦਿਲ ਅੱਜ ਸ਼ਾਇਰ ਵਿੱਚ ਸਾਨੂੰ ਇੱਕ ਸ਼ਾਇਰੀ ਪਹੁੰਚ ਚੁੱਕੀ ਹੈ ਜੀ। ਕਹਿੰਦੇ ਨੇ ਦੁਨੀਆ ਬਿਗੜੀ ਕਿਸਮਤ ਬਦਲੀ, ਕਿਆ ਪਿਆਰ ਵੀ ਝੂਠਾ ਹੋਤਾ ਹੈ। ਇਹ ਦੁਨੀਆ ਵਾਲੋ ਸੱਚ ਬਤਾਓ, ਕਿਆ ਪਿਆਰ ਵੀ ਝੂਠਾ ਹੋਤਾ ਹੈ। ਜਬ ਬੁਰਾ ਜ਼ਮਾਨਾ ਆਤਾ ਹੈ, ਸਾਇਆ ਵੀ ਜੁਦਾ ਹੋ ਜਾਤਾ ਹੈ। ਦੁਨੀਆ ਬਿਗੜੀ ਕਿਸਮਤ ਬਦਲੀ, ਵਾਹ ਕਿਆ ਬਾਤ ਹੈ ਜੀ। ਸਾਨੂੰ ਵੇਜ ਸੀ ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਦੀਵਾਨ ਹੋਣਾ ਨੇ, ਉਹਨਾਂ ਦੀ ਫੈਮਿਲੀ ਨੇ ਪੂਰੀ ਨੇ, ਦੀਵਾਨ ਫੈਮਿਲੀ ਨੇ। ਦੇਖੋ

0: ਪੂਰੀ ਫੈਮਿਲੀ ਲਿਖ ਕੇ ਭੇਜੀ, ਇੱਕ ਇੱਕ ਬੰਦਾ ਵੀ ਸਾਨੂੰ ਸ਼ਾਇਰੀ ਭੇਜ ਸਕਦਾ ਸੀਗਾ, ਔਰ ਖੁਦ ਲਿਖ ਕੇ ਭੇਜੋ ਤਾਂ ਬਹੁਤ ਵਧੀਆ ਗੱਲ ਹੈ ਜੀ। ਦੇਖੋ ਦੁਨੀਆ ਬਦਲ ਜਾਂਦੀ ਹੈ, ਕਿਸਮਤ ਵੀ ਬਦਲ ਜਾਂਦੀ ਹੈ, ਪਰ ਕਿਸਮਤ ਨੂੰ ਅਸੀਂ ਕੋਸਦੇ ਰਹੀਏ ਇਹ ਗੱਲ ਸਹੀ ਨਹੀਂ ਲੱਗਦੀ ਥੋੜ੍ਹੀ ਜੀ। ਜ਼ਿੰਦਗੀ ਵਿੱਚ ਦੇਖੋ ਆਪਾਂ ਬਹੁਤ ਕੁਝ ਹਾਸਿਲ ਕਰਨਾ ਹੁੰਦਾ, ਉਹਦੇ ਲਈ ਸਾਨੂੰ ਜਦੋਂ ਆਪਾਂ ਮੰਜ਼ਿਲ ਵੀ ਸੋਚ ਲੈਂਦੇ ਹਾਂ ਉਹਦੇ ਲਈ ਸਾਨੂੰ ਸਫ਼ਰ ਤੈਅ ਕਰਨਾ ਪੈਂਦਾ, ਹੈ ਨਾ। ਕਹਿੰਦੇ ਨੇ ਨਾ, ਕਦਮਾਂ ਦੇ ਨਿਸ਼ਾਨ ਤਾਂ ਵਕਤ ਮਿਟਾ ਦਿੰਦਾ, ਕਦਮਾਂ ਦੇ ਨਿਸ਼ਾਨ ਤਾਂ ਵਕਤ ਮਿਟਾ ਦਿੰਦਾ, ਪਰ ਜੋ ਸਫ਼ਰ ਦਿਲਾਂ 'ਚ ਹੋਵੇ ਉਹ ਕਦੇ ਨਹੀਂ ਮੁੱਕਦਾ ਹੈ। ਇਸੇ ਤਰੀਕੇ ਨਾਲ ਜ਼ਿੰਦਗੀ ਦਾ ਸਫ਼ਰ ਵੀ ਕਿੰਨਾ ਅਜੀਬ ਹੈ ਕਿ ਕਦੇ ਮੰਜ਼ਿਲਾਂ ਦੀ ਭਾਲ ਹੈ ਅਤੇ ਕਦੇ ਰਾਹ ਤੋਂ ਡਰ ਲੱਗਦਾ। ਇਹ ਰਾਹ ਤੋਂ ਹੀ ਲੋਕ ਡਰਦੇ ਨੇ ਜੋ ਅੱਗੇ ਨਹੀਂ ਵਧਣਾ ਚਾਹੁੰਦੇ। ਜੇ ਤੁਸੀਂ ਲਾਈਫ 'ਚ ਅੱਗੇ ਵਧਣਾ ਚਾਹੁੰਦੇ ਤਾਂ ਰਾਹ ਦੇ ਵਿੱਚ ਜਿਹੜੀ ਮਰਜ਼ੀ ਔਂਕੜਾ ਆ ਜਾਏ, ਤੁਸੀਂ ਪਾਰ ਕਰ ਹੀ ਲਓਗੇ, ਮੈਨੂੰ ਪੂਰਾ ਯਕੀਨ ਹੈ ਤੁਹਾਡੇ 'ਤੇ। ਸੋ ਕੁਝ ਗੱਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗੀ, ਸੁਰਜੀਤ ਪਾਤਰ ਹੋਣਾ ਨੇ ਲਿਖੀਆਂ ਸੀ, ਬਹੁਤ ਸੋਹਣੀਆਂ। ਅਤੇ ਕਹਿੰਦੇ ਨੇ ਕਿ ਲੱਗੀ ਸੀ ਚੋਟ ਪਰ ਕੋਈ ਚੀਖ ਨਾ ਨਿਕਲੀ, ਲੱਗੀ ਸੀ ਚੋਟ ਪਰ ਕੋਈ ਚੀਖ ਨਾ ਨਿਕਲੀ, ਮੇਰੇ ਸਫ਼ਰ ਦੀ ਇਹੀ ਤਾਂ ਇੱਕ ਖੂਬੀ ਰਹੀ ਹੈ। ਵਾਹ ਵਾਹ, ਕਿਆ ਬਾਤ ਹੈ। ਬਿਲਕੁਲ ਸਹੀ ਗੱਲ ਵੀ ਕਹੀ ਹੈ ਕਿ ਜਦੋਂ ਸਫ਼ਰ 'ਤੇ ਆਪਾਂ ਨਿਕਲਦੀ ਆ ਤਾਂ ਬੜੀਆਂ ਸੱਟਾਂ ਲੱਗਦੀਆਂ, ਪਰ ਉਹਦੇ 'ਚ ਆਪਾਂ ਜੇ ਚੀਖ ਮਾਰ ਲਈਏ ਜਾਂ ਫਿਰ ਕਹੀਏ ਕਿ ਦਰਦ ਨੂੰ ਲੈ ਕੇ ਬੈਠ ਜਾਈਏ, ਤਾਂ ਉਹ ਸਫ਼ਰ ਜਿਹੜਾ ਹੈ ਨਾ ਹੋਰ ਵੀ ਜ਼ਿਆਦਾ ਦੁਖੀ ਵਾਲਾ ਲੱਗਣ ਲੱਗ ਜਾਂਦਾ। ਸੋ ਸਾਡਾ ਸਫ਼ਰ ਵੀ ਚੱਲਦਾ ਰਹੇਗਾ, ਸਮਾਂ ਬਹੁਤ ਹੀ ਥੋੜ੍ਹਾ ਰਹਿ ਚੁੱਕਿਆ, ਬਟ ਮੈਂ ਨਹੀਂ ਚਾਹੁੰਦੀ ਜਾਣਾ। ਮੈਂ ਚਾਹੁੰਦੀ ਹਾਂ ਜੀ ਕਿ ਅਗਰ ਹੋਰ ਵੀ ਸਾਨੂੰ ਕੋਈ ਸ਼ਾਇਰੀ ਭੇਜਣਾ ਚਾਹੁੰਦੇ ਹੈ ਤਾਂ ਉਹ ਸਾਨੂੰ ਭੇਜ ਸਕਦੇ ਹੈ। ਤੋ ਲਓ ਜੀ, ਗੱਲ ਕਰਦੇ ਕਰਦੇ ਸਾਨੂੰ ਇੱਕ ਸ਼ਾਇਰੀ ਪਹੁੰਚ ਚੁੱਕੀ ਹੈ, ਭੁਪਿੰਦਰ ਸਿੰਘ ਹੋਣਾ ਨੇ ਭੇਜੀ ਹੈ। ਕਹਿੰਦੇ ਨੇ, ਕਿੰਨਾ ਪਿਆਰ ਹੈ ਤੇਰੇ ਨਾਲ ਮੈਨੂੰ, ਕਿੰਨਾ ਪਿਆਰ ਹੈ ਤੇਰੇ ਨਾਲ ਮੈਨੂੰ, ਦੱਸ ਕਿੱਦਾਂ ਬਤਾਵਾਂ ਮੈਂ ਤੈਨੂੰ, ਭੁਪਿੰਦਰ ਸਿੰਘ ਸਾਹਾਂ ਤੋਂ ਵੱਧ ਕੇ ਵੀ ਚਾਹੁੰਦਾ ਹੈ ਤੈਨੂੰ, ਭੁਪਿੰਦਰ ਸਿੰਘ ਸਾਹਾਂ ਤੋਂ ਵੱਧ ਕੇ ਵੀ ਚਾਹਵਾਂ ਮੈਂ ਤੈਨੂੰ। ਲਓ ਜੀ, ਇਹ ਕਹਿੰਦੇ ਸੀ ਮੈਡਮ ਜੀ ਤੁਹਾਡੇ ਲਈ ਸੀ, ਉਹ ਵਾਜੀ ਵਾ, ਕਿਆ ਬਾਤ ਹੈ, ਥੈਂਕ ਯੂ ਸੋ ਮਚ ਜੀ। ਸਾਨੂੰ ਵੀ ਜਾਂਦੇ ਜਾਂਦੇ ਕਿਸੇ ਨੇ ਸ਼ਾਇਰੀ ਡੈਡੀਕੇਟ ਕਰ ਦਿੱਤੀ ਹੈ, ਬੜਾ ਚੰਗਾ ਲੱਗਿਆ ਜੀ। ਕਿਉਂਕਿ ਕਦੀ ਕਦੀ ਤੁਹਾਡੇ ਲਈ ਕੋਈ ਡੈਡੀਕੇਟ ਕਰਦਾ, ਦਿਲ ਦੀ ਗੱਲ ਕਰਦਾ, ਸ਼ਾਇਰੀ ਕਰਦਾ, ਅਤੇ ਵਧੀਆ ਲੱਗਦਾ, ਅੱਛਾ ਲੱਗਦਾ, ਹੈ ਨਾ। ਅਤੇ ਤੁਸੀਂ ਤਾਂ ਸਾਰੇ ਮੇਰੇ ਦੋਸਤ ਹੀ ਹੋ, ਲਿਸਨਰਸ ਹੋ, ਤੁਹਾਡੇ ਤਾਂ ਮੇਰਾ ਰਿਸ਼ਤਾ ਇੱਕ ਵੱਖਰਾ ਹੀ ਬਣਿਆ ਹੋਇਆ, ਔਰ ਇਹ ਰਿਸ਼ਤਾ ਹਮੇਸ਼ਾ ਅੱਗੇ ਚੱਲਦਾ ਵੀ ਰਹੇਗਾ, ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ ਇਸੇ ਤਰੀਕੇ ਦੇ ਨਾਲ। ਹੁਣ ਤੁਸੀਂ ਇੰਜੋਏ ਕਰੋ ਜੀ ਅਗਲੀ ਗਜ਼ਲ, ਫਿਰ ਮੈਂ ਮੁੜ ਕੇ ਆਉਂਦੀ ਹਾਂ ਜੀ, ਫਿਰ ਗੱਲਬਾਤ ਥੋੜ੍ਹੀ ਹੋਰ ਕਰਾਂਗੇ।
1: ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ, ਇਹ ਫੁਰਸਤ ਰੁਕੀ ਹੋਈ ਨਹੀਂ ਹੈ, ਕੋਈ ਠਹਿਰੀ ਹੋਈ ਜਮੀ ਹੋਈ ਚੀਜ਼ ਨਹੀਂ, ਇੱਕ ਜੁਨਬਿਸ਼ ਹੈ, ਇੱਕ ਹਰਕਤ ਕਰਤੀ ਹੋਈ ਕੈਫੀਅਤ।

ਸੋ ਦੋਸਤੋ ਹੁਣ ਵਕਤ ਹੋ ਗਿਆ ਜੀ ਅੱਜ ਦੇ ਸਫ਼ਰ ਨੂੰ ਇੱਥੇ ਹੀ ਰੋਕਣ ਦਾ। ਉਮੀਦ ਹੈ ਅੱਜ ਦੇ ਸ਼ਬਦ ਤੁਹਾਡੀ ਰੂਹ ਨੂੰ ਛੂਹ ਗਏ ਹੋਣਗੇ ਅਤੇ ਤੁਹਾਨੂੰ ਇਹ ਸਫ਼ਰ ਪਸੰਦ ਆਇਆ ਹੋਏਗਾ। ਫਿਰ ਮਿਲਾਂਗੇ ਜੀ ਇਸੇ ਸਮੇਂ ਦੇ ਵਿੱਚ ਇੱਕ ਨਵੇਂ ਸ਼ਬਦ ਅਤੇ ਨਵੀਂ ਸ਼ਾਇਰੀ ਦੇ ਨਾਲ ਸਿਰਫ ਦਿਲ ਆਏ ਸ਼ਾਇਰ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤੁਹਾਡੀ ਦੋਸਤ ਸੁਰਭੀ ਸ਼ਰਮਾ ਅਤੇ ਹੁਣ ਇਜਾਜ਼ਤ ਲੈਂਦੀ ਹਾਂ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸਫ਼ਰ ਦਾ ਲੁਫਤ ਜਿਹੜਾ ਹੈ ਉਹ ਹਮੇਸ਼ਾ ਲੈਂਦੇ ਰਹੋ। ਰੱਬ ਰਾਖਾ ਜੀ ਅਤੇ ਜ਼ਿੰਦਗੀ 'ਚ ਆਪਣਾ ਧਿਆਨ ਰੱਖਿਓ। ਹੁਣ ਤੁਸੀਂ ਪੂਰੇ ਦਿਨ ਵਜੇ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ, ਤੁਹਾਡੇ ਹੈਲਥ ਨਾਲ ਰਿਲੇਟਿਡ ਪ੍ਰੋਗਰਾਮ ਹੈ ਜੀ, ਇਹਨੂੰ ਸੁਣਨਾ ਨਾ ਭੁੱਲਣਾ।

ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਵੈਰੀ ਗੁੱਡ ਈਵਨਿੰਗ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਜੀ ਹਾਂ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਸੁਰਭੀ ਸ਼ਰਮਾ ਅਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਲਾਈਵ ਫੋਨਿੰਗ ਪ੍ਰੋਗਰਾਮ ਹੈਲੋ ਜਲੰਧਰ। ਸ਼ਾਮ ਦੇ ਵੱਜ ਗਏ ਨੇ 4 ਅਤੇ ਵਕਤ ਹੋ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ, ਨਾਲ ਦੀ ਨਾਲ ਚਾਹ ਦੀਆਂ ਚੁਸਕੀਆਂ ਲਿਆਉਂਦਿਆਂ। ਮੈਂ ਕਿਹਾ ਜੀ ਉਹਨਾਂ ਨੂੰ ਗੁੱਡ ਮਾਰਨਿੰਗ ਹੈ ਜੀ, ਜਿਹੜੇ ਹੁਣੇ ਉੱਠੇ ਹੋਣਗੇ ਦੁਪਹਿਰ ਦੀ ਨੀਂਦ ਪੂਰੀ ਕਰਕੇ ਅਤੇ ਹੱਥ ਵਿੱਚ ਚਾਹ ਦਾ ਕੱਪ ਫੜ ਕੇ ਸੁਣਦੇ ਹੋਣਗੀਆਂ ਸਾਡੀਆਂ ਗੱਲਾਂ। ਤੇ ਲਓ ਜੇ ਸਫ਼ਰ ਜਿਹੜਾ ਸ਼ੁਰੂ ਹੋਣ ਵਾਲਾ ਹੈ ਤੁਹਾਡੇ ਦਿਲ ਦੀਆਂ ਗੱਲਾਂ ਦਾ, ਸੁਣਨ ਦਾ ਅਤੇ ਮੇਰੇ ਨਾਲ ਗੱਲਬਾਤ ਕਰਨ ਦਾ। ਦੋਸਤੋ ਕਹਿੰਦੇ ਨੇ ਨਾ ਕਿ ਮੰਜ਼ਿਲ ਨਾਲੋਂ ਸਫ਼ਰ ਜ਼ਿਆਦਾ ਖੂਬਸੂਰਤ ਹੁੰਦਾ ਹੈ ਨਾ, ਚਾਹੇ ਉਹ ਜ਼ਿੰਦਗੀ ਦਾ ਸਫ਼ਰ ਹੋਵੇ, ਕਿਸੇ ਨਵੀਂ ਥਾਂ ਦੀ ਯਾਤਰਾ ਹੋਵੇ, ਜਾਂ ਫਿਰ ਰੇਡੀਓ ਦੇ ਨਾਲ ਤੁਹਾਡਾ ਇਹ ਇੱਕ ਘੰਟੇ ਦਾ ਸਫ਼ਰ ਹੋਵੇ। ਅੱਜ ਅਸੀਂ ਗੱਲ ਕਰਾਂਗੇ ਸਫ਼ਰ ਬਾਰੇ, ਤੁਹਾਡੀ ਜ਼ਿੰਦਗੀ ਦਾ ਉਹ ਸਫ਼ਰ ਜਿਸਨੇ ਤੁਹਾਨੂੰ ਬਹੁਤ ਕੁਝ ਸਿਖਾਇਆ, ਜਾਂ ਕੋਈ ਅਜਿਹੀ ਯਾਤਰਾ ਜੋ ਅੱਜ ਵੀ ਤੁਹਾਡੀਆਂ ਯਾਦਾਂ ਵਿੱਚ ਵਸੀ ਹੋਈ ਹੈ। ਅੱਜ ਸਮਾਂ ਹੈ ਜੀ ਤੁਹਾਡੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ, ਤਾਂ ਬਹੁਤ ਵਧੀਆ ਮੌਕਾ ਹੈ ਜੀ, ਯਾਦ ਕਰ ਲਓ ਵਾਲੀਆਂ ਗੱਲਾਂ, ਉਹ ਵਾਲੀਆਂ ਯਾਤਰਾਵਾਂ ਜਿਹੜੀਆਂ ਤੁਸੀਂ ਕੀਤੀਆਂ ਹੋਣ, ਤੁਹਾਨੂੰ ਰਾਹ ਦੇ ਵਿੱਚ ਕੋਈ ਮਿਲਿਆ ਹੋਵੇ, ਕੋਈ ਐਸਾ ਕਿੱਸਾ ਹੋਇਆ ਹੋਵੇ ਜੋ ਤੁਹਾਨੂੰ ਅੱਜ ਤੱਕ ਨਾ ਭੁੱਲਿਆ ਹੋਵੇ, ਕਿਉਂਕਿ ਅੱਜ ਦਾ ਦਿਨ ਅਸੀਂ ਇੰਜੋਏ ਕਰਨਾ ਇਸੇ ਸਫ਼ਰ ਦੇ ਨਾਲ। ਇਹ ਸਫ਼ਰ ਚੱਲਦਾ ਰਹੇਗਾ, ਪਰ ਇਸ ਸਫ਼ਰ ਵਿੱਚ ਗੱਲਾਂ ਹੋਣਗੀਆਂ ਤੁਹਾਡੇ ਸਫ਼ਰ ਦੀਆਂ, ਅਤੇ ਆਪਣੇ ਸਫ਼ਰ ਦੀਆਂ ਗੱਲਾਂ ਕਰਨ ਵਾਸਤੇ ਬਿਲਕੁਲ ਤਿਆਰ ਰਹੋ, ਕਿਉਂਕਿ ਤੁਹਾਡੀ ਦੋਸਤ ਸੁਰਭੀ ਅੱਜ ਤੁਹਾਡੀਆਂ ਗੱਲਾਂ ਸੁਣੇਗੀ ਆ ਅਤੇ ਜਾਣੇਗੀ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸਫ਼ਰ ਰਹੇ ਨੇ ਅਤੇ ਕਿੱਦਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਉਹਨਾਂ ਸਫ਼ਰਾਂ ਨੂੰ ਅੱਜ ਵੀ ਯਾਦ ਕਰਦੇ ਹੋ। ਸਮਝ ਗਏ ਨਾ ਮੇਰੀ ਗੱਲ, ਮੈਂ ਕੀ ਕਹਿ ਰਹੀ ਹਾਂ, ਕਰਨਾ ਕੀ ਇਹਦੇ ਲਈ? ਹੁਣ ਤੁਸੀਂ ਸਿੱਧਾ ਮੈਨੂੰ ਫੋਨ ਕਰਨਾ ਹੈ, ਨੰਬਰ ਹੈ 0181 2342 74, 01812342174। ਇਸ ਨੰਬਰ 'ਤੇ ਮੈਨੂੰ ਕਾਲ ਕਰਨਾ ਹੈ, ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਹੈ ਅਤੇ ਮੇਰੇ ਨਾਲ ਸਾਂਝੀਆਂ ਕਰਨੀਆਂ ਨੇ ਆਪਣੀਆਂ ਉਹ ਯਾਦਾਂ ਜਿਹੜੀ ਤੁਸੀਂ ਸਫ਼ਰ 'ਚ ਕੀਤੀ, ਚਾਹੇ ਉਹ ਟ੍ਰੇਨ 'ਚ ਸਫ਼ਰ ਹੋਵੇ, ਬੱਸ 'ਚ ਸਫ਼ਰ ਹੋਵੇ, ਜਾਂ ਕਿਤੇ ਤੁਸੀਂ ਦੂਰ ਕਿਤੇ ਪਹਾੜਾਂ 'ਚ ਗਏ ਹੋਵੇ, ਜਾਂ ਕਿਤੇ ਵੀ ਸਫ਼ਰ ਕੀਤਾ ਹੋਵੇ, ਬਾਹਰਲੇ ਦੇਸ਼ 'ਚ ਕੀਤਾ ਹੋਵੇ, ਉੱਥੇ ਤੁਹਾਨੂੰ ਕਿਹੋ ਜਿਹਾ ਲੱਗਾ, ਪਹਿਲੀ ਵਾਰੀ ਜ਼ਿੰਦਗੀ 'ਚ ਕਦੋਂ ਸਫ਼ਰ ਕੀਤਾ ਸੀ, ਉਹ ਸਾਰੀਆਂ ਯਾਦਾਂ ਨਾ ਹਰ ਕਿਸੇ ਦੇ ਇਨਸਾਨ ਦੇ ਵਿੱਚ, ਮੈਨੂੰ ਲੱਗਦਾ ਇਨਸਾਨ ਦੀ ਜ਼ਿੰਦਗੀ 'ਚ ਹੁੰਦੀਆਂ ਕੋਈ ਨਾ ਕੋਈ ਯਾਦਾਂ। ਸੋ ਮੈਂ ਆਪਣੀਆਂ ਗੱਲਾਂ ਘੱਟ ਕਰਦੀ ਹਾਂ, ਤੁਹਾਡੀਆਂ ਗੱਲਾਂ ਜ਼ਿਆਦਾ ਸੁਣਦੀ ਹਾਂ ਜੀ। ਤਾਂ ਲਓ ਜੀ ਇਸ ਵਧੀਆ ਜਿਹੇ ਗੀਤ ਤੋਂ ਬਾਅਦ ਮੁੜ ਕੇ ਆਉਂਦੀਆਂ ਅਤੇ ਜੁੜਦੀਆਂ ਆਪਣੇ ਨਵੇਂ ਮੁਸਾਫਰ ਦੇ ਨਾਲ ਕਿ ਅੱਜ ਸਾਡਾ ਕਿਹੜਾ ਮੁਸਾਫਰ ਜੁੜਿਆ ਹੋਇਆ ਅਤੇ ਤੁਹਾਡਾ ਨਾਮ ਅੱਜ ਮੁਸਾਫਰ ਹੋਏਗਾ, ਠੀਕ ਹੈ ਜੀ? ਸੋ ਮੁਸਾਫਰੋ ਤਿਆਰ ਹੋ ਆਪਣੇ ਸਫ਼ਰ ਦੇ ਲਈ। ਤਾਂ ਲਓ ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਸਫ਼ਰ ਦੀ ਕਰਦੇ ਹਾਂ ਸ਼ੁਰੂਆਤ।

0: ਮੈਂ ਕਿਹਾ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੈ ਹੈਲੋ ਜਲੰਧਰ, ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਗਏ ਹੈ ਜੀ ਸਾਡੇ ਮੁਸਾਫਿਰ। ਆਓ ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ ਹੈਲੋ, ਨਮਸਕਾਰ ਜੀ, ਹਾਂਜੀ ਹੁਣ ਦੁਬਾਰਾ ਬੋਲੋ, ਹੁਣ ਆਵਾਜ਼ ਸਾਫ਼ ਆਈ ਜੀ। ਪੌਲ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਮੈਡਮ, ਠੀਕ ਹੈ, ਤੁਸੀਂ ਆਪਣੇ ਸੁਣਾਓ ਜੀ?
0: ਮੈਂ ਵੀ ਵਧੀਆ ਜੀ। ਪੌਲ ਜੀ, ਥੋੜਾ ਜਿਹਾ ਨੈਟਵਰਕ ਚਾਰਜ ਥੋੜਾ ਜਿਹਾ ਵਿੱਚ ਨਾ ਆਵਾਜ਼ ਥੋੜਾ
1: ਥੋੜਾ। ਕੋਠੇ ਦੇ ਉੱਪਰ ਬੈਠਾ ਜੀ ਮੈਂ ਤਾਂ।
0: ਅੱਛਾ, ਤੁਸੀਂ ਕੋਠੇ ਤੇ ਚੜ ਕੇ ਬਹਿ ਗਏ?
1: ਕੋਠੇ ਤੇ ਰਹਿੰਦੇ ਹਾਂ, ਉੱਪਰ ਛੱਤ ਤੇ ਰਹਿੰਦੇ ਹਾਂ।
0: ਹੁਣ ਠੀਕ ਆ ਰਹੀ ਆਵਾਜ਼? ਇੱਥੇ ਰਹੀਓ ਜਿੱਥੇ ਹੁਣ ਹੈਗੇ ਹੋ। ਜੀ ਪੌਲ ਜੀ, ਅਸੀਂ ਅੱਜ ਗੱਲਬਾਤ ਕਰ ਰਹੇ ਸਫ਼ਰ ਦੀ, ਤੁਹਾਡੀ ਕੋਈ ਐਸੀ ਯਾਦ ਹੋਵੇ ਜਿਹੜੀ ਸਾਡਾ ਸਾਂਝੀ ਕਰਨਾ ਚਾਹੁੰਦੇ ਹੋਵੋ?
1: ਦੇਖੋ ਮੈਡਮ ਜੀ, ਮੈਂ ਨਾ ਤਕਰੀਬਨ ਦੋ ਤਿੰਨ ਕੰਟਰੀਆਂ ਬਾਹਰ ਵਿਦੇਸ਼ ਵਿੱਚ ਵੀ ਘੁੰਮ ਗਿਆ।
0: ਅੱਛਾ ਜੀ।
1: ਮੈਂ ਪਹਿਲੇ ਸਾਨੂੰ ਅਸੀਂ 1900 'ਚ ਇਰਾਕ 'ਚ ਗਿਆ ਸੀ
0: ਜੀ,
1: ਫਿਰ ਬਾਅਦ 'ਚ ਫਿਰ ਆ ਗਿਆ ਘਰ, ਤਾਂ ਫਿਰ ਮੈਂ ਬਾਅਦ 'ਚ 1985 ਵਿੱਚ ਮਸਕਟ ਗਿਆ।
0: ਅੱਛਾ।
1: ਅਤੇ ਮਸਕਟ ਦੇ ਵਿੱਚ 2 ਸਾਲ ਲਾਏ, ਤਾਂ ਫਿਰ 1987 ਤੋਂ ਲੈ ਕੇ ਫਿਰ ਮੈਂ ਇੱਥੇ ਬਾਅਦ 'ਚ ਇੰਡੀਆ ਦਾ ਸਾਰਾ ਤਕਰੀਬਨ ਬਹੁਤ ਇੰਡੀਆ ਘੁੰਮਿਆ ਜੀ।
0: ਅੱਛਾ ਜੀ, ਫਿਰ ਕਿਹੋ ਜਿਹਾ ਸਫ਼ਰ ਰਿਹਾ, ਮਤਲਬ ਕੀ ਯਾਦਾਂ ਸੀ, ਕੀ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ?
1: ਮੈਡਮ ਮੈਂ ਤੁਹਾਨੂੰ ਦੱਸਦਾ, ਜਿੱਦਾਂ ਨਾ ਹੁਣ ਅਸੀਂ ਮੈਂ ਇੱਥੋਂ ਗਿਆ ਨਾ, ਤਾਂ ਮੇਰੀ ਫਲਾਈਟ ਬੋਂਬੇ ਤੋਂ ਸੀਗੀ
0: ਜੀ,
1: ਅਤੇ ਬੋਂਬੇ ਵੀ ਅਸੀਂ ਪਹਿਲੇ ਵੀ ਘੁੰਮਿਆ ਸੀ, ਸਾਡੇ ਦੋ ਰਿਲੇਟਿਵ ਵੀ ਆ, ਤਾਂ ਵੀ ਇੱਥੇ ਗਏ ਸੀ। ਮੈਨੂੰ ਇੱਕ ਚੀਜ਼ ਹੋਰ ਬਹੁਤ ਵਧੀਆ ਲੱਗੀ ਵਿਦੇਸ਼ ਦੇ ਵਿੱਚ
0: ਜੀ,
1: ਬੋਂਬੇ ਅਸੀਂ ਜੂਹ ਤੇ ਗਏ ਨਾ
0: ਜੀ ਜੀ,
1: ਜੂਹ ਦੇ ਉੱਤੇ ਇੰਨਾ ਗੰਦ, ਇੰਨਾ ਕੂੜਾ, ਇੰਨਾ ਕੁਛ, ਬੋਤਲਾਂ ਖਾਲੀ, ਕੁਛ ਹੋਰ ਪਾਣੀ ਗੰਦਾ, ਨਾਲੇ ਆਲੇ ਦੁਆਲੇ ਨਾਲਿਆਂ ਦਾ ਪਾਣੀ ਵਜਾਈ ਜਾਂਦੇ ਆ
0: ਜੀ।
1: ਜਦੋਂ ਅਸੀਂ ਉੱਥੇ ਬਾਹਰ ਵਿਦੇਸ਼ ਗਏ ਤਾਂ ਵਿਦੇਸ਼ ਪਾਣੀ ਏਦਾਂ ਨੀਲਾ, ਜਿਹਦਾ ਅਸਮਾਨ ਨੀਲਾ ਹੁੰਦਾ,
0: ਇਹ ਤਾਂ ਹੈ,
1: ਏਦਾਂ ਦਾ ਨੀਲਾ ਨੀਲਾ ਪਾਣੀ ਉੱਥੇ, ਬਹੁਤ ਵਧੀਆ ਸਫਾਈ, ਜਾਣੀ ਇੰਨਾ ਜਿਹੜੇ ਬੀਜ ਹੁੰਦੇ ਨਾ ਉੱਥੇ ਬਾਹਰ ਬਾਹਰ, ਜਿੱਥੇ ਵੀ ਜਿੰਨੇ ਬੀਜ ਸੀਗੇ ਦੁਆਲੇ ਦੁਆਲੇ ਸਮੁੰਦਰ ਦੇ ਕਿਨਾਰੇ ਕਿਨਾਰੇ, ਬਹੁਤ ਵਧੀਆ ਉੱਥੇ ਉਹਨਾਂ ਨੂੰ ਉਹਨਾਂ ਦਾ ਸੀਗਾ।

0: ਸਿਸਟਮ ਬਣਾਇਆ ਵੀ ਕੋਈ ਆਲੇ ਦੁਆਲੇ ਗੰਦੇ ਪਾਣੀ ਦਾ ਵਿੱਚ ਉਹਦੇ ਨਿਕਾਸ ਵਿੱਚ ਉਹਦੇ ਐਂਟਰੀ ਨਹੀਂ ਸੀ ਕਿਸੇ ਪਾਸੇ ਹੋਈ।
1: ਨਹੀਂ ਕਰਨ ਦਿੰਦੇ ਵਿਦੇਸ਼ਾਂ 'ਚ।
0: ਬੰਬੇ ਬੰਬੇ ਦੇਖਿਆ, ਬੰਬੇ ਅਸੀਂ ਗਏ ਸੀਗੇ, ਅਸੀਂ ਮੈਂ ਬੰਬੇ ਬੰਬੇ ਵੀ ਚਾਰ ਪੰਜ ਜਗ੍ਹਾ ਅਸੀਂ ਉੱਥੇ ਘੁੰਮੇ ਆ। ਇੱਕ ਸਾਡੇ ਨਾ ਉੱਥੇ ਇੱਥੇ ਦਮਨ ਆ ਬੰਬੇ ਦੇ ਨਾਲ ਹੀ ਉਰਲੇ ਪਾਸੇ ਥੋੜ੍ਹਾ ਜਿਹਾ,
1: ਜੀ ਜੀ
0: ਦਮਨ ਗਏ ਆ ਤੇ ਦਮਨ ਵੀ ਏਦਾਂ ਹੀ ਅਸੀਂ ਦੇਖਿਆ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਆ ਨਾ ਉਹ ਵੀ ਸਮੁੰਦਰ ਦੇ ਵਿੱਚ ਪਾਈ ਜਾਂਦੇ ਆ। ਬੰਬੇ ਵਿੱਚ ਅਸੀਂ ਦੇਖਿਆ ਉੱਥੇ ਵੀ ਏਦਾਂ ਹੀ ਪਾਈ ਜਾਂਦੇ ਆ। ਫਿਰ ਅਸੀਂ ਗੋਆ ਗਏ, ਗੋਆ ਦੇ ਵਿੱਚ ਵੀ ਏਦਾਂ ਹੀ ਪਾਈ ਜਾਂਦੇ ਆ, ਯਾਨੀ ਸਮੁੰਦਰ ਦਾ ਪਾਣੀ ਨੀਲਾ ਨੀਗਾ, ਉਹ ਗੰਦਲਾ ਗੰਦਲਾ ਪਾਣੀ ਆ।
1: ਉਹਦੇ ਵਿੱਚ ਸਾਰਾ ਕੁਝ ਆਪਣਾ ਮਿੱਟੀ ਕੱਟਾ ਕੂੜਾ ਸਭ ਸੁੱਟਿਆ ਹੁੰਦਾ।
0: ਕੂੜਾ ਜਿੱਦਾਂ ਹੁਣ ਇੱਥੇ ਆਪਣੇ ਦੇਖ ਲਓ ਵੀ ਬਾਹਰ ਬਾਹਰਲੇ ਬਾਹਰਲੀਆਂ ਕੰਟਰੀਆਂ ਵਿੱਚ ਪਲਾਸਟਿਕ ਸਾਰੀ ਬੈਨ ਆ।
1: ਹਾਂਜੀ ਹਾਂਜੀ,
0: ਹੁਣ ਪਲਾਸਟਿਕ ਦੇ ਲਿਫਾਫੇ ਉੱਡ ਉੱਡ ਕੇ ਜਾਂ ਵਿੱਚ ਕਿਸੇ ਨੇ ਕੂੜਾ ਪਾਇਆ ਹੁੰਦਾ ਉਹ ਵੀ ਉੱਡ ਕੇ ਨਾਲ ਹੀ ਸਮੁੰਦਰ ਦੇ ਵਿੱਚ, ਜਾਂ ਹੋਰ ਕੁਝ ਚੀਜ਼ਾਂ ਪਈਆਂ ਹੁੰਦੀਆਂ ਉਹ ਵੀ ਸਮੁੰਦਰ ਦੇ ਵਿੱਚ।
1: ਇਹ ਤਾਂ ਹੈ।
0: ਤੇ ਬੜਾ ਕੁਝ ਇੱਦਾਂ ਡਿਸਟਰਬਿੰਗ ਹੁੰਦੀ ਹੈ ਜੀ ਜਦੋਂ ਸਾਡੇ ਨਾ ਧਰਤੀ ਨੂੰ ਡਿਸਟਰਬਿੰਗ ਹੁੰਦੀ ਆ
1: ਜੀ
0: ਕਲਾਈਮੇਟ ਦੇ, ਤਾਂ ਹੀ ਇਦਾਂ ਦਾ ਹੁੰਦਾ ਹੈ।
1: ਜੀ ਜੀ, ਇਹ ਗੱਲ ਤਾਂ ਬਿਲਕੁਲ ਸਹੀ ਕਹੀ ਹੈ, ਪਰ ਇਦਾਂ ਹੈ ਕਿ ਜਿਹੜੇ ਸਾਡੇ ਲੋਕ ਨੇ ਨਾ ਉੱਥੇ ਜਾ ਕੇ ਇਹ ਸਭ ਚੀਜ਼ਾਂ ਨੂੰ ਫੋਲੋ ਕਰਦੇ ਆ, ਉੱਥੇ ਬਿਲਕੁਲ ਨਹੀਂ ਗੰਦ ਪਾਉਂਦੇ ਆ, ਕੋਸ਼ਿਸ਼ ਕਰਦੇ, ਬਟ ਇੱਥੇ ਆ ਕੇ ਪਤਾ ਨਹੀਂ ਕਿ ਉਹਨਾਂ ਨੂੰ ਸਿਵਿਕ ਸੈਂਸ ਭੁੱਲ ਜਾਂਦੀ ਹੈ।
0: ਦੱਸਦਾ ਜੀ ਗੱਲ, ਉੱਥੇ ਫਾਈਨ ਰੱਖਿਆ ਜਗ੍ਹਾ ਜਗ੍ਹਾ ਕੈਮਰੇ ਲੱਗੇ ਆ,
1: ਜਿਹੜਾ ਬੰਦਾ
0: ਉੱਥੇ ਹੋਵੇ ਨਾਲ ਹੀ ਉਦੋਂ 2 ਮਿੰਟ ਦੇ ਵਿੱਚ ਤਾਂ ਪੁਲਿਸ ਆ ਜਾਂਦੀ ਜਿੱਥੇ ਤੁਸੀਂ ਕੋਈ ਕੂੜਾ ਸੁੱਟ ਦਿੱਤਾ ਜਾਂ ਕੋਈ ਥੁੱਕ ਦਿੱਤਾ।
1: ਜੀ ਜੀ,
0: ਤੁਸੀਂ ਉੱਥੇ ਤੱਕ ਵੀ ਨਹੀਂ ਸਕਦੇ, ਗੱਡੀ 'ਚੋਂ ਮੂੰਹ ਬਾਹਰ ਕੱਢ ਕੇ ਸੜਕ ਦੇ ਉੱਤੇ ਥੁੱਕ ਨਹੀਂ ਸਕਦੇ।
1: ਹਾਂ, ਇਹ ਗੱਲ ਤਾਂ ਹੈ ਜੀ। ਅੱਛਾ, ਆਪਾਂ ਤੁਸੀਂ ਕਿਹਾ ਕਿ ਤੁਸੀਂ ਬੜੀ ਦੇਸ਼ਾਂ 'ਚ ਸਫ਼ਰ ਕੀਤਾ, ਤੇ ਸਭ ਤੋਂ ਵਧੀਆ ਸਫ਼ਰ ਕਿਹੜੇ ਦੇਸ਼ ਦਾ ਰਿਹਾ?
0: ਸਾਨੂੰ ਸਭ ਤੋਂ ਵਧੀਆ ਮੈਨੂੰ ਇਰਾਕ ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਦੇਸ਼ ਸੀਗਾ ਉੱਥੇ। ਜਗ੍ਹਾ ਤਾਂ ਮੁਸਲਿਮ ਕੰਟਰੀ ਪਰ ਉੱਥੇ ਬਹੁਤ ਵਧੀਆ ਪਾਰਕਾਂ ਵੀ ਘੁੰਮਣ ਨੂੰ ਵੀ ਬਹੁਤ ਗਾ।
1: ਜੀ ਜੀ, ਤੇ ਅੱਜ ਜੀ
0: ਸ਼੍ਰੀ ਗੁਰੂ ਦੇਵ ਜੀ ਅਸੀਂ ਗਏ ਸੀਗੇ ਉੱਥੇ।
1: ਜੀ ਜੀ,
0: ਤੇ ਉੱਥੇ ਵੀ ਉਹਨਾਂ ਨੇ ਬਹੁਤ ਚਿਰ ਭਗਤੀ ਕੀਤੀ, ਤਪੱਸਿਆ ਕੀਤੀ, ਉਹ ਵੀ ਜਗ੍ਹਾ ਦੇਖ ਕੇ ਆਏ ਆ।
1: ਨਹੀਂ, ਵਧੀਆ ਗੱਲ ਜੀ,
0: ਬਹੁਤ ਇਹਦਾ ਦੇਖਣ ਯੋਗ ਚ ਪਾਰਕ ਵਧੀਆ ਸੀਗੇ, ਤਾਂ ਬੜਾ ਵਧੀਆ ਸੀਗਾ ਉੱਥੇ ਗੱਲ ਤਾਂ ਵਧੀਆ ਜੀ।
1: ਜੀ, ਤੇ ਅੱਜ ਫਿਰ ਗੀਤ ਕਿਹੜਾ ਸੁਣਨਾ ਚਾਹੋਗੇ ਇਸ ਪ੍ਰੋਗਰਾਮ 'ਚ?
0: ਗੀਤ ਮੈਡਮ ਸੁਣਾ ਦਿਓ ਤੁਸੀਂ, ਹਰਜੀਤ ਹਰਮਨ ਜੀ ਦਾ ਆਵਾਜ਼ਾਂ ਸੁਣਾ ਦਿਓ।
1: ਜੀ, ਜ਼ਰੂਰ ਸੁਣਾਵਾਂਗੇ ਜੀ, ਅਤੇ ਸਫ਼ਰ ਜਿਹੜਾ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਹਮੇਸ਼ਾ ਜਾਰੀ ਰਹੇ, ਅਤੇ ਸਫ਼ਰ 'ਤੇ ਤੁਸੀਂ ਰਹੋ।
0: ਸਾਰੇ ਅਸੀਂ ਘੁੰਮੀ ਜਾਈਦਾ, ਹਾਲੇ ਵੀ ਇੰਡੀਆ ਵਿੱਚ ਟੂਰ ਤਕਰੀਬਨ ਕੋਈ ਨਾ ਕੋਈ ਕੱਢੀਦਾ ਆ
1: ਜੀ।
0: ਹੁਣ ਆਲ ਇੰਡੀਆ ਰੇਡੀਓ ਦੇ ਨਾਲ ਸਾਰੇ ਜਿੰਨੇ ਰੇਡੀਓ ਚੈਨਲ ਆ ਉਹਨਾਂ ਦੇ ਨਾਲ ਵੀ ਅਸੀਂ ਸਾਰਿਆਂ ਨਾਲ ਜੁੜੇ,
1: ਸਾਡੇ ਨਾਲ ਵੀ ਤੁਹਾਡਾ ਸਫ਼ਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ,
0: ਬੜੀ ਚੱਲਦਾ ਰਹਿੰਦਾ, 1970 ਤੋਂ ਲੈ ਕੇ ਚੱਲਦਾ
1: ਜੀ,
0: ਜੀ
1: ਤੇ ਇਹ ਸਫ਼ਰ ਮੇਰਾ ਚੱਲਦਾ ਰਹੇਗਾ ਜੀ। ਬਹੁਤ ਬਹੁਤ ਧੰਨਵਾਦ ਇਸ ਸਫ਼ਰ ਨਾਲ ਜੁੜਨ ਵਾਸਤੇ ਜੀ। ਥੈਂਕ ਯੂ ਜੀ, ਥੈਂਕ ਯੂ। ਲੋ ਜੀ, ਇਹ ਮੁਸਾਫ਼ਰ ਤਾਂ ਸਾਡੇ ਨਾਲ ਜੁੜ ਗਏ ਸੀ, ਅਤੇ ਉਹਨੂੰ ਉਡੀਕ ਹੈ ਜੀ ਅਗਲੇ ਮੁਸਾਫ਼ਰ ਦੀ ਕਿ ਉਹ ਕਦੋਂ ਸਾਡੇ ਨਾਲ ਇਸ ਸਫ਼ਰ 'ਚ ਜੁੜਨਗੇ ਅਤੇ ਆਪਣੀ ਕੋਈ ਸਫ਼ਰ ਵਾਲੀ ਕਹਾਣੀ ਮੈਨੂੰ ਸੁਣਾਉਣਗੇ ਜੀ। ਹਰਜੀਤ ਹਰਮਨ ਜੀ ਦੀ ਆਵਾਜ਼ ਵਿੱਚ ਪਿਆਰਾ ਜਿਹਾ ਟਰੈਕ ਮੈਂ ਪਲੇਅ ਕਰਨ ਜਾ ਰਹੀ ਹਾਂ, ਪਰ ਇਸ ਤੋਂ ਪਹਿਲਾਂ ਮੈਂ ਨੰਬਰ ਇੱਕ ਵਾਰ ਅਨਾਊਂਸ ਕਰ ਦਿੰਦੀ ਹਾਂ ਕਿ ਜਿਹੜੇ ਲਿਸਨਰਸ ਮੇਰੇ ਨਾਲ ਇਸ ਟਾਈਮ ਜੁੜੇ ਨੇ ਉਹ 9855 ਦੂਸਰਾ ਨੰਬਰ ਹੈ ਜੀ 0181 43 174 01812342174 ਇਸ ਨੰਬਰ 'ਤੇ ਮੈਨੂੰ ਕਾਲ ਕਰ ਸਕਦੇ ਨੇ, ਆਪਣੇ ਸਫ਼ਰ ਬਾਰੇ ਮੇਰੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਨੇ, ਜਾਂ ਕੋਈ ਚੀਜ਼ ਐਸੀ ਉਹਨਾਂ ਨੇ ਸਿੱਖੀ ਹੋਵੇ ਜੋ ਚਾਹੁੰਦੇ ਨੇ ਕਿ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਹੈ, ਅਤੇ ਉਹ ਮੇਰੇ ਨਾਲ ਕੋਈ ਵੀ ਐਸਾ ਮੈਸੇਜ ਸ਼ੇਅਰ ਕਰ ਸਕਦੇ ਨੇ। ਤਾਂ ਲਓ ਜੀ, ਆਉਂਦੀ ਹੈ ਮੁੜ ਕੇ ਅਗਲੇ ਮੁਸਾਫ਼ਰ ਦੇ ਨਾਲ।

0: ਮੈਂ ਕਿਹਾ ਜੀ ਸਫ਼ਰ ਇੱਦਾਂ ਹੀ ਚੱਲਦਾ ਰਹਿਣਾ ਹੈ ਜੀ, ਅਤੇ ਲਓ ਜੀ ਅਗਲੇ ਮੁਸਾਫਰ ਸਾਡੇ ਨਾਲ ਜੁੜ ਚੁੱਕੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਉਹਨਾਂ ਦੇ ਸਫ਼ਰ ਬਾਰੇ ਦੇਖਦੇ ਹਾਂ ਕੀ ਯਾਦਾਂ ਨੇ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ?
0: ਅਸੀਂ ਬਹੁਤ ਵਧੀਆ ਜੀ, ਤੁਸੀਂ ਵਧੀਆ ਹੋ ਤਾਂ ਅਸੀਂ ਵੀ ਵਧੀਆ।
1: ਸ਼ੁਕਰੀਆ ਜੀ ਪਰਮਾਤਮਾ ਦਾ
0: ਜੀ। ਕੌਣ ਗੱਲ ਕਰ ਰਿਹਾ, ਨਾਮ ਵੀ ਦੱਸ ਦਿਓ।
1: ਮੇਰਾ ਨਾਮ ਜੀ ਚਰਨਜੀਤ ਸਿੰਘ ਚੰਨਾ
0: ਜੀ,
1: ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ
0: ਜੀ। ਜੀ, ਫਿਰ ਚਰਨਜੀਤ ਜੀ, ਆਪਣਾ ਅੱਜ ਸਫ਼ਰ ਦੇ ਬਾਰੇ ਸਾਨੂੰ ਕੋਈ ਦੱਸੋ ਕਿ ਕਿਹੋ ਜਿਹਾ ਸਫ਼ਰ ਤੁਹਾਡੇ ਬੀਤਿਆ, ਕੋਈ ਯਾਦਗਿਰੀ ਹੋਵੇ ਕਿਸੇ ਸਫ਼ਰ ਦੀ, ਕੋਈ ਯਾਤਰਾ ਦੀ।
1: ਦੇਖੋ ਜੀ, ਇੱਕ ਵਾਰ ਅਸੀਂ ਗੱਡੀ ਦੇ ਉੱਤੇ ਵਿਦ ਫੈਮਿਲੀ ਮੈਂ ਗਿਆ ਸੀ ਜੀ,
0: ਜੀ
1: ਮਕਲੋਡਗੰਜ
0: ਜੀ,
1: ਤੇ ਰਸਤੇ ਦੇ ਵਿੱਚ ਕਾਂਗੜਾ ਹੁੰਦੇ ਹੋਏ ਉੱਥੇ ਪਹੁੰਚੇ
0: ਜੀ।
1: ਰਸਤੇ ਦੇ ਵਿੱਚ ਬੜੇ ਅੰਬਾਂ ਦੇ ਦਰਖਤ ਆ ਰਹੇ ਸੀ।
0: ਅੱਛਾ,
1: ਤੇ ਅਸੀਂ ਗੱਡੀ ਖਿਲਾਰ ਕੇ ਤੇ ਅੰਬ ਬਥੇਰੇ ਝੋਲੇ ਭਰੇ।
0: ਵਾਹ ਵਾਹ ਵਾਹ।
1: ਹਾਂਜੀ, ਝੋਲੇ ਭਰੇ ਤੇ ਫਿਰ ਉੱਥੇ ਜਾ ਕੇ ਜਦੋਂ ਮਕਲੋਡਗੰਜ ਪਹੁੰਚੇ
0: ਜੀ,
1: ਉੱਥੇ ਅਸੀਂ ਅੰਬ ਖਾਧੇ ਜਿਹੜੇ ਬਚ ਗਏ ਸੀ ਸਾਡੇ ਕੋਲੋਂ, ਉਹ ਅਸੀਂ ਨਾ ਰੱਖ ਕੇ ਤੇ ਸੌਂ ਗਏ ਰਾਤ ਨੂੰ।
0: ਅੱਛਾ,
1: ਤੇ ਬਾਂਦਰ ਆਏ, ਉਹ ਸਣੇ ਲਿਫਾਫੇ ਚੁੱਕ ਕੇ ਲੈ ਗਏ।
0: ਚਲੋ ਜੀ।
1: ਹਾਂਜੀ, ਉਹ ਜਿਹੜੇ ਬੱਚੇ ਤੇ ਉਹ ਬੜੇ ਮਜ਼ੇ ਨਾਲ, ਮੈਂ ਆਖਿਆ ਲਿਫਾਫੇ ਕਿੱਥੇ ਗਏ ਅੰਬਾਂ ਦੇ, ਜਾਂ ਵੇਖਿਆ ਤੇ ਉੱਪਰ ਚੜ ਕੇ ਤੇ ਉਹ ਖਾਣ ਡਏ ਸੀ।
0: ਚਲੋ, ਤੁਹਾਡੇ ਅੰਬ ਕਿਸੇ ਕੰਮ ਆ ਗਏ ਹੋਰ।
1: ਹਾਂਜੀ ਬਿਲਕੁਲ। ਤੇ ਮਕਲੋਡਗੰਜ ਨਾ ਜੀ, ਇੱਕ ਨਹਿਰ ਜਾਂਦੀ ਆ ਤੇ ਉੱਥੇ ਮੰਦਰ ਬੜਾ ਵੱਡਾ
0: ਜੀ,
1: ਉਹ ਵੀ ਅਸੀਂ ਦੇਖਿਆ।
0: ਅੱਛਾ,
1: ਤੇ ਫਿਰ ਉਹ ਨਹਿਰ ਦੇ ਵਿੱਚ ਨਹਾਉਂਦੇ ਰਹੇ ਅਸੀਂ
0: ਜੀ। ਜੀ,
1: ਬਹੁਤ ਮਜ਼ਾ ਆਇਆ, ਸਾਰੇ ਯਾਤਰੀ ਉੱਥੇ ਨਹਾਉਂਦੇ ਸੀ ਜੀ।
0: ਹਾਂ ਜੀ, ਬੜਾ ਮਜ਼ਾ ਆਉਂਦਾ ਨਾ ਫੈਮਿਲੀ ਨਾਲ ਜਦੋਂ ਅਸੀਂ ਕਿਸੇ ਟ੍ਰਿਪ ਜਾਂਦੇ ਆ ਤਾਂ।
1: ਹਾਂਜੀ,
0: ਉਦੋਂ
1: ਬਹੁਤ ਸ਼ੁਗਲ ਮਿਲਾ ਹੋਇਆ ਜੀ।
0: ਜੀ ਜੀ, ਤੇ ਫਿਰ ਉਸ ਤੋਂ ਬਾਅਦ ਕੋਈ ਫੈਮਿਲੀ ਨਾਲ ਟ੍ਰਿਪ ਬਣਾਉਂਦੇ ਰਹਿੰਦੇ ਹੋ ਕਿ ਨਹੀਂ?
1: ਬਣਾਉਂਦੇ ਰਹਿੰਦੇ ਜੀ। ਉਸ ਤੋਂ ਬਾਅਦ ਮੈਂ ਡਲਹੌਜ਼ੀ ਗਿਆ ਜੀ।
0: ਅੱਛਾ ਜੀ,
1: ਡਲਹੌਜ਼ੀ ਨਾ ਖਜ਼ਾਰ ਜਗ੍ਹਾ ਦੇਖਣ ਵਾਲੀ ਆ ਜੀ।
0: ਹਾਂਜੀ ਹਾਂਜੀ, ਉਹ ਤਾਂ ਹੈ।
1: ਹਾਂ, ਖਜ਼ਾਰ ਆਲੇ ਦੁਆਲੇ ਚੀਲ ਦੇ ਦਰਖਤ ਆ ਜੀ
0: ਜੀ,
1: ਤੇ ਵਿੱਚ ਪਾਰਕਿੰਗ ਬਣੀ ਆ
0: ਜੀ,
1: ਤੇ ਖਾਣ ਪੀਣ ਦੀਆਂ ਦੁਕਾਨਾਂ ਬਹੁਤ ਆ ਜੀ
0: ਜੀ। ਉਹ ਤਾਂ ਹੈ, ਉੱਥੇ ਤਾਂ ਨੀ ਬਾਂਦਰਾਂ ਨੇ ਅਟੈਕ ਕਰਤਾ?
1: ਨਹੀਂ ਜੀ,
0: ਮੇਰਾ ਪਰਸ ਖੋ ਕੇ ਲੈ ਚੱਲਿਆ ਸੀਗਾ, ਮੈਂ ਬਚਾ ਲਿਆ ਆਪਣੇ ਆਪ ਨੂੰ। ਇਹ ਆਪਣੇ ਯੂਪੀ ਸਾਈਡ ਹੈ ਨਾ, ਉੱਥੇ ਧਾਰਮਿਕ ਸਥਾਨ ਹੈ, ਉੱਥੇ ਬਹੁਤ ਬਾਂਦਰ ਹੈ, ਬੜੇ ਸ਼ਾਤਿਰ ਬਾਂਦਰ ਹੈ, ਉਹ ਸਾਡਾ ਚਸ਼ਮਾ ਵੀ ਲੈ ਜਾਂਦੇ, ਟੋਪੀ ਵੀ ਲੈ ਜਾਂਦੇ, ਫੋਨ ਵੀ ਲੈ ਜਾਂਦੇ ਹੈ।
1: ਹਾਂਜੀ, ਏਦਾਂ ਹੀ ਹੈ
0: ਜੀ ਜੀ ਜੀ
1: ਜੇ ਉਹਨਾਂ ਨੂੰ ਘੂਰੀ ਵੱਟੀ ਹੈ ਨਾ ਜੀ, ਉਹ ਫਿਰ ਗੁੱਸੇ ਦੇ ਵਿੱਚ ਪੈਂਦੇ ਆ।
0: ਹਾਂ, ਇਹ ਤਾਂ ਹੈ ਜੀ, ਚਪੇੜਾ ਵੀ ਛੱਡ ਦਿੰਦੇ ਉਹ ਤਾਂ ਕਿਸੇ ਨਾਲ, ਬੜੇ ਇਹਨੂੰ ਦੇਖਿਆ ਮੈਂ ਚਪੇੜਾ ਖਾਂਦੇ ਉਹਨਾਂ ਤੋਂ। ਹਾਂਜੀ ਹਾਂਜੀ, ਗੁੱਸਾ ਹੋ ਜਾਂਦੇ ਨਾ ਕਈ ਵਾਰ, ਉਹ
1: ਬਹੁਤ ਜ਼ਿਆਦਾ ਗੁੱਸਾ ਕਰਦੇ ਆ ਜੀ ਉਹ
0: ਜੀ। ਤੇ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
1: ਗੀਤ ਹੈਗਾ ਜੀ ਜਮਲਾ ਜੀ ਦਾ ਗਾਣਾ ਲਾ ਦਿਓ, ਚਿੱਟਾ ਹੋ ਗਿਆ ਲੋ।

0: ਜੀ ਕਿਤੇ ਚਿੱਟਾ ਹੋ ਗਿਆ ਲਹੂ।
1: ਇੱਦਾਂ ਹੀ ਆ ਜੀ, ਅੱਜ ਕੱਲ ਰਿਸ਼ਤੇਦਾਰੀਆਂ ਦੇ ਵਿੱਚ ਚਿੱਟੇ ਹੋਏ ਪਏ ਆ,
0: ਅੱਛਾ
1: ਕੋਈ ਇੱਕ ਦੂਜੇ ਦੇ ਨਾਲ ਮਿਲ ਕੇ ਰਾਜੀ ਨਹੀਂ।
0: ਜੀ ਜੀ
1: ਖੁਦਗਰਜ਼ ਜਿਹਾ ਜ਼ਮਾਨਾ ਆ ਗਿਆ।
0: ਅੱਛਾ ਜੀ,
1: ਪਹਿਲੋਂ ਜ਼ਮਾਨਾ ਹੁੰਦਾ ਸੀ ਜੀ, ਪਿੰਡ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ,
0: ਜੀ ਜੀ
1: ਰੂੜੀ ਵਾਲਾ ਪਿੰਡ ਸੀ ਚੋਲਾ ਸਾਹਿਬ ਦੇ ਲਾਗੇ
0: ਜੀ।
1: ਉੱਥੇ ਨਾ ਜੀ ਮੇਰੀ ਸਿਸਟਰ ਦਾ ਵਿਆਹ ਹੋਇਆ
0: ਜੀ,
1: ਤੇ ਸਾਰਾ ਪਿੰਡ ਦੇਖੋ ਜੀ ਕਿਤੋਂ ਬਾਲਟੀ ਭਰੀ ਆਉਂਦਾ ਦੁੱਧ ਦੀ, ਕਿਤੇ ਕੁਛ
0: ਜੀ।
1: ਉਹ ਮਠਿਆਈਆਂ ਵੀ ਅਸੀਂ ਘਰ ਤਿਆਰ ਕੀਤੀਆਂ
0: ਜੀ ਜੀ,
1: ਹਲਵਾਈ ਲਾ ਕੇ
0: ਜੀ।
1: ਹਾਂ
0: ਉਹ ਤਾਂ ਚਲੋ ਸਮਾਂ ਅਲੱਗ ਹੋ ਜਾਂਦਾ, ਹੁਣ ਸਮਾਂ ਬਹੁਤ ਬਦਲ ਗਿਆ। ਤੇ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ, ਤੁਹਾਡਾ ਸਫ਼ਰ ਸੁਣ ਕੇ ਸਾਨੂੰ ਚੰਗਾ ਲੱਗਿਆ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਚਲੋ ਜੀ, ਇਹ ਸੀ ਸਾਡੇ ਨੈਕਸਟ ਮੁਸਾਫਿਰ, ਹੁਣ ਅਗਲੇ ਮੁਸਾਫਿਰ ਵੱਲ ਵੀ ਜਾਵਾਂਗੇ। ਦੇਖੋ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਮੈਨੂੰ ਆਪਣੇ ਵੀ ਸਫ਼ਰ ਯਾਦ ਆ ਰਹੇ ਨੇ, ਪਰ ਇੱਥੇ ਹੁਣ ਮੈਂ ਥੋੜ੍ਹੀ ਜਿਹੀ ਬ੍ਰੇਕ ਲਵਾਂਗੇ, ਗੀਤ ਸੁਣਦੇ ਹਾਂ ਜੀ। ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਚਿੱਟਾ ਹੋ ਗਿਆ ਲਓ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਨੰਬਰ ਹੈ ਜੀ 0181 23 4174, 0181 23 4274। ਫੋਨ ਕਰੋ ਜੀ ਮੈਨੂੰ, ਅਤੇ ਮੈਨੂੰ ਆਪਣੇ ਨਾਲ ਸਫ਼ਰ ਦੀਆਂ ਯਾਦਾਂ ਸਾਂਝੀਆਂ ਕਰੋ ਜੀ। ਆਹੀ ਮੌਕਾ ਹੈ ਜੀ, ਕੁਝ ਨਾ ਕੁਝ ਤਾਂ ਸਾਂਝਾ ਕਰੋ ਮੇਰੇ ਨਾਲ ਵਧੀਆ ਵਧੀਆ।

0: ਲੋ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰਿਆਂ ਦਾ ਸਾਡੇ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੈ ਹੈਲੋ ਜਲੰਧਰ। ਔਰ ਹੈਲੋ ਜਲੰਧਰ ਦੇ ਵਿੱਚ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੌਣ ਨੇ, ਕਿੱਥੋਂ ਗੱਲ ਕਰ ਰਹੇ ਨੇ? ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
1: ਮਨਿੰਦਰ ਬੋਲਦਾ
0: ਜੀ। ਇੰਦਰ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਚੱਕ ਗੁਰੂ ਬਹਿਰਾਮ ਦੇ ਕੋਲ।
0: ਅੱਛਾ ਜੀ, ਤੇ ਆਪਣੀ ਕੋਈ ਯਾਦ ਸਾਂਝੀ ਕੀ ਕਰਦੇ ਹੋ? ਪਹਿਲਾਂ ਮੈਂ ਕੰਮ ਦੇ ਬਾਰੇ ਪੁੱਛ ਲੈਂਦੀ, ਤੁਸੀਂ ਕੀ ਕੰਮ ਕਰਦੇ ਹੋ?
1: ਸਲੂਨ ਦਾ ਆ, ਹੇਅਰ ਸਲੂਨ ਆ।
0: ਅੱਛਾ, ਹੇਅਰ ਸਲੂਨ ਚਲਾਉਂਦੇ ਹੋ ਤੁਸੀਂ ਉੱਥੇ?
1: ਹਾਂਜੀ।
0: ਕਿੱਦਾਂ ਚੱਲਦਾ ਆ, ਕਿਹੋ ਜਿਹਾ ਸਫ਼ਰ, ਕਦੋਂ ਸ਼ੁਰੂ ਹੋਇਆ ਤੁਹਾਡਾ?

0: ਸਲੂਨ ਦਾ ਸਫ਼ਰ
1: 2007 ਤੋਂ।
0: ਅੱਛਾ 2007 ਤੋਂ ਕਰ ਰਹੇ ਹੋ ਤੁਸੀਂ,
1: ਹਾਂਜੀ।
0: ਕੀ ਨਾਮ ਹੈ ਤੁਹਾਡੇ ਸਲੂਨ ਦਾ?
1: ਹਾਂਜੀ,
0: ਸਲੂਨ ਦਾ ਕੀ ਨਾਮ ਹੈ?
1: ਨਿੰਦਰ ਹੇਅਰ ਸਲੂਨ।
0: ਅੱਛਾ ਜੀ, ਅੱਛਾ, ਦੇਖ ਲਓ ਤੁਹਾਡੀ ਮਸ਼ਹੂਰੀ ਨਾਲ ਕਰਦੀ ਮੈਂ।
1: ਹਾਂਜੀ ਹਾਂਜੀ, ਮੈਂ ਬਾਲ ਕਟਵਾ ਜਾਓ, ਫਿਰ ਹੇਅਰ ਕੱਟੇ ਕੱਲ ਕੱਲ ਕਰਵਾ ਜਾਓ।
0: ਜੀ ਜੀ, ਜ਼ਰੂਰ ਆਵਾਂਗੇ, ਜਦੋਂ ਵੀ ਮੌਕਾ ਉੱਥੇ ਮਿਲੇਗਾ ਅਸੀਂ ਜ਼ਰੂਰ ਆਵਾਂਗੇ ਜੀ। ਅਤੇ
1: ਕੱਲ ਕਰਵਾ ਜਾਓ ਬਾਲ।
0: ਜੀ ਜੀ, ਅਤੇ ਆਪਣੇ ਸਫ਼ਰ ਬਾਰੇ ਸਾਨੂੰ ਕੁਝ ਦੱਸੋ, ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਸਫ਼ਰ ਆਪਣਾ, ਅਤੇ ਇਹਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਈਆਂ, ਕਿੱਦਾਂ ਤੁਸੀਂ ਅੱਗੇ ਵਧੇ?
1: ਮੁਸ਼ਕਲਾਂ ਮਤਲਬ ਇੰਨੇ ਨਹੀਂ ਆ, ਸਿੱਖ ਜਾ ਕੇ ਆਉਂਦੇ ਤਾਂ।
0: ਅੱਛਾ ਜੀ,
1: ਹਾਂਜੀ,
0: ਮਤਲਬ ਤੁਹਾਡਾ ਆਪਣਾ ਹੀ ਪਹਿਲਾਂ ਤਾਂ ਸ਼ੌਂਕ ਸੀਗਾ ਕਿ ਕਿਸੇ ਦੇ ਅੱਗੇ ਕੰਮ ਨੂੰ ਤੁਸੀਂ ਅੱਗੇ ਵਧਾਇਆ?
1: ਹਾਂਜੀ, ਆਪਣਾ ਸ਼ੌਂਕ ਸੀ, ਮੈਨੂੰ ਫਾਦਰ ਸਾਹਿਬ ਦਾ ਕਿਹਾ ਸੀ ਸਿੱਖ ਲਓ।
0: ਅੱਛਾ, ਫਾਦਰ ਸਾਹਿਬ ਤੋਂ ਤੁਸੀਂ ਸਿੱਖਿਆ ਅਤੇ ਅੱਗੇ ਵਧੇ ਹੋ?
1: ਹਾਂਜੀ ਹਾਂਜੀ
0: ਜੀ ਜੀ। ਅਤੇ ਫਿਰ ਗੀਤ ਕਿਹੜਾ ਸੁਣਨਾ ਚਾਹੋਗੇ?
1: ਮੈਡਮ ਬਾਰਸ ਤਾਂ ਲਾ ਦਿਓ ਕੋਈ ਵੀ ਸੈਡ।
0: ਮਨਮੋਹਨ ਵਾਰਿਸ ਉਹਨਾਂ ਦਾ ਕੋਈ ਸੈਡ ਸੌਂਗ ਲਾ ਦਈਏ?
1: ਸੈਡ ਸੌਂਗ ਲਾ ਦਿਓ ਮੈਡਮ।
0: ਕੀ ਗੱਲ ਹੋ ਗਈ, ਇੰਨਾ ਸੈਡ ਕਿਉਂ?
1: ਮੈਡਮ ਬਸ ਲਾ ਦਿਓ ਕੋਈ।
0: ਨਹੀਂ, ਸਾਨੂੰ ਦਿਲ ਦੀ ਗੱਲ ਦੱਸ ਸਕਦੇ ਹੋ, ਸਾਡੀਆਂ ਲਾਈਨਾਂ ਖੁੱਲੀਆਂ ਹੋਈਆਂ ਦਿਲ ਦੀ ਗੱਲਾਂ ਸੁਣਨ ਵਾਸਤੇ। ਚਲੋ ਠੀਕ ਹੈ ਜੀ, ਰਾਜ ਨੂੰ ਰਾਜ ਹੀ ਰਹਿਣ ਦਿੰਦੇ ਹਾਂ ਜੀ। ਜੀ ਜੀ, ਅਤੇ ਤੁਹਾਡੇ ਮੈਂ ਜ਼ਰੂਰ ਫਰਮਾਇਸ਼ ਪੂਰੀ ਕਰਾਂਗੀ ਜੀ। ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ।
1: ਓਕੇ ਮੈਮ,
0: ਥੈਂਕ ਯੂ ਜੀ, ਥੈਂਕ ਯੂ। ਲੋ ਜੀ, ਇੱਕ ਰਾਜ਼ ਸਾਡੇ ਕੋਲ ਨਹੀਂ ਖੁੱਲਿਆ, ਬਟ ਚਲੋ ਕੋਈ ਨਹੀਂ, ਰਾਜ਼ ਰਾਜ਼ ਹੀ ਹੁੰਦੇ ਨੇ, ਕਈ ਵਾਰ ਦਿਲ ਟੁੱਟ ਜਾਂਦੇ ਨੇ, ਦਿਲ ਜਦੋਂ ਦਿਲ ਟੁੱਟਦਾ ਨਾ ਉਦੋਂ ਸੈਡ ਸੌਂਗ ਸੁਣਨ ਦਾ ਬੜਾ ਦਿਲ ਕਰਦਾ ਕਿ ਸੈਡ ਸੌਂਗ ਸੁਣੀਏ, ਬਟ ਮੇਰਾ ਇਹ ਕਹਿਣਾ ਕਿ ਜਦੋਂ ਦਿਲ ਟੁੱਟੇ ਸੈਡ ਸੌਂਗ ਜ਼ਿਆਦਾ ਉਹ ਸੌਂਗ ਸੁਣੋ ਜੋ ਤੁਹਾਨੂੰ ਬਹੁਤ ਵਧੀਆ ਇੰਸਪਾਇਰ ਕਰਨ, ਵਧੀਆ ਲੱਗਣ। ਚਲੋ ਕੋਈ ਗੱਲ ਨਹੀਂ, ਫਰਮਾਇਸ਼ ਪੂਰੀ ਕਰਨਾ ਮੇਰਾ ਫਰਜ਼ ਹੈ, ਅਤੇ ਮੈਂ ਉਹ ਜ਼ਰੂਰ ਪੂਰੀ ਕਰਾਂਗੀ ਜੀ ਫਰਮਾਇਸ਼, ਅਤੇ ਉਸ ਤੋਂ ਬਾਅਦ ਆਉਂਦੀ ਹਾਂ ਜੀ ਇਹ ਫਰਮਾਇਸ਼ ਪੂਰੀ ਕਰਕੇ ਅਗਲੇ ਮੁਸਾਫਿਰ ਕੋਲ ਚੱਲਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜਾ ਸਫ਼ਰ ਕਿੱਦਾਂ ਲੰਘਿਆ, ਕਿੱਦਾਂ ਨਹੀਂ ਲੰਘਿਆ ਜੀ। ਲਓ ਜੀ, ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਇੱਕ ਪਿਆਰ ਜਿਹਾ ਟਰੈਕ ਪਲੇ ਕਰ ਰਹੀ ਹਾਂ, ਅਤੇ ਇਸਦੇ ਨਾਲ ਮੈਂ ਨੰਬਰ ਵੀ ਅਨਾਊਂਸ ਕਰ ਦਿੰਦੀ ਹਾਂ ਜੀ, 0181 ਅਤੇ 4414-01-81-234-174। ਇਸ ਨੰਬਰ 'ਤੇ ਤੁਸੀਂ ਆਪਣੀ ਹੋਸਟ ਅਤੇ ਦੋਸਤ ਸੁਰਬੀ ਨੂੰ ਕਾਲ ਕਰੋ ਜੀ। ਸੁਰਬੀ ਇੰਤਜ਼ਾਰ ਵਿੱਚ ਬੈਠੀ ਹੈ ਤੁਹਾਡੇ ਕਿ ਕਦੋਂ ਤੁਸੀਂ ਤੁਹਾਨੂੰ ਕੋਈ ਅੱਛਾ ਜਿਹਾ ਵਧੀਆ ਜਿਹਾ ਕੋਈ ਕਿੱਸਾ ਕਹਾਣੀ ਸੁਣਾਓ, ਜੋ ਯਾਦਾਂ ਹੀ ਸਾਂਝੀਆਂ ਕਰ ਦਿਓ। ਅੱਜ ਆਪਾਂ ਬਚਪਨ ਤੋਂ ਲੈ ਕੇ ਜਵਾਨੀ ਦੀਆਂ ਸਾਰੀਆਂ ਯਾਦਾਂ ਸਾਂਝੀਆਂ ਕਰ ਲੈਣੀਆਂ, ਕਿਉਂਕਿ ਜਿਹੜਾ ਬਚਪਨ ਵਾਲਾ ਸਫ਼ਰ ਹੈ ਨਾ ਉਹ ਵੀ ਸਾਡਾ ਇੱਕ ਬਹੁਤ ਖਾਸ ਸਫ਼ਰ ਹੁੰਦਾ, ਉਹ 'ਚ ਬੜੇ ਸਾਰੇ ਦੋਸਤ ਐਸੇ ਮਿਲਦੇ ਨੇ ਜੋ ਸਾਨੂੰ ਅੱਜ ਤੱਕ ਕਦੇ ਵੀ ਨਹੀਂ ਮਿਲੇ, ਮਤਲਬ ਉਦੋਂ ਮਿਲੇ ਸੀ, ਅੱਜ ਸਿਰਫ ਯਾਦਾਂ ਵਿੱਚ ਰਹਿ ਗਏ ਨੇ। ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਗੀਤ ਪਲੇ ਕਰਨ ਜਾ ਰਹੀ ਹਾਂ, ਉਸ ਤੋਂ ਬਾਅਦ ਮਿਲਦੇ ਹਾਂ ਜੀ।

0: ਵੈਲਕਮ ਬੈਕ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ ਜੀ ਐਫ ਐਮ ਬੈਂਡ 107.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਏਅਰ ਰੇਨਬੋ ਚੈਨਲ ਜਿੱਥੇ ਇਸ ਟਾਈਮ ਪ੍ਰੋਗਰਾਮ ਚੱਲ ਰਿਹਾ ਹੈ ਫੋਨਿੰਗ ਪ੍ਰੋਗਰਾਮ ਹੈ ਜੀ ਜਿਹਦਾ ਨਾਮ ਹੈ ਹੈਲੋ ਜਲੰਧਰ ਅਤੇ ਮੇਰੇ ਨਾਲ ਜੁੜ ਚੁੱਕੇ ਸਾਡੇ ਅਗਲੇ ਕਾਲਰ ਹੈਲੋ ਹੈਲੋ ਵਾਹ ਵਾਹ ਵਾਹ ਵਾਹ
1: ਲੜੀ ਚਾਹੇ ਲਾਖ ਫੁੱਲੋਂ ਸੇ ਸਜਾਈ ਹੋ
0: ਵਾਹ
1: ਮਾਂ ਤੋਂ ਮਾਂ ਹੋਤੀ ਹੈ ਚਾਹੇ ਹਜ਼ਾਰ ਚਾਚੀ ਤਾਈ ਹੋ
0: ਵਾਹ ਵਾਹ
1: ਬਿਨਾ ਪੈਸੇ ਕੇ ਸਭ ਰਿਸ਼ਤੇ ਸਿੱਕੇ ਹੈ
0: ਸੰਤਾਨੀ
1: ਜੀ
0: ਜੀ
1: ਚਾਹੇ ਸਾਸ ਸਹੁਰਾ ਜਾਂ ਜਵਾਈ
0: ਹਾਂ ਹੈ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੈਂ ਕਿਹਾ ਜੀ ਚਾਰ ਚੱਲ ਨਾ ਤੇ ਤੁਸੀਂ ਤਾਂ ਸ਼ੁਰੂਆਤ ਕਰਨ ਚ ਪ੍ਰੋਗਰਾਮ ਚ
1: ਜੀ ਮੈਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਮ ਗੁੱਡ ਈਵਨਿੰਗ ਜੀ
0: ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਿਹਾ ਜੀ
1: ਜੀ ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਬੋਲ ਰਹੀ ਜੀ
0: ਜੀ ਬੜੀ ਵਧੀਆ ਸ਼ੁਰੂਆਤ ਕੀਤੀ ਹੈ ਜੀ ਅਤੇ ਮੈਂ ਫਿਰ ਸੁਣਨਾ ਵੀ ਚਾਹੂੰਗੀ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਜ਼ਰੂਰ ਕੋਈ ਐਸੀ ਕਹਾਣੀ ਹੋਵੇਗੀ ਕਿੱਸਾ ਹੋਏਗਾ ਸਫ਼ਰ ਜੋ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ
1: ਜੀ ਮੈਮ ਜ਼ਰੂਰ ਜੀ
0: ਜੀ
1: ਇੱਕ ਵਾਰੀ ਕੀ ਹੋਇਆ ਅਸੀਂ ਨਾ ਆਪਣੇ ਮਾਮਿਆਂ ਵੀ ਜਾਂਦੇ ਹੁੰਦੇ ਸੀ
0: ਜੀ ਜੀ
1: ਤੇ ਛੁੱਟੀਆਂ ਦੇ ਵਿੱਚ
0: ਜੀ
1: ਖਾਸ ਕਰਕੇ ਅੱਜ ਕੱਲ੍ਹ ਵੀ ਲੋਕ ਬਹੁਤ ਜਾਂਦੇ ਨੇ ਬੱਚੇ ਮਾਮਿਆਂ ਦਾ ਜ਼ਿਆਦਾ ਹੀ ਪਿਆਰ ਕਰਦੇ ਨੇ
0: ਹਾਂਜੀ
1: ਮੈਂ ਨਾ ਚੁੱਪ ਕਰ ਰਹਿਣਾ ਇਹਨਾਂ ਦਾ ਘਰ ਹੈ ਮੈਂ ਡਰ
0: ਜਾਣਾ
1: ਇਹਨਾਂ ਦਾ ਘਰ ਹੈ ਮੈਨੂੰ ਕੁੱਟੇ ਨਾ ਫੜ ਕੇ
0: ਤੁਸੀਂ ਬਾਹਰ ਹੀ ਨਾ ਕਰਦਾ ਪਿਆ ਮੈਨੂੰ
1: ਹਾਂਜੀ ਹਾਂਜੀ ਇੱਕ ਵਾਰੀ ਫੇਰ ਜਦੋਂ ਚਾਂਸ ਬਣਿਆ ਤੇ ਉੱਥੇ ਅਸੀਂ ਗਏ ਮੰਮੀ ਡੈਡੀ ਸਾਰੇ ਗਏ ਸੀ
0: ਜੀ ਜੀ
1: ਤੇ ਉੱਥੇ ਫੇਰ ਮੈਨੂੰ ਨਾ ਬਾਹਰ ਗਲੀ ਚ ਮਿਲ ਪਿਆ ਸਾਹਮਣੇ
0: ਅੱਛਾ
1: ਬੂਹੇ ਦੇ ਮੋਹਰੇ
0: ਅੱਛਾ
1: ਚਿੱਟੀਆਂ ਨਾਲੀਆਂ ਹੁੰਦੀਆਂ ਸੀ ਪਾਣੀ ਹੁੰਦਾ ਸੀ ਵਿੱਚ ਚਿੱਕੜਦਾਰਾ ਗੰਦਾ ਪਾਣੀ ਤੇ ਉੱਥੇ ਨਾ ਕਾਨਿਆਂ ਦੇ ਘਰ ਹੁੰਦੇ ਸੀ ਸਾਡੇ ਕਾਨੇ ਪਾਏ ਹੁੰਦੇ ਸੀ ਉੱਤੇ ਛੱਤ ਦੇ
0: ਅੱਛਾ ਜੀ
1: ਤੇ ਉਹ ਕਾਨਿਆਂ ਦੀ ਇੱਕ ਉੱਥੇ ਪੰਡ ਜੀ ਪੂਲਾ ਜਿਹਨੂੰ ਕਹਿੰਦੇ ਉਹ ਪਿਆ ਹੋਇਆ ਸੀ ਮੁੱਖ ਤਾਂ ਕਾਨੇ
0: ਹਾਂਜੀ ਹਾਂਜੀ
1: ਉੱਥੇ ਖੜੇ ਮੈਨੂੰ ਘੇਰ ਲਿਆ ਉਹਨੇ
0: ਅੱਛਾ
1: ਤੇਰਾ ਵੀ ਕੰਮ ਇੱਥੇ ਤੂੰ ਵੀ ਇੱਥੇ ਕਰਨਾ
0: ਅੱਛਾ
1: ਮੈਂ ਕਿਹਾ ਯਾਰ ਤੂੰ ਮੈਨੂੰ ਹੋ ਹੀ ਸਤਾਨਾ ਹੈ ਮੈਨੂੰ ਬੜਾ ਗੁੱਸਾ ਚੜਿਆ ਮੈਂ ਉੱਥੋਂ ਕਾਨਾ ਚੁੱਕਿਆ ਦੇਹ ਤੇਰੀ ਦੀ ਜਿੱਥੇ ਪੈਂਦੀ ਮੈਂ ਜਿੱਥੇ ਮਿਲਦੀ
0: ਚੰਗਾ ਕਢਾਈ ਕਟਾਪਾ ਕੱਢਤਾ ਫੇਰ ਤਾਂ
1: ਚੰਗਾ ਜੀ
0: ਸਬਰ ਦਾ ਬੰਦ ਟੁੱਟ ਗਿਆ ਤੁਹਾਡਾ
1: ਸਾਰੇ ਮੇਰੇ ਦੁਆਲੇ ਹੋ ਗਏ
0: ਅੱਛਾ
1: ਕਿਉਂ ਮਾਰਿਆ ਇਹਨੂੰ ਪੁੱਛੋ ਜੀ ਕਿਉਂ ਮਾਰਿਆ
0: ਤੁਸੀਂ ਆਪਣੀ ਗੱਲ ਰੱਖਣੀ ਸੀ ਨਾ ਫਿਰ ਅੱਗੇ
1: ਜਦੋਂ ਯਾਦ ਆਉਂਦੀ ਹੈ ਨਾ ਸਾਰਾ ਟੱਬਰ ਬਹੁਤ ਹਜੇ ਤੱਕ ਵੀ ਹੱਸਦੇ
0: ਆ ਅੱਛਾ ਉਹ ਜਦੋਂ ਤੁਹਾਨੂੰ ਮਿਲਦੇ ਹੋਣੇ ਉਦੋਂ ਹੋਰ ਹਾਸਾ ਆਉਂਦਾ ਹੁਣ
1: ਹਾਂਜੀ ਮਾਮਾ ਜੀ ਹੈਗੇ ਨਾਲ ਹੀ ਨਹੀਂ ਇੱਥੇ ਲੱਗੇ ਰਹਿੰਦੇ ਆ
0: ਅੱਛਾ
1: ਕਈ ਵਾਰੀ ਉਹ ਮੈਨੂੰ ਵੇਖ ਕੇ ਹੱਥਾਂ ਲੱਗ ਪੈਂਦੇ
0: ਉਹ ਚਲੋ ਫਿਰ ਕਹਿ ਰਹੇ ਪੰਜ ਨੇ ਕੁੱਟਿਆ ਮਾਮੇ ਨੂੰ ਇੱਦਾਂ ਦੀ ਯਾਦਾਂ ਦੇਖ ਲਓ ਇਹ ਉਦੋਂ ਚਲੋ ਸਾਨੂੰ ਗੁੱਸਾ ਆਉਂਦਾ ਸੀ ਪਰ ਸਾਨੂੰ ਹਾਸਾ ਆਉਂਦਾ ਯਾਦ ਕਰਕੇ ਇਹ ਗੱਲਾਂ ਸਾਰੀਆਂ ਮਜ਼ਾ ਆਉਂਦਾ ਦੇਖੋ ਪਹਿਲਾਂ ਤਾਂ ਨਾਨਕਿਆਂ ਦਾ ਬੜਾ ਹੁੰਦਾ ਸੀ ਚਾਅ ਨਾ ਸਾਰੇ ਬੱਚੇ ਨਾਨਕੇ ਜਾਂਦੇ ਸੀ ਨਾਨਕਿਆਂ ਦਾ ਯਾਦਾਂ ਜਿਹੜੀਆਂ ਜੁੜੀਆਂ ਮੈਨੂੰ ਲੱਗਦਾ ਆਪਣੇ ਬਚਪਨ ਤੋਂ ਕੋਈ ਹੋਰ ਯਾਦਾਂ ਜੁੜੀਆਂ ਹੀ ਨਹੀਂ ਹੈ

0: ਲੋ ਜੀ, ਆ ਗਏ ਹਾਂ ਜੀ ਇੱਕ ਵਾਰ ਫਿਰ ਤੋਂ ਅਗਲੇ ਮੁਸਾਫਰ ਦੇ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
1: ਮੈਂ ਕਵੀ ਮਲਵੀਰ ਭੋਰਾ ਬੋਲ ਰਿਹਾ ਜੀ।

ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰਿਆਂ ਦਾ। ਗੱਲਬਾਤ ਅਸੀਂ ਅੱਜ ਕਰ ਰਹੇ ਹਾਂ ਸਫ਼ਰ ਦੇ ਉੱਤੇ। ਲਓ ਜੀ, ਅਗਲੇ ਮੁਸਾਫਰ ਸਾਡੇ ਨਾਲ ਜੁੜ ਜੁੜ ਕੇ ਗੱਲਬਾਤ ਕਰਦੇ ਉਹਨਾਂ ਨਾਲ ਅਤੇ ਸੁਣਦੇ ਹਾਂ ਕਿੱਥੋਂ ਗੱਲ ਕਰ ਰਹੇ ਹਾਂ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਬਹੁਤ ਵਧੀਆ ਮੈਡਮ, ਤੁਸੀਂ ਆਪਣਾ ਸੁਣਾਓ ਜੀ।
0: ਅਸੀਂ ਬਹੁਤ ਵਧੀਆ, ਤੁਸੀਂ ਵਧੀਆ ਤੇ ਅਸੀਂ ਵਧੀਆ ਜੀ।
1: ਬਿਲਕੁਲ ਮੈਡਮ ਜੀ, ਜਦੋਂ ਤੁਸੀਂ ਇੰਨੀ ਗੱਲ ਕਹਿੰਦੇ ਹੋ ਸਾਨੂੰ ਬਹੁਤ ਹੀ ਅੱਛਾ ਲੱਗਦਾ
0: ਜੀ। ਸ਼ੁਕਰੀਆ, ਸ਼ੁਕਰੀਆ ਜੀ। ਦੇਖੋ ਸਾਡੇ ਲਿਸਨਰ ਸਾਨੂੰ ਕਾਲ ਕਰਦੇ ਨੇ ਔਰ ਇੰਨੀ ਖੁਸ਼ੀ ਨਾਲ ਕਰਦੇ ਨੇ, ਸਾਨੂੰ ਉਦਾਂ ਹੀ ਚਿਹਰੇ ਤੇ ਸਮਾਈਲ ਆ ਜਾਂਦੀ ਹੈ ਜਦੋਂ ਸਾਡੇ ਨਾਲ ਗੱਲਬਾਤ ਹੁੰਦੀ ਤੁਹਾਡੀ।
1: ਹਾਂਜੀ ਹਾਂਜੀ, ਸ਼ੁਕਰੀਆ ਮੈਡਮ
0: ਜੀ। ਅਸੀਂ ਅੱਜ ਗੱਲ ਕਰ ਰਹੇ ਸਫ਼ਰ ਬਾਰੇ, ਕੋਈ ਐਸੀ ਕਿੱਸਾ ਕਹਾਣੀ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ, ਯਾਦ ਸਾਂਝੀ ਕਰਨਾ ਚਾਹੋਗੇ? ਬਸ ਬਸ, ਪਤਾ ਲੱਗ ਗਿਆ ਸਾਰਿਆਂ, ਸਾਰਿਆਂ ਨੇ ਪਹੁੰਚ ਜਾਣਾ ਉੱਥੇ ਹੁਣ।
1: ਬਿਲਕੁਲ ਜੀ ਮੈਡਮ ਜੀ, ਸਾਡੇ ਕੋਲ ਕਿੰਨੇ ਹੀ ਆਉਂਦੇ ਜੀ ਉੱਥੇ ਲੋਕੀ।
0: ਅੱਛਾ ਜੀ, ਇੱਦਾਂ ਤਾਂ ਨੀ ਕਹਿੰਦੇ ਤੁਸੀਂ, ਉਹੀ ਰੇਡੀਓ ਵਾਲੇ ਤਾਂ ਨੀ ਤੁਹਾਨੂੰ ਆ ਕੇ ਕਹਿੰਦੇ ਹੁਣ?
1: ਨਹੀਂ ਜੀ ਨਹੀਂ, ਉਸ ਟਾਈਮ ਜਦੋਂ ਗਾਹਕ ਆਉਂਦੇ ਫਿਰ ਰੇਡੀਓ ਬੰਦ ਕਰ ਦਿੱਤੀ।
0: ਅੱਛਾ ਜੀ, ਅੱਛਾ ਤੇ ਫਿਰ ਅੱਛਾ, ਆਪਣੀ ਕੋਈ ਕਹਾਣੀ ਕਿੱਸਾ ਸੁਣਾਓ ਸਾਡੇ ਨਾਲ, ਸਾਂਝਾ ਕਰੋ।
1: ਮੈਡਮ ਜੀ, ਆਪਾਂ ਉੱਥੇ ਗਏ ਸੀ ਬਾਲਾ ਜੀ ਸਾਲਾਸਰ ਜੀ
0: ਜੀ
1: ਰਾਜਸਥਾਨ ਚ
0: ਜੀ ਜੀ।
1: ਹਨੂਮਾਨ ਜੀ ਦਾ ਬੜਾ ਵਧੀਆ ਮੰਦਰ ਹੈਗਾ, ਅਸੀਂ ਉਹ ਘੁੰਮ ਘੁੰਮ ਕੇ ਉਸ ਤੋਂ ਬਾਅਦ ਨਾ ਅਸੀਂ ਜੋਧਪੁਰ ਚਲੇ ਗਏ
0: ਜੀ,
1: ਉਧਰ ਹੀ ਪੈਂਦਾ ਥੋੜੀ ਦੂਰ ਹੀ
0: ਜੀ।
1: ਤੇ ਮੈਡਮ ਜੀ, ਉੱਥੇ ਪਾਣੀ ਦੇ ਵਿੱਚ ਨਾ ਇੱਕ ਮਹਿਲ ਬਣਿਆ ਹੈ, ਉਹਦਾ ਨਾਮ ਸੀ ਰਾਜ ਮਹਿਲ।
0: ਅੱਛਾ,
1: ਹਾਂਜੀ, ਉਹਦੀ 500 ਰੁਪਏ ਟਿਕਟ ਸੀ ਅੰਦਰ ਜਾਣ।
0: ਅੱਛਾ ਜੀ,
1: ਹਾਂਜੀ। ਤੇ ਉਹ ਜਦੋਂ ਅਸੀਂ ਉਹ ਪਾਣੀ ਦੇ ਵਿੱਚ ਗਏ ਨਾ, ਜਿਹੜੀ ਜਗ੍ਹਾ ਬਣਾਈ ਉੱਥੋਂ ਲੰਘ ਕੇ, ਜਿੱਦਾਂ ਕੋਈ ਪੁੱਲ ਬਣਾਇਆ ਹੁੰਦਾ ਤਾਂ ਪਾਣੀ ਦੇ ਵਿੱਚ ਬਣਾਇਆ ਹੋਇਆ ਉਹਨਾਂ ਨੇ ਰਾਜ ਮਹਿਲ।
0: ਅੱਛਾ ਜੀ,
1: ਤੇ ਉਹ ਦੇਖਿਆ ਸੀ ਬਹੁਤ ਹੀ ਵਧੀਆ ਬਣਿਆ ਜੀ, ਅੰਦਰ ਰਾਜੇ ਮਹਾਰਾਜਿਆਂ ਦੀਆਂ ਫੋਟੋਆਂ ਲੱਗੀਆਂ ਸ਼ੀਸ਼ੇ ਵਿੱਚ ਬਣਾ ਕੇ ਰੱਖੀਆਂ ਉਹਨਾਂ ਨੇ, ਤੇ ਬਹੁਤ ਸੋਹਣਾ ਬਣਿਆ ਮੈਡਮ ਜੀ। ਮੂੰਹ ਤਾਰੀਫ ਨੀ ਬੰਦਾ ਸੁਣਾ ਸਕਦਾ
0: ਜੀ,
1: ਜਿੰਨੀ ਦੇਰ ਬੰਦਾ ਦੇਖੇ ਨਾ
0: ਜੀ। ਜੀ ਇਹ ਤਾਂ ਹੈ।
1: ਤੇ ਹਾਂਜੀ, ਉੱਥੇ ਮਤਲਬ ਕਾਫੀ ਦੁਕਾਨਾਂ ਲੱਗੀਆਂ ਖਾਣ ਪੀਣ ਦੀਆਂ, ਸਫਾਈ ਇੰਨੀ ਮੈਡਮ ਜੀ, ਮਿੱਟੀ ਛੱਡੋ ਇੱਕ ਤੁਹਾਨੂੰ ਪੀਲਾ ਨਜ਼ਰ ਨੀ ਆਏਗਾ ਸੜਕ ਤੇ।
0: ਅੱਛਾ, ਉੱਥੇ ਆਪਣੇ ਇੱਥੇ ਨੀ ਸਫਾਈ ਸੀਗੀ?
1: ਹਾਂਜੀ,
0: ਮਤਲਬ ਆਪਣਾ ਇੰਡੀਆ ਦੇ ਵਿੱਚ ਹੀ ਹੈ ਫਿਰ ਵੀ ਨੀ ਸਫਾਈ ਸੀ? ਮੈਂ ਕਿਹਾ ਉੱਥੇ,
1: ਮੈਂ ਕਹਿੰਦਾ ਮੈਡਮ ਜੀ ਜਦੋਂ ਬੰਦਾ ਉੱਥੇ ਜਾਂਦਾ ਨਾ ਏਦਾਂ ਲੱਗਦਾ ਜੀ ਤੁਸੀਂ ਫੋਰਨ ਕੰਟਰੀ ਚ ਆ ਗਏ ਆ ਮੈਡਮ।
0: ਅੱਛਾ, ਕਿਆ ਬਾਤ ਹੈ,
1: ਕਿਉਂਕਿ ਉਹਨਾਂ ਨੇ ਥਾਂ ਥਾਂ ਡਸਟਬੀਨ ਰੱਖੇ ਆ, ਜਿਹੜੇ ਟੂਰਿਸਟ ਜਾਂਦੇ ਸੀ ਖਾਂਦੇ ਸੀ ਆਪਣਾ ਸਮਾਨ ਬਿਲਕੁਲ ਡਸਟਬੀਨ ਚ ਸੁੱਟਦੇ, ਕੋਈ ਪੁੰਜੇ ਨੀ ਸੁੱਟਦੇ, ਕੁਛ ਨੀ ਜੀ ਮੈਡਮ।
0: ਹੋਣਾ ਵੀ ਇੱਦਾਂ ਹੀ ਚਾਹੀਦਾ ਹੈ ਐਗਜ਼ੈਕਟ,
1: ਕਿਉਂਕਿ ਅਸੀਂ ਆਪਣੇ ਪੰਜਾਬ ਚ ਨੀ ਏਦਾਂ ਏਦਾਂ ਕਰਦੇ ਮੈਡਮ ਜੀ, ਬਾਹਰ ਜਾ ਕੇ ਅਸੀਂ ਕਰਦੇ ਏਦਾਂ, ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਜੀ, ਉੱਥੇ ਇੰਨੀ ਸਫਾਈ ਹੈ ਤਾਂ ਪੰਜਾਬ ਦੀ ਕਿਉਂ ਨੀ ਹੈਗੀ?
0: ਇੱਥੇ ਡਰ ਨੀ ਕਿਸੇ ਦਾ, ਉਹ ਬੰਦਾ ਕਹਿੰਦਾ ਕਿ ਚਲੋ ਉਹਨੇ ਕੂੜਾ ਸੁੱਟਿਆ ਤੇ ਚਲੋ ਅਸੀਂ ਵੀ ਸੁੱਟ ਦਿੰਦੇ ਆ, ਇੱਕ ਦੂਸਰੇ ਨੂੰ ਦੇ ਕੇ ਸੁੱਟ ਦਿੰਦੇ ਆ ਜੀ। ਜੀ ਕੋਈ ਐਸੀ, ਹਾਂਜੀ,
1: ਬਹੁਤ ਵਧੀਆ ਲੱਗਿਆ ਮੈਡਮ ਜੀ ਉੱਥੇ ਜਾ ਕੇ।
0: ਫੈਮਿਲੀ ਟ੍ਰਿਪ ਸੀਗਾ ਤੁਹਾਡਾ?
1: ਹਾਂਜੀ ਹਾਂਜੀ, ਫੈਮਿਲੀ ਨਾਲ ਗਏ।
0: ਹਲੇ ਵੀ ਜਾਂਦੇ ਰਹਿੰਦੇ ਹੋ?
1: ਨਹੀਂ ਮੈਡਮ, ਹੁਣ ਤਾਂ ਕਾਫੀ ਦੇਰ ਹੋ ਗਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਨਾ ਉੱਧਰ।
0: ਇਹ ਤਾਂ
1: ਪਹਾੜ ਹੈਗੇ ਜੀ, ਪਹਾੜ ਤਪਦੇ ਉਹ ਸੇਕ ਛੱਡਦੇ ਮੈਡਮ ਭਾ।
0: ਹਾਂ ਉਹ ਤਾਂ ਗੱਲ ਹੈ, ਗਰਮੀ ਵੀ ਜ਼ਿਆਦਾ ਹੋ ਜਾਂਦਾ। ਤੇ ਗੀਤ ਵੀ ਕਿਹੜਾ ਸੁਣਨਾ ਚਾਹੋਗੇ ਅੱਜ ਪ੍ਰੋਗਰਾਮ 'ਚ?
1: ਗੀਤ ਮੈਡਮ ਜੀ, ਫਿਲਮ ਹੈਗੇ ਦਿਲ ਹੈ ਤੁਮਾਰਾ
0: ਜੀ,
1: ਉਹਦਾ ਗੀਤ ਹੈਗਾ ਦਿਲ ਲਗਾ ਲਿਆ ਮੈਨੇ ਤੁਮ ਤੇ ਪਿਆਰ ਕਰਕੇ, ਤੁਮ ਤੇ ਪਿਆਰ ਕਰਕੇ।
0: ਵਾਹ ਵਾਹ, ਕਿਆ ਬਾਤ, ਕਿਆ ਆਵਾਜ਼ ਸੀ, ਸੁਰੀਲੀ ਆਵਾਜ਼। ਮੈਂ ਕਹਿੰਦੀ ਹਾਂ ਮੈਂ ਰੇਡੀਓ 'ਤੇ ਰਹਿ ਨਹੀਂ ਦਿੰਦੀ, ਤੁਹਾਡੇ ਗੀਤ ਸੁਣ ਲੈਂਦੇ ਹਾਂ।
1: ਚਲੋ ਮੈਡਮ ਜੀ ਸੁਣਾ ਦਿਓ ਫਿਰ।
0: ਅੱਛਾ ਸੁਣਾ ਦਿਓ, ਮੈਂ ਕਿਹਾ ਸ਼ਾਇਦ ਤੁਸੀਂ ਹਲੇ ਪੂਰਾ ਗੀਤ ਸੁਣਾਉਣਾ ਹੋਣਾ,
1: ਬਾਕੀ ਪੂਰਾ ਤੁਸੀਂ ਸੁਣਾ ਦਿਓ ਮੈਡਮ।
0: ਠੀਕ ਹੈ, ਮੇਰੀ ਆਵਾਜ਼ ਤਾਂ ਬੜੀ ਨਹੀਂ ਸੋਹਣੀ ਨਹੀਂ ਹੈਗੀ, ਮੈਂ ਹੁਣ ਉਹਨਾਂ ਦੀ ਜੋ ਐਕਚੁਅਲ ਸਿੰਗਰ ਉਹਨਾਂ ਦੀ ਆਵਾਜ਼ 'ਚ ਸੁਣਾਉਣ ਲੱਗੀ ਗਾ।
1: ਨਾਲੇ ਮੈਡਮ ਜੀ ਇੱਕ ਗੱਲ ਤੁਹਾਡੇ ਕੋਲ ਪੁੱਛਣੀ, ਮੈਨੂੰ ਯਾਦ ਆ ਗਈ।
0: ਹਾਂਜੀ ਹਾਂਜੀ,
1: ਤੁਸੀਂ ਇਹ ਪਹਿਲਾਂ ਦੱਸੋ ਖਾਂਦੇ ਕੀ ਇਹ, ਸਾਡੇ ਕੋਲ ਇੰਨਾ ਮਿੱਠਾ ਨਹੀਂ ਬੋਲਿਆ ਜਾਂਦਾ ਜੀ।
0: ਨਹੀਂ ਇਹ ਤੁਸੀਂ ਬਟਰਿੰਗ ਕਰ ਰਹੇ ਹੋ ਹੁਣ।
1: ਨਹੀਂ ਨਹੀਂ ਮੈਡਮ,
0: ਇਹ ਮੱਖਣ ਲਾਉਣ ਵਾਲੀ ਗੱਲ ਹੋ ਗਈ।
1: ਅਸੀਂ ਖੰਡ ਵੀ ਖਾ ਕੇ ਦੇਦੇ ਆ, ਮਿਸ਼ਰੀ ਵੀ ਖਾ ਕੇ ਦੇਦੇ ਆ, ਗੁੜ।
0: ਮੈਂ ਤੁਹਾਨੂੰ ਇੱਕ ਸੱਚ ਦੱਸਾਂ, ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਮਿੱਠਾ ਬਿਲਕੁਲ ਪਸੰਦ ਨਹੀਂ ਕਰਦੀ।
1: ਅੱਛਾ ਜੀ, ਫਿਰ ਵੀ ਤੁਹਾਡੀ ਆਵਾਜ਼ ਇੰਨੀ ਮਿੱਠੀ।
0: ਹਾਂ ਬਸ, ਪਤਾ ਨਹੀਂ ਕੁਦਰਤੀ ਰੱਬ ਵੱਲੋਂ ਗਿਫਟ।
1: ਚਲੋ ਇਹ ਪਰਮਾਤਮਾ ਹੀ ਤੁਹਾਡੀ ਮਿਹਰ ਹੈ, ਤੇ ਰਹੇ ਤੁਹਾਡੇ।
0: ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਜੀ।
1: ਸ਼ੁਕਰੀਆ
0: ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਲਓ ਜੀ, ਅਸੀਂ ਸਾਡੇ ਨਾਲ ਜੁੜ ਚੁੱਕੇ ਸੀ ਸਾਡੇ ਅੱਜ ਦੇ ਮੁਸਾਫਰ, ਯਾਨੀ ਕਿ ਸਾਡੇ ਕਾਲਰ, ਜਿਨ੍ਹਾਂ ਨੇ ਗਾਣੇ ਦੀ ਫਰਮਾਇਸ਼ ਕਰਤੀ, ਉਹਨਾਂ ਨੇ ਗਾਣੇ ਦੀ ਫਰਮਾਇਸ਼ ਨੂੰ ਪੂਰਾ ਕਰਨ ਜਾ ਰਹੀ ਹਾਂ। ਵਕਤ ਜਿਹੜਾ ਪ੍ਰੋਗਰਾਮ ਦਾ ਬਹੁਤ ਘੱਟ ਹੋ ਚੁੱਕਿਆ ਹੈ ਜੀ, ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਕੋਲਸ ਲੈ ਪਾਊਂਗੀ। ਤੋ ਲਓ ਜੀ, ਇਸ ਗੀਤ ਦੀ ਫਰਮਾਇਸ਼ ਜਿਹੜੀ ਮੈਂ ਪੂਰੀ ਕਰਨ ਜਾ ਰਹੀ ਹਾਂ, ਮੁੜ ਕੇ ਆਉਂਦੀ ਹਾਂ ਜੀ ਅਲਵਿਦਾ ਲੈਣ ਲਈ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੀ ਹੈਲੋ ਜਲੰਧਰ। ਹੁਣ ਪ੍ਰੋਗਰਾਮ ਦਾ ਸਮਾਂ ਹੋ ਚੁੱਕਿਆ, ਸਾਨੂੰ ਇਜਾਜ਼ਤ ਹੋਰ ਨਹੀਂ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੀ। ਫਿਰ ਤਾਂ ਮੈਂ ਜ਼ਰੂਰ ਆਊਂਗੀ, ਪਰ ਅਸੀਂ ਅੱਜ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਕੀਤੀ, ਬੜੇ ਅੱਛੇ ਕਿੱਸੇ ਤੁਸੀਂ ਮੈਨੂੰ ਸੁਣਾਏ ਸਫ਼ਰ ਦੇ। ਪਰ ਮੈਂ ਕਹਾਂ, ਸਫ਼ਰ ਜਿਹੜਾ ਹੁਣ ਸਾਡਾ ਚੱਲ ਰਿਹਾ, ਆਪਾਂ ਦਾ ਗੱਲਬਾਤ ਹੋ ਰਹੀ ਹੈ ਰੇਡੀਓ 'ਤੇ ਜੁੜਿਆ ਹੋਇਆ ਸਫ਼ਰ, ਇਹ ਬਹੁਤ ਜ਼ਿਆਦਾ ਸੋਹਣਾ ਹੈ ਅਤੇ ਇਹ ਹਮੇਸ਼ਾ ਚੱਲਦਾ ਰਹੇਗਾ। ਮੈਂ ਇਸ ਟਾਈਮ ਪ੍ਰੋਗਰਾਮ ਕਰ ਰਹੀ ਸੀ ਔਰ ਮੈਂ ਜਾ ਰਹੀ ਹਾਂ, ਅਤੇ ਜਿਹੜੇ ਅਗਲੇ ਯਾਰ ਜੇ ਉਹ ਪਹੁੰਚ ਕੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਸੋ ਇਹ ਸਫ਼ਰ ਕਦੇ ਨਹੀਂ ਰੁਕਣ ਵਾਲਾ। ਮੇਰਾ ਵੀ ਦਿਲ ਨਹੀਂ ਕਰ ਰਿਹਾ ਜਾਣ ਦਾ, ਪਰ ਕੀ ਕਰਾਂ, ਹੁਣ ਸਮਾਂ ਜਿਹੜਾ ਥੋੜ੍ਹਾ ਘੱਟ ਹੈ। ਔਰ ਅਗਲੇ ਪ੍ਰੋਗਰਾਮ ਵਿੱਚ ਮੈਂ ਜ਼ਰੂਰ ਆਊਂਗੀ ਜੀ, ਪੂਰੇ 6 ਵਜੇ ਪ੍ਰੋਗਰਾਮ ਲੈ ਕੇ ਲਵ ਯੂ ਜ਼ਿੰਦਗੀ। ਉਸ ਵਿੱਚ ਅਸੀਂ ਗੱਲਬਾਤ ਕਰਾਂਗੇ, ਕਿਸੇ ਕਹਾਣੀਆਂ ਸ਼ੇਅਰ ਕਰੂੰਗੀ ਮੈਂ।

ਤੁਹਾਡੇ ਨਾਲ ਕੁਝ ਮੋਟੀਵੇਸ਼ਨਲ ਤੇ ਪਿਆਰ ਭਰੀਆਂ, ਮਤਲਬ ਅਸੀਂ ਪੋਜ਼ਿਟਿਵਿਟੀ ਨਾਲ ਭਰੇ ਰਹਿਣਾ ਤੇ ਕਦੇ ਵੀ ਸੈਡ ਨਹੀਂ ਹੋਣਾ। ਤੇ ਜਿਹੜੇ ਕਾਲਰਸ ਅੱਜ ਬੜੇ ਸੈਡ ਸੀ, ਉਹਨਾਂ ਨੂੰ ਲਾਸਟ ਗੱਲ ਇਹ ਕਹੂੰਗੀ, ਦੇਖੋ ਜੀ ਦਿਲ ਟੁੱਟਦਾ ਰਹਿੰਦਾ, ਕਦੀ ਹਿੰਮਤ ਨਾ ਹਾਰੋ, ਹਮੇਸ਼ਾ ਜਿਹੜਾ ਨਾ ਆਪਣੇ ਦਿਲ ਨੂੰ ਖੁਸ਼ੀ ਨਾਲ ਭਰੇ ਰੱਖੋ ਪੋਜ਼ਿਟਿਵਿਟੀ ਨਾਲ। ਇਹਨਾਂ ਗੱਲਾਂ ਦੇ ਨਾਲ ਹੁਣ ਮੈਂ ਇਜਾਜ਼ਤ ਲੈਂਦੀ ਹਾਂ ਜੀ, ਮੈਂ ਫਿਰ ਤੋਂ ਮਿਲਾਂਗੀ। ਲੇਕਿਨ ਹੁਣ ਅਗਲਾ ਪ੍ਰੋਗਰਾਮ ਯੁਵਾਨੀ, ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਨੀ, ਜਿਹੜਾ ਸਾਡੇ ਆਰਜੇ ਦੋਸਤ ਆਰਜੇ ਪ੍ਰੀਤੀ ਅਤੇ ਆਰਜੇ ਸਿਮਰਨ ਲੈ ਕੇ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਵੀ ਸੁਣਨਾ ਜ਼ਰੂਰ। ਉਹਨਾਂ ਦੇ ਸੁਣਨ ਤੋਂ ਬਾਅਦ ਫਿਰ ਸਾਡੀ ਮੁਲਾਕਾਤ ਦੁਬਾਰਾ ਹੋਏਗੀ ਜੀ। ਲਓ ਜੀ, ਰੱਬ ਰਾਖਾ ਜੀ, ਆਪਣਾ ਧਿਆਨ ਰੱਖਿਓ ਅਤੇ ਹੱਸਦੇ ਰਹੋ, ਮੁਸਕਰਾਉਂਦੇ ਰਹੋ ਜੀ।

0: ਹੱਸਣ ਨਾਲ ਕੁਝ ਨਹੀਂ ਜਾਂਦਾ, ਥੋੜ੍ਹਾ ਥੋੜ੍ਹਾ ਹੱਸ ਲਿਆ ਕਰੋ। ਹਰ ਗੱਲ ਦਿਲ ਵਿੱਚ ਨਾ ਰੱਖੋ, ਦੁੱਖ ਕਦੇ ਕਦੇ ਦੱਸ ਦਿਆ ਕਰੋ। ਦੋਸਤ ਦੋਸਤ ਵਿੱਚ ਬੜਾ ਫਰਕ ਹੁੰਦਾ ਹੈ, ਜੋ ਚੰਗਾ ਲੱਗੇ ਉਸਨੂੰ ਦਿਲ ਵਿੱਚ ਰੱਖ ਲਿਆ ਕਰੋ। ਹਰ ਗੱਲ ਮੂੰਹੋਂ ਬੋਲ ਕੇ ਕਰਨੀ ਜ਼ਰੂਰੀ ਨਹੀਂ ਹੁੰਦੀ, ਬਿਨਾਂ ਬੋਲੇ ਵੀ ਕੁਝ ਗੱਲਾਂ ਕਰ ਲਿਆ ਕਰੋ। ਨਮਸਕਾਰ, ਤੁਸੀਂ ਸੁਣ ਰਹੇ FM ਬੈਂਡ 102.7 ਮੈਗਾਹਰਟਸ ਦੀ ਪ੍ਰੋਗਰਾਮ ਯੁਵਾਣੀ, ਅਤੇ ਮੈਂ ਤੁਹਾਡੀ ਦੋਸਤ ਆਰਜੇ ਸਿਮਰਨ, ਅਤੇ ਮੇਰੇ ਨਾਲ ਨੇ
1: ਆਰਜੇ ਪ੍ਰੀਤੀ।
0: ਅਤੇ ਅੱਜ ਦਾ ਸ਼ੋਅ ਦੋਸਤੋ ਹੋਣ ਵਾਲਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ, ਕਿਉਂਕਿ ਅੱਜ ਹੈ ਐਤਵਾਰ ਅਤੇ ਅੱਜ ਅਸੀਂ ਪੂਰੀਆਂ ਕਰਨੀਆਂ ਨੇ ਤੁਹਾਡੀਆਂ ਗਾਣੇ ਦੀਆਂ ਫਰਮਾਇਸ਼ਾਂ, ਅਤੇ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਆਪਣੇ ਲਿਸਨਰਸ ਨਾਲ।
1: ਕੁਝ ਖਾਸ ਗੱਲਾਂ ਸਿਮਰਨ ਹਰ ਰੋਜ਼ ਆਪਾਂ ਲੈ ਕੇ ਆਉਂਦੇ ਹਾਂ, ਅਤੇ ਇਸ ਦੇ ਨਾਲ ਹੀ ਅੱਜ ਦੀ ਜਿਹੜੀ ਖਾਸ ਗੱਲ ਹੋਏਗੀ ਨਾ, ਲੇਕਿਨ ਸਭ ਤੋਂ ਪਹਿਲਾਂ ਦੱਸ ਦੇ ਕਿ ਅੱਜ ਦੇ ਜਿਹੜੇ ਖਾਸ ਸੈਗਮੈਂਟ ਜਿਹੜੇ ਹੋਣਗੇ ਉਹ ਕਿਹੜੇ ਹੈ?
0: ਬਿਲਕੁਲ ਜੀ, ਬਿਲਕੁਲ। ਅਤੇ ਪ੍ਰੀਤੀ, ਫਿਰ ਦੇ ਦਿਓ ਸਾਡੇ ਲਿਸਨਰਸ ਨੂੰ ਅੱਜ ਦੇ ਪ੍ਰੋਗਰਾਮ ਦੇ ਸੈਗਮੈਂਟਸ ਦਾ ਵੇਰਵਾ।
1: ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੁੰਦੀ ਹੈ ਕੋਈ ਖਾਸ ਦਿਨ ਦੀ, ਖਾਸ ਦਿਨ ਹਰ ਦਿਨ ਹੀ ਖਾਸ ਹੈ।
0: ਬਿਲਕੁਲ,
1: ਠੀਕ ਹੈ ਜੀ। ਇਸ ਦੇ ਨਾਲ ਇੱਕ ਵਰਡ, ਇੱਕ ਜਿਹੜਾ ਸ਼ਬਦ ਹੈ ਜਿਹੜਾ ਸਾਡੀ ਲਾਈਫ ਦੇ ਵਿੱਚ ਬਹੁਤ ਮੈਟਰ ਕਰਦੇ ਨੇ, ਅਤੇ ਉੱਦਾਂ ਦਾ ਇੱਕ ਵੱਖਰਾ ਜਿਹਾ ਡਿਕਸ਼ਨਰੀ ਤੋਂ ਕੱਢ ਕੇ ਲਿਆਵਾਂਗੇ ਤੁਹਾਡੇ ਲਈ। ਅਤੇ ਇਸ ਦੇ ਨਾਲ ਹੀ ਆਪਣਾ ਗਾਉਂਦਾ ਪੰਜਾਬ,
0: ਬਿਲਕੁਲ
1: ਮੇਰਾ ਤਾਂ ਫੇਵਰੇਟ ਹੈ,
0: ਤੁਹਾਡਾ ਵੀ
1: ਅਤੇ ਸਾਡੇ ਲਿਸਨਰਸ ਦਾ ਤਾਂ ਬਹੁਤ ਜ਼ਿਆਦਾ ਫੇਵਰੇਟ ਹੈ।
0: ਬਿਲਕੁਲ ਜੀ, ਬਿਲਕੁਲ।
1: ਅਤੇ ਉਸ ਤੋਂ ਬਾਅਦ ਹੋਏਗਾ ਤਹਿਜ਼ੀਬ।
0: ਅਤੇ ਜੇਕਰ ਪ੍ਰੀਤੀ, ਹਰੇਕ ਦਿਨ ਆਪਣੇ ਵਿੱਚ ਆਪਣੇ ਆਪ ਵਿੱਚ ਇਹ ਖਾਸ ਹੁੰਦਾ, ਅਤੇ ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ ਕਿ ਅੱਜ ਦੇ ਦਿਨ ਕੀ ਖਾਸ ਹੈ, ਅਤੇ ਅੱਜ ਅਸੀਂ ਗੱਲ ਕਰਾਂਗੇ ਉਸ ਆਵਾਜ਼ ਦੀ ਜੋ ਸੱਚ ਬੋਲਦੀ ਹੈ, ਉਸ ਕਲਮ ਦੀ ਜੋ ਹੱਕ ਲਈ ਲਿਖਦੀ ਹੈ, ਅਤੇ ਉਸ ਮੀਡੀਆ ਦੀ ਜੋ ਲੋਕਤੰਤਰ ਦਾ ਕਹਿੰਦੇ ਆ ਨਾ ਚੌਥਾ ਪਿੱਲਰ ਹੈ।
1: ਅਤੇ ਸਿਮਰਨ ਮੈਨੂੰ ਇੱਕ ਗੱਲ ਦੱਸੋ, ਜਿਹੜੇ ਤੁਸੀਂ ਚੌਥੇ ਪਿੱਲਰ ਦੀ ਗੱਲ ਕਰ ਰਹੇ ਹੋ, ਲੇਕਿਨ ਉਸ ਤੋਂ ਪਹਿਲਾਂ ਮੇਰਾ ਤੁਹਾਡੇ ਤੋਂ ਸਵਾਲ ਹੈ ਕਿ ਜਿਹੜਾ ਸੱਚ ਲਿਖਦੇ ਨੇ,
0: ਬਿਲਕੁਲ,
1: ਇੱਕ ਤਾਂ ਉਹ ਤੇ ਸਿਰਫ ਇੱਕ ਰਾਈਟ ਥੋੜ੍ਹੀ ਹੈ, ਮਤਲਬ ਇੱਕ ਜਿੱਦਾਂ ਰਿਸਕ ਵੀ ਹੁੰਦਾ ਇਹਦੇ ਵਿੱਚ।
0: ਜੀ ਜੀ,
1: ਮਤਲਬ ਆਪਾਂ ਕੁਛ ਲਿਖਦੇ ਪਏ ਅਤੇ ਉਹਦੇ ਪਿੱਛੇ ਇੱਕ ਛੋਟਾ ਜਿਹਾ ਕਾਰਨ ਵੀ ਹੋਏਗਾ, ਅਤੇ ਉਹਦੇ ਪਿੱਛੇ ਜਿਹੜਾ ਡਰ ਹੈ ਜਿਹੜਾ ਲਿਖਦਾ ਪਿਆ। ਲੇਕਿਨ ਤੁਸੀਂ ਸਵੇਰੇ ਉੱਠਦੇ ਹੋ, ਉਹੀ ਚੌਥੇ ਪਿੱਲਰ ਦੇ ਆਪਾਂ ਜੇ ਗੱਲ ਕਰੀਏ, ਜੇ ਉਹ ਸਵੇਰੇ ਨਾ ਤੁਹਾਨੂੰ ਮਿਲੇ, ਕੋਈ ਅਪਡੇਟ ਨਾ ਮਿਲੇ ਦੇਸ਼ ਦੇ ਵਿੱਚ ਕੀ ਹੋ ਰਿਹਾ, ਉਹਦੇ ਬਾਰੇ ਤੁਹਾਨੂੰ ਨਾ ਪਤਾ ਲੱਗੇ, ਤਾਂ ਕਿੱਦਾਂ ਦਾ ਲੱਗੇਗਾ?
0: ਬਹੁਤ ਅਜੀਬ ਲੱਗੇਗਾ।
1: ਇਸੇ ਕਰਕੇ ਅੱਜ ਦਾ ਦਿਨ ਜਿਹੜਾ ਹੈ ਬਹੁਤ ਖਾਸ ਹੈ। ਅੱਜ ਹੈ ਵਰਲਡ ਪ੍ਰੈਸ ਫਰੀਡਮ ਡੇ, ਬਹੁਤ ਹੀ ਖਾਸ ਦਿਨ ਹੈ। ਜੇ ਪ੍ਰੈਸ ਨਾ ਹੋਵੇ ਤਾਂ ਸਾਡੀ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਨਿਊਜ਼ ਹੈ, ਜਿਹੜੇ

0: ਅਪਡੇਟ ਹੈ ਉਹ ਨਹੀਂ ਮਿਲ ਸਕਦੀ।
1: ਬਿਲਕੁਲ ਜੀ ਦੋਸਤੋ, ਪ੍ਰੈਸ ਫਰੀਡਮ ਦਾ ਮਤਲਬ ਸਿਰਫ ਨਿਊਜ਼ ਦਿਖਾਉਣਾ ਨਹੀਂ ਹੁੰਦਾ, ਬਲਕਿ ਬਿਨਾਂ ਡਰ ਬਿਨਾਂ ਪ੍ਰੈਸ਼ਰ ਦੇ ਸੱਚ ਨੂੰ ਦੁਨੀਆ ਤੱਕ ਪਹੁੰਚਾਉਣਾ ਹੁੰਦਾ। ਜਦੋਂ ਜਰਨਲਿਸਟ ਬਿਨਾਂ ਕਿਸੇ ਰੋਕ ਟੋਕ ਦੇ ਸੱਚ ਲਿਖਦਾ ਹੈ, ਉਹ ਸਮਾਜ ਨੂੰ ਜਾਗਰੂਕ ਬਣਾਉਂਦਾ, ਗਲਤ ਨੂੰ ਸਾਹਮਣੇ ਲੈ ਕੇ ਆਉਂਦਾ ਅਤੇ ਸਹੀ ਦੀ ਹਿੰਮਤ ਜਿਹੜੀ ਆ ਉਹ ਹੋਰ ਵਧਾਉਂਦਾ। ਪਰ ਸੱਚ ਇਹ ਵੀ ਹੈ ਕਿ ਹਰ ਜਗ੍ਹਾ ਪ੍ਰੈਸ ਨੂੰ ਪੂਰੀ ਆਜ਼ਾਦੀ ਨਹੀਂ ਮਿਲਦੀ। ਕਈ ਵਾਰ ਮਤਲਬ ਜਰਨਲਿਸਟ ਨੂੰ ਕਾਫੀ ਪ੍ਰੈਸ਼ਰ ਦਾ ਵੀ ਸਾਹਮਣਾ ਕਰਨਾ ਪੈਂਦਾ ਆ, ਸੈਂਸਰਸ਼ਿਪ ਦਾ ਵੀ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਅੱਜ ਦਾ ਦਿਨ ਜਿਹੜਾ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਜਿਹੜੀ ਪ੍ਰੈਸ ਦੀ ਫਰੀਡਮ ਹੈ ਉਹ ਕਿੰਨੀ ਜ਼ਰੂਰੀ ਹੈ, ਕਿਉਂਕਿ ਜੇ ਆਵਾਜ਼ ਹੀ ਦੱਬ ਗਈ ਤਾਂ ਸੱਚ ਕਿਵੇਂ ਸਾਹਮਣੇ ਆਏਗਾ।
0: ਅਤੇ ਮੋਸਟਲੀ ਗੱਲ ਇਹ ਹੈ ਕਿ ਸਮ ਟਾਈਮ 'ਤੇ ਜਿਹੜੇ ਤੁਸੀਂ ਡਰ ਦੀ ਗੱਲ ਕਰ ਰਹੇ ਹੋ ਕਿ ਇਹ ਡਰ ਉਸ ਤੋਂ ਅੱਗੇ ਨਿਕਲਣਾ, ਲਾਈਕ ਕੋਈ ਵੀ ਵਾਰ ਵਗੈਰਾ ਵੀ ਹੁੰਦੀ ਹੈ ਜਾਂ ਕੁਛ ਵੀ ਇੱਦਾਂ ਦਾ ਮਤਲਬ ਪ੍ਰੋਬਲਮ ਹੁੰਦੀ ਹੈ ਦੇਸ਼ ਦੇ ਵਿੱਚ, ਉਹਦੇ ਵਿੱਚ ਮੀਡੀਆ ਸਭ ਤੋਂ ਅੱਗੇ ਖੜ੍ਹ ਕੇ ਜਿਹੜੀ ਹੈ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਕਿ ਅੱਜ ਇੱਥੇ ਆਹ ਚੀਜ਼ ਹੋ ਗਈ ਅਤੇ ਸ਼ਹਿਰ 'ਚ ਆਹ ਪ੍ਰੋਬਲਮ ਹੋਈ ਹੈ। ਲੇਕਿਨ ਉਸ ਮੂਮੈਂਟ ਦੇ ਵਿੱਚ ਇੱਕ ਪਰਸਨ, ਇੱਕ ਨੋਰਮਲ ਪਰਸਨ ਦਾ ਬਾਹਰ ਨਿਕਲਣਾ ਵੀ ਔਖਾ ਹੈ।
1: ਬਿਲਕੁਲ ਸਹੀ ਗੱਲ ਕਹੀ। ਇਸ ਕਰਕੇ ਦੋਸਤੋ ਇੱਕ ਛੋਟੀ ਜਿਹੀ ਅਪੀਲ ਸਾਰਿਆਂ ਆ ਗਿਆ ਕਿ ਹਮੇਸ਼ਾ ਸੱਚ ਨੂੰ ਸਪੋਰਟ ਕਰੋ। ਫੇਕ ਨਿਊਜ਼ ਅੱਜ ਕੱਲ੍ਹ ਬਹੁਤ ਜ਼ਿਆਦਾ ਫੈਲ ਰਹੀਆਂ ਨੇ, ਕਿਉਂਕਿ AI ਦਾ ਟਾਈਮ ਹੈ, ਬਹੁਤ ਸਾਰੀ ਵੀਡੀਓਜ਼ ਐਂਡ ਨਿਊਜ਼ ਜਿਹੜੀਆਂ AI ਤੋਂ ਜਨਰੇਟ ਕੀਤੀਆਂ ਹੁੰਦੀਆਂ ਨੇ, ਤੁਸੀਂ ਉਹਨਾਂ ਤੋਂ ਵੀ ਆਪਣਾ ਬਚਾਅ ਕਰਕੇ ਰੱਖਣਾ ਹੈ ਅਤੇ ਮੀਡੀਆ ਪ੍ਰਤੀ ਵੀ ਜਿਹੜੀ ਜ਼ਿੰਮੇਦਾਰੀ ਆਪਣੀ ਤੁਸੀਂ ਉਹ ਵੀ ਸਮਝਣੀ ਹੈ। ਇਹ ਅਪੀਲ ਸਿਰਫ ਮੀਡੀਆ ਪਰਸਨਸ ਲਈ ਨਹੀਂ, ਆਮ ਨਾਗਰਿਕਾਂ ਲਈ ਵੀ ਹੈ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੇ ਮੈਂ ਤੁਹਾਡੀ ਦੋਸਤ ਆਰ ਜੇ ਸਿਮਰਨ, ਤੇ ਮੇਰੇ ਨਾਲ ਨੇ
1: ਆਰ ਜੇ ਪ੍ਰੀਤੀ।
0: ਤੇ ਪ੍ਰੀਤੀ, ਦੱਸੋ ਫਿਰ ਹੁਣ ਸਾਡੇ ਕਿਹੜੇ ਸੈਗਮੈਂਟ ਦਾ ਵੇਲਾ ਹੋ ਗਿਆ?
1: ਹੁਣ ਟ੍ਰੇਨ ਦੀ ਆਵਾਜ਼ ਆ ਗਈ ਹੈ, ਟ੍ਰੇਨ ਆਪਣੇ ਸਟੇਸ਼ਨ ਤੇ ਪਹੁੰਚ ਗਈ ਹੈ।
0: ਬਿਲਕੁਲ,
1: ਤੇ ਵਰਡ ਵੀ ਆਪਾਂ ਜਿਹੜਾ ਹੈ ਅੱਜ ਦਾ ਖਾਸ, ਬਹੁਤ ਹੀ ਖਾਸ ਹੈ, ਤੇ ਸ਼ਾਇਦ ਤੁਸੀਂ ਆਪਣੀ ਰੋਜ਼ ਡੇਲੀ ਲਾਈਫ ਦੇ ਵਿੱਚ ਸ਼ਾਇਦ ਕਿਤੇ ਸੁਣਿਆ ਹੋਏਗਾ, ਲੇਕਿਨ ਕਦੀ ਧਿਆਨ ਨਹੀਂ ਦਿੱਤਾ। ਇਹ ਵਰਡ ਹੈ ਸੌਦਾਦ।
0: ਬਹੁਤ ਹੀ ਡੂੰਘਾ ਸ਼ਬਦ ਲੱਗਦਾ, ਤੇ ਇਹਦਾ ਮਤਲਬ ਵੀ ਜਿਹੜਾ ਉਹ ਵੀ ਬਹੁਤ ਡੂੰਘਾ ਹੈ। ਸੌਦਾਦ ਦਾ ਮਤਲਬ ਹੁੰਦਾ ਹੈ ਕਿ ਬੀਤੇ ਹੋਏ ਪਲਾਂ ਜਾਂ ਬਚਪਨ ਦੀਆਂ ਯਾਦਾਂ, ਜਿਹਦੇ ਨਾਲ ਕਿਸੇ ਆਪਣੇ ਲਈ ਦਿਲ ਵਿੱਚ ਮਤਲਬ ਮਿੱਠੀ ਜਿਹੀ ਮਿਠਾਸ ਜਿਹੜੀ ਯਾਦਾਂ ਵਾਲੀ ਹੁੰਦੀ ਆ ਉਹ ਆਵੇ, ਤੇ ਇਹੋ ਜਿਹੀ ਯਾਦ ਜੋ ਤੁਹਾਨੂੰ ਖੁਸ਼ੀ ਦੇ ਕੇ ਜਾਵੇ।
1: ਮਤਲਬ ਜਿੱਥੇ ਵਾਪਸ ਜਾਣਾ ਬਹੁਤ ਔਖਾ ਹੈ, ਮਤਲਬ ਪੋਸੀਬਲ ਹੀ ਨਹੀਂ ਹੈ।
0: ਬਿਲਕੁਲ, ਇਸ ਉਮਰ 'ਚ ਸਾਰੇ ਮਤਲਬ ਇਸ ਟਾਈਮ ਵੱਡੇ ਨੇ, ਉਸ ਟਾਈਮ ਵਾਪਸ ਜਾਣਾ ਬਹੁਤ ਔਖਾ ਹੈ।
1: ਉਹੀ ਮੂਮੈਂਟ ਜਿਹੜੇ ਹੁੰਦੇ ਨੇ ਕਿ ਉਸ ਮੂਮੈਂਟ ਦੇ ਵਿੱਚ ਵਾਪਸ ਤਾਂ ਨਹੀਂ ਚਲੋ ਜਾ ਸਕਦੇ, ਲੇਕਿਨ ਉਹਨਾਂ ਨੂੰ ਸੋਚ ਕੇ ਜਿਹੜੀ ਖੁਸ਼ੀ ਮਿਲਦੀ ਹੈ, ਸਮ ਟਾਈਮ ਜਿਹੜੇ ਆਸੂ ਵੀ ਆ ਜਾਂਦੇ ਆ, ਪਰ ਉਹਨੂੰ ਸੋਚ ਕੇ ਜਿਹੜਾ ਸਕੂਨ ਹੈ ਕਿ ਆਪਾਂ ਉਸ ਮੂਮੈਂਟਸ ਦੇ ਵਿੱਚ ਆਪਾਂ ਕੀ ਕੀਤਾ ਸੀ, ਕਿੰਨੇ ਖੁਸ਼ ਸੀ, ਉਸ ਲਾਈਫ ਦੇ ਵਿੱਚ ਕਿੰਨਾ ਆਪਾਂ ਇੰਜੋਏ ਕੀਤਾ, ਉਹ ਮੂਮੈਂਟ ਕਦੀ ਵਾਪਸ ਨਹੀਂ ਆ ਸਕਦੇ। ਉਹ ਕਹਿੰਦੇ ਨੇ ਪੁਰਾਣੇ ਦਿਨਾਂ ਦੀ ਆਵਾਜ਼ ਅੱਜ ਵੀ ਅੰਦਰ ਗੂੰਜਦੀ ਹੈ, ਹੱਸਣਾ ਸੀ ਬਿਨਾਂ ਵਜ੍ਹਾ ਤੋਂ, ਉਹ ਗੱਲ ਹੁਣ ਕਿੱਥੋਂ ਲੱਭਦੀ ਹੈ, ਵਾਪਸ ਮੁੜ ਕੇ ਵੇਖਾਂ, ਵਾਪਸ ਮੁੜ ਕੇ ਵੇਖਾਂ ਤੇ ਸਭ ਕੁਝ ਬਦਲ ਚੁੱਕਾ ਹੁੰਦਾ, ਇਹ ਸੌਦਾਦ ਹੈ ਜਿੱਥੇ ਯਾਦਾਂ ਹੀ ਸਾਥ ਨਿਭਾਉਂਦੀਆਂ ਨੇ।
0: ਬਿਲਕੁਲ ਸਹੀ ਗੱਲ ਕਹੀ ਹੈ। ਅਤੇ ਪ੍ਰੀਤੀ, ਜੇਕਰ ਆਪਣੇ ਮਤਲਬ ਬਚਪਨ ਦੇ ਦਿਨਾਂ ਨੂੰ ਯਾਦ ਕਰਨਾ ਹੋਵੇ, ਚਾਹੇ ਉਹ ਘਰ ਮਤਲਬ ਮੰਮੀ ਡੈਡੀ ਦੇ ਨਾਲ ਹੋਣ ਜਾਂ ਦਿਨ, ਜਾਂ ਫਿਰ ਉਹ ਸਕੂਲ ਦੀਆਂ ਯਾਦਾਂ ਜਿਹੜੀਆਂ ਛੋਟੇ ਹੁੰਦੇ ਅਸੀਂ ਬਿਤਾਈਆਂ ਹੁੰਦੀਆਂ ਨੇ, ਕਾਫੀ ਸਾਰੇ ਪੰਗੇ ਵੀ ਕੀਤੇ ਨੇ, ਜਦੋਂ ਉਹਨਾਂ ਨੂੰ ਅੱਜ ਯਾਦ ਕਰਦੇ ਹਾਂ ਤਾਂ ਖੁਦ ਹੀ ਆਪਣੇ ਆਪ ਨੂੰ ਹੱਸੀ ਆ ਜਾਂਦੀ ਹੈ।
1: ਅਤੇ ਸ਼ਾਮ ਦੇ ਜਿਹੜੇ ਹੁਣ ਆਪਾਂ ਪ੍ਰੋਗਰਾਮ ਕਰਦੇ ਪਏ ਸਿਮਰਨ, ਇਸ ਮੂਮੈਂਟ ਇਸ ਟਾਈਮ ਦੇ ਵਿੱਚ ਆਪਾਂ ਬਾਹਰ ਜਾ ਕੇ ਗਲੀ 'ਚ ਕ੍ਰਿਕਟ ਖੇਡਣਾ,
0: ਬਿਲਕੁਲ
1: ਆਪਣੇ ਫਰੈਂਡਸ ਨਾਲ ਜਿਹੜੇ ਮਿਲ ਕੇ ਉਹਨਾਂ ਨਾਲ ਅਲੱਗ ਅਲੱਗ ਗੇਮਸ ਆਪਾਂ ਖੇਡਦੇ ਹੁੰਦੇ ਸੀ।
0: ਬਿਲਕੁਲ, ਪੜ੍ਹਾਈ ਤੋਂ ਹਲਕਾ ਜਿਹਾ ਸਾਰਿਆਂ ਨੇ ਖਿਸਕਣਾ ਅਤੇ ਖੇਡਣ ਵੱਲ ਨੂੰ ਜਦੋਂ ਦੌੜਨਾ ਨਾ, ਉਹ ਲਾਈਫ ਸੱਚੀ ਵੱਖਰੀ ਸੀ। ਅਤੇ ਬਹੁਤ ਹੀ ਜਿਹੜੀ ਯਾਦਗਾਰ ਉਹ ਪਲ ਨੇ ਜਿਹੜੇ ਬਚਪਨ ਦੇ ਅਸੀਂ ਬਣਾਏ ਹੋਏ ਨੇ, ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਤਾਂ ਚਿਹਰੇ 'ਤੇ ਆਪਣੇ ਆਪ ਹੀ ਸਮਾਈਲ ਆ ਜਾਂਦੀ ਹੈ। ਅਤੇ ਜੇਕਰ ਦੋਸਤੋ ਗੱਲ ਕਰੀਏ ਇਸ ਸ਼ਬਦ ਦਾ ਇਸਤੇਮਾਲ ਕਿੱਥੇ ਹੁੰਦਾ, ਤਾਂ ਸ਼ਾਇਰੀਆਂ ਵਿੱਚ ਜਿਹੜੀਆਂ ਸਾਡੀਆਂ ਡੂੰਘੀਆਂ ਭਾਵਨਾਵਾਂ ਨੂੰ ਦਰਸਾਉਣ ਲਈ ਸ਼ਾਇਰ ਇਸ ਮਤਲਬ ਸ਼ਬਦ ਦਾ ਇਸਤੇਮਾਲ ਕਰਦੇ ਨੇ, ਅਤੇ ਗੀਤਾਂ ਕਵਿਤਾਵਾਂ ਵਿੱਚ ਯਾਦਾਂ ਅਤੇ ਜੁਦਾਈ ਦਿਖਾਉਣ ਲਈ ਇਸ ਸ਼ਬਦ ਦਾ ਇਸਤੇਮਾਲ ਹੁੰਦਾ, ਅਤੇ ਰੋਜ਼ਮਰ੍ਹਾ ਦੀ ਗੱਲਬਾਤ ਵਿੱਚ ਬੇਸ਼ੱਕ ਅੱਜ ਇਹ ਸ਼ਬਦ ਬਹੁਤ ਘੱਟ ਗਿਆ, ਪਰ ਜਿਹੜੇ ਵੀ ਇਹ ਸ਼ਬਦ ਵਰਤਦੇ ਨੇ ਉਹ ਕੋਈ ਪੁਰਾਣੀ ਯਾਦ ਜਿਹੜੀ ਦਿਲ ਨੂੰ ਤੁਹਾਡੇ ਛੂਹ ਜਾਂਦੀ ਹੋਵੇ ਉਸ ਲਈ ਇਸ ਸ਼ਬਦ ਦਾ ਇਸਤੇਮਾਲ ਹੁੰਦਾ।

0: ਵੈਲਕਮ ਬੈਕ ਦੋਸਤੋ, ਹੁਣ ਸਮਾਂ ਹੋ ਚੁੱਕਿਆ ਹੈ ਸਾਡੇ ਅੱਜ ਦੇ ਸੈਗਮੈਂਟ ਤਹਿਜ਼ੀਬ ਦਾ, ਜਿਹਦੇ ਵਿੱਚ ਪ੍ਰੀਤੀ ਦੱਸੋ ਅੱਜ ਅਸੀਂ ਕਿਸ ਬਾਰੇ ਗੱਲ ਕਰਨੀ ਹੈ।
1: ਅੱਜ ਅਸੀਂ ਗੱਲ ਕਰਾਂਗੇ ਪਬਲਿਕ ਪਲੇਸ 'ਤੇ ਕਿਵੇਂ ਜੀ ਤਹਿਜ਼ੀਬ ਤੁਸੀਂ ਵਰਤਣੀ ਹੈ, ਆਪਾਂ ਵੀ ਵਰਤਣੀ ਹੈ, ਸਾਰਿਆਂ ਦਾ ਧਿਆਨ ਆਪਾਂ ਰੱਖਣਾ।
0: ਬਿਲਕੁਲ ਬਿਲਕੁਲ। ਅਤੇ ਦੋਸਤੋ, ਤਹਿਜ਼ੀਬ ਬਾਰੇ ਅਸੀਂ ਇਸ ਸੈਗਮੈਂਟ ਵਿੱਚ ਗੱਲ ਕਰਦੇ ਨੇ, ਇਹ ਉਹ ਨਿੱਕੀਆਂ ਨਿੱਕੀਆਂ ਆਦਤਾਂ ਹੁੰਦੀਆਂ ਨੇ ਜਿਹੜੀ ਸਾਡੀ ਸ਼ਖਸੀਅਤ ਨੂੰ ਵੱਡਾ ਬਣਾਉਂਦੀਆਂ ਨੇ। ਅਤੇ ਜੇਕਰ ਅਸੀਂ ਗੱਲ ਕਰੀਏ ਕਿ ਤਹਿਜ਼ੀਬ ਕੀ ਹੁੰਦੀ ਹੈ, ਤਾਂ ਸਿਰਫ ਥੈਂਕ ਯੂ ਜਾਂ ਸੋਰੀ ਕਹਿਣਾ ਹੀ ਨਹੀਂ, ਬਲਕਿ ਉਹ ਕੰਮ ਜੋ ਦੂਜਿਆਂ ਨੂੰ ਆਰਾਮ ਜਾਂ ਉਹਨਾਂ ਦੀ ਹੈਲਪ ਕਰੇ ਜਾਂ ਉਹਨਾਂ ਨੂੰ ਇੱਜ਼ਤ ਦੇਵੇ, ਉਹੀ ਅਸਲੀ ਤਹਿਜ਼ੀਬ ਹੁੰਦੀ ਹੈ। ਅਤੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਰੋਜ਼, ਭਾਵੇਂ ਕਹਿ ਲਓ ਬੱਸ ਸਟੈਂਡ ਹੋਵੇ, ਰੇਲਵੇ ਸਟੇਸ਼ਨ ਹੋਵੇ, ਕਦੇ ਮਾਰਕੀਟ ਹੋਵੇ, ਕਦੇ ਪਾਰਕ, ਅਤੇ ਕਦੇ ਅਸੀਂ ਇਹ ਸੋਚੇ ਕਿ ਸਾਡਾ ਵਰਤਾਵ ਉੱਥੇ ਕੀ ਹੋਣਾ ਚਾਹੀਦਾ, ਯਾਨੀ ਕਿ ਪਬਲਿਕ ਪਲੇਸ 'ਚ ਕੀ ਹੋਣਾ ਚਾਹੀਦਾ।
1: ਇੱਕ ਮੈਂ ਜਿਹੜੀ ਬੱਸ ਸਟੈਂਡ 'ਤੇ ਹਮੇਸ਼ਾ ਦੇਖੀ ਹੈ, ਪਤਾ ਸਿਮਰਨ ਮੇਰੇ ਨਾਲ ਕੀ ਹੁੰਦਾ ਕਿ ਮੈਂ ਮਤਲਬ ਜਾਣਾ ਹੋਵੇ ਕਿਤੇ ਵੀ ਅਤੇ ਬੱਸ 'ਤੇ ਲੰਬੀ ਲਾਈਨ, ਅਤੇ ਚਲੋ ਲੰਬੀ ਲਾਈਨ ਤਾਂ ਫਿਰ ਵੀ ਠੀਕ ਹੈ, ਲੇਕਿਨ ਉਹਦੇ ਪਿੱਛੇ ਜਿਹੜੇ ਧੱਕਾ ਮੁੱਕੀ ਕਰਕੇ ਬੱਸ 'ਤੇ ਲੇਟ ਹੁੰਦੀ ਹੀ ਹੁੰਦੀ
0: ਹੈ, ਬਿਲਕੁਲ
1: ਟਾਈਮ ਵੀ ਖਰਾਬ ਹੋ ਜਾਂਦਾ।
0: ਬਿਲਕੁਲ,
1: ਜੇ ਕਿਸੇ ਨੇ ਜਲਦੀ ਜਾਣਾ ਹੋਵੇ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਜਿਹੜੀ ਲਾਈਨ ਨੂੰ ਵੱਧ ਕੇ ਤੁਸੀਂ ਜਿਹੜਾ ਕੰਮ 2 ਮਿੰਟ 'ਚ ਹੋਏਗਾ ਨਾ ਉਹ 20 ਮਿੰਟ 'ਚ ਖਤਮ ਹੁੰਦਾ, ਜਸਟ ਬਿਕੋਜ਼ ਕਿ ਆਪਾਂ ਧੱਕਾ ਮੁੱਕੀ ਕਰਨੀ।
0: ਬਿਲਕੁਲ, ਉੱਥੇ ਵੀ ਪ੍ਰੀਤੀ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਮਤਲਬ ਸਾਰਿਆਂ ਨੂੰ ਜਲਦੀ ਹੁੰਦੀ ਹੈ, ਹੁਣ ਸਾਨੂੰ ਨਹੀਂ ਪਤਾ ਕਿ ਕਿਸ ਬੰਦੇ ਨੇ ਕਿਸ ਜਗ੍ਹਾ 'ਤੇ ਕਿੰਨੀ ਜਲਦੀ ਪਹੁੰਚਣਾ, ਅਤੇ ਜੇਕਰ ਉਹੀ ਅਸੀਂ ਸਾਰਿਆਂ ਨਾਲ ਕੋਆਪਰੇਟ ਕਰੀਏ, ਸਾਰਿਆਂ ਦਾ ਹੀ ਸੋਚੀਏ ਕਿ ਉਹਨਾਂ ਦਾ ਆਪਣੀ ਆਪਣੀ ਮੰਜ਼ਿਲ 'ਤੇ ਪਹੁੰਚਣਾ ਜ਼ਰੂਰੀ ਹੈ, ਕੀ ਪਤਾ ਅਗਲੇ ਨੂੰ ਤੁਹਾਡੇ ਤੋਂ ਜ਼ਿਆਦਾ ਲੋੜ ਹੋਵੇ ਉੱਥੇ ਜਲਦੀ ਪਹੁੰਚਣ ਦੀ, ਅਤੇ ਸਾਰਿਆਂ ਨਾਲ ਜਦੋਂ ਕੋਆਪਰੇਟ ਕਰਦੇ ਆ ਤਾਂ ਮੈਨੂੰ ਲੱਗਦਾ, ਪਰ ਅੱਜ ਸਾਰੇ ਚੀਜ਼ ਨਹੀਂ ਸੋਚਦੇ, ਮੈਕਸੀਮਮ
1: ਹਰ ਕਿਸੇ ਨੂੰ ਜਲਦੀ ਹੈ, ਆਪਾਂ ਸਭ ਤੋਂ ਪਹਿਲਾਂ ਪਹੁੰਚਣਾ।
0: ਬਿਲਕੁਲ ਬਿਲਕੁਲ,
1: ਟਾਈਮ ਤਾਂ ਓਨਾ ਹੀ ਲੱਗਣਾ ਜਿੰਨਾ ਲੱਗੇਗਾ, ਬੱਸ ਨੇ ਤਾਂ ਆਪਣੇ ਟਾਈਮ 'ਤੇ ਹੀ ਪਹੁੰਚਣਾ, ਜੇ ਉਹਨੇ 10:30 ਪਹੁੰਚਣਾ ਹੈ ਨਾ, ਜੇ ਤੁਸੀਂ ਧੱਕਾ

0: ਰਹੋਗੇ ਤਾਂ ਉਹਨੇ 11 ਵਜੇ ਪਹੁੰਚਾਏਗੀ ਉਹ, ਕਿਉਂਕਿ ਧੱਕਾ ਤੁਸੀਂ ਕਰ ਰਹੇ ਹੋ, ਬੱਸ ਨਹੀਂ ਕਰ ਰਹੀ
1: ਬਿਲਕੁਲ। ਅਤੇ ਥੋੜ੍ਹਾ ਜਿਹਾ ਮਤਲਬ ਅਸੀਂ ਜੇਕਰ ਮੇਨ ਮੇਨ ਮੇਜਰ ਪੁਆਇੰਟ ਦੱਸੀਏ ਕਿ ਪਬਲਿਕ ਪਲੇਸ 'ਚ ਕਈ ਵਾਰ ਹੁੰਦਾ ਅਸੀਂ ਫੋਨ ਕਾਲ ਜਿਹੜਾ ਆ ਲਗਾਇਆ ਹੁੰਦਾ ਜਾਂ ਸਪੀਕਰ 'ਤੇ ਉਹਦੀ ਆਵਾਜ਼ ਕੀਤੀ ਹੁੰਦੀ ਆ, ਤਾਂ ਬਹੁਤ ਉੱਚੀ ਉੱਚੀ ਅਸੀਂ ਪਬਲਿਕ ਪਲੇਸ 'ਤੇ ਗੱਲ ਕਰ ਰਹੇ ਹੁੰਦੇ ਹਾਂ। ਹੋ ਸਕਦਾ ਸਾਡੇ ਲਈ ਉਹ ਚੀਜ਼ ਨੋਰਮਲ ਹੋਵੇ, ਪਰ ਕਿਸੇ ਹੋਰ ਲਈ ਜਿਹੜਾ ਸੁਣ ਰਿਹਾ ਹੋਵੇ ਉਸਨੂੰ ਉਹ ਤਕਲੀਫ ਦੇ ਸਕਦਾ।
0: ਇਹ ਗੱਲ ਹੋ ਗਈ ਕਿ ਲਾਊਡ ਦੇ ਨਾਲ ਆਪਾਂ ਜਿਹੜੇ ਲਾਊਡ ਸਪੀਕਰ ਲਗਾ ਕੇ ਗਾਣੇ ਤਾਂ ਸੁਣਦੇ ਪਏ ਹਾਂ, ਪਰ ਦੂਸਰਿਆਂ ਨੂੰ ਸਾਡੀ ਪਲੇਲਿਸਟ ਕਿੱਦਾਂ ਦੀ ਲੱਗ ਰਹੀ ਆ ਉਹ ਨਹੀਂ ਆਪਾਂ ਫਿਕਰ ਕਰਨੀ, ਆਪ ਸਾਨੂੰ ਪਸੰਦ ਹੈ ਅਤੇ ਸਾਹਮਣੇ ਵਾਲੇ ਨੂੰ ਪਸੰਦ ਹੈ।
1: ਅਤੇ ਜਿਵੇਂ ਪ੍ਰੀਤੀ ਨੇ ਗੱਲ ਕੀਤੀ ਕਿ ਕਿਸੇ ਨੂੰ ਧੱਕਾ ਦੇਣਾ ਜਾਂ ਫਿਰ ਰੂਡਲੀ, ਉੱਥੇ ਕਾਫੀ ਜਾਣੇ ਹੋ ਜਾਂਦੇ ਨੇ ਉਸ ਟਾਈਮ 'ਤੇ, ਅਤੇ ਗੁੱਸੇ ਨਾਲ ਰਿਐਕਟ ਕਰਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਉਹ ਤਹਿਜ਼ੀਬ ਦੇ ਖਿਲਾਫ ਨੇ, ਕਿਉਂਕਿ ਤਹਿਜ਼ੀਬ ਮਤਲਬ ਇਹ ਚੀਜ਼ ਤੁਹਾਡੀਆਂ ਦਿਖਾਉਂਦੀਆਂ ਕਿ ਹਾਂ ਤੁਹਾਡੇ 'ਚ ਪੇਸ਼ੈਂਸ ਕਿੰਨੀ ਕੁ ਹੈ ਅਤੇ ਤੁਹਾਡੇ ਘਰਦਿਆਂ ਨੇ ਤੁਹਾਨੂੰ ਕਿਸ ਲੈਵਲ ਦਾ ਮਤਲਬ ਸਿਖਾਇਆ ਹੋਇਆ ਜੋ ਤੁਸੀਂ ਸ਼ੋਅ ਕਰਦੇ ਹੋ ਬਾਹਰ ਜਾ ਕੇ।
0: ਇੱਕ ਅਦਬ ਹੈ
1: ਬਿਲਕੁਲ,
0: ਕਿ ਮਤਲਬ ਤੁਸੀਂ ਕਿੱਦਾਂ ਆਪਣੇ ਜਦੋਂ ਆਪਣੇ ਆਪ ਨੂੰ ਕਿੱਦਾਂ ਦਿਖਾ ਰਹੇ ਹੋ।
1: ਬਿਲਕੁਲ। ਅਤੇ ਦੋਸਤੋ, ਤਹਿਜ਼ੀਬ ਬਾਰੇ ਗੱਲਾਂ ਅਸੀਂ ਆਪਣੇ ਲਿਸਨਰਸ ਨਾਲ ਵੀ ਕਰਨੀਆਂ ਨੇ, ਉਹਨਾਂ ਦੇ ਵਿਚਾਰ ਵੀ ਜਾਣਨੇ ਨੇ ਕਿ ਪਬਲਿਕ ਪਲੇਸ ਵਿੱਚ ਤਹਿਜ਼ੀਬ ਬਾਰੇ ਉਹਨਾਂ ਦੇ ਕੀ ਵਿਚਾਰ ਨੇ। ਅਤੇ ਇਸ ਤੋਂ ਬਾਅਦ ਜਿਹੜਾ ਸਾਡਾ ਸੈਗਮੈਂਟ ਸ਼ੁਰੂ ਹੋਣ ਵਾਲਾ ਗਾਉਂਦਾ ਪੰਜਾਬ, ਪਰ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਇੱਕ ਰਿਕੁਐਸਟ ਆਲਰੇਡੀ ਜਿਹੜੀ ਸੌਂਗ ਦੀ ਆ ਚੁੱਕੀ ਹੈ। ਅੱਜ ਵਰਲਡ ਲਾਫਿੰਗ ਡੇ ਵੀ ਹੈ, ਅਤੇ ਦੋਸਤੋ ਖੁਸ਼ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ। ਅਤੇ ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਸੰਦੀਪ ਕੁਮਾਰ ਨੇ ਕਿ ਗੁਰਦਾਸ ਮਾਨ ਦਾ ਸੌਂਗ ਥੋੜ੍ਹਾ ਥੋੜ੍ਹਾ ਹੱਸਣਾ, ਇਹ ਜਿਹੜਾ ਤੁਸੀਂ ਲਗਾ ਦਿਓ। ਤੁਸੀਂ ਵੀ ਆਪਣੀ ਫਰਮਾਇਸ਼ਾਂ ਪੂਰੀਆਂ ਕਰਵਾ ਸਕਦੇ ਹੋ, ਤੁਸੀਂ ਨੰਬਰ ਨੋਟ ਕਰ ਲਓ 0181 23 42 174, ਅਤੇ ਫੇਸਬੁੱਕ ਮੈਸੇਂਜਰ 'ਤੇ ਵੀ ਤੁਸੀਂ ਸਾਨੂੰ ਮੈਸੇਜ ਕਰਕੇ ਆਪਣੀ ਫਰਮਾਇਸ਼ ਭੇਜ ਸਕਦੇ ਆ। ਅਤੇ ਹੁਣ ਸੰਦੀਪ ਕੁਮਾਰ ਹੋਣਾ ਦੀ ਜਿਹੜੀ ਫਰਮਾਇਸ਼ ਆ ਉਹ ਪੂਰੀ ਕਰਦੇ ਹਾਂ।

0: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਹੈ ਅਤੇ ਆਪਣੇ ਜਿਹੜੇ ਦੁੱਖ ਹੈ ਉਹ ਜ਼ਰੂਰ ਦੱਸਣੇ ਚਾਹੀਦੇ ਹੈ। ਚ ਇਸ ਨਾਲ ਹੀ ਪ੍ਰੋਗਰਾਮ ਚੱਲ ਰਿਹਾ ਯੋਗ ਬਾਣੀ, ਅਤੇ ਆਪਣੇ ਜਿਹੜੇ ਪਹਿਲੇ ਲਿਸਨਰ ਹੈ ਸਾਡੇ ਨਾਲ ਜੁੜ ਚੁੱਕੇ ਨੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦੀ ਕਿਹੜੀ ਫਰਮਾਇਸ਼ ਲੈ ਕੇ ਆਏ ਅੱਜ। ਹੈਲੋ, ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੋਗ ਬਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਏ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਅੱਛਾ ਜੀ, ਤੇ ਮੈਨੂੰ ਕੁਲਦੀਪ ਜੀ ਇਹ ਦੱਸੋ, ਅਸੀਂ ਅੱਜ ਗੱਲ ਕਰ ਰਹੇ ਸੀ ਤਹਿਜ਼ੀਬ ਦੀ, ਤੇ ਤੁਸੀਂ ਤਹਿਜ਼ੀਬ ਤੋਂ ਕੀ ਸਮਝਦੇ ਹੋ? ਮਤਲਬ ਜਿਹੜੀ ਪਬਲਿਕ ਪਲੇਸ ਦੇ ਵਿੱਚ ਕਿਹੜੀ ਤਹਿਜ਼ੀਬ ਜਿਹੜੀ ਹੈ ਬਹੁਤ ਜ਼ਰੂਰੀ ਹੈ?
1: ਤਹਿਜ਼ੀਬ ਨਾਲ ਤਾਂ ਕਿਸੇ ਨੂੰ ਹਰੇਕ ਨਾਲ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ ਜੀ।
0: ਜੀ,
1: ਉੱਥੇ ਨਾਲ ਗੱਲ ਕਰਾਂਗੇ ਤੇ ਗੱਲ ਬਣਨ ਦੀ ਬਜਾਏ ਵਿਗੜ ਜਾਂਦੀ ਹੈ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਠੀਕ ਹੈ ਜੀ। ਤੇ ਕਿਹੜੀ ਫਰਮਾਇਸ਼ ਲੈ ਕੇ ਆਇਓ ਅੱਜ ਤੁਸੀਂ?
1: ਮੈਂ ਮੇਰਾ ਦੋਸਤ ਹੈ ਬੱਬੇ ਮੱਲੜ ਹੈਦੋਵਾਲ ਕਲਾਂ ਦੇ ਨਾਲ, ਉਹਨਾਂ ਦੀ ਫਰਮਾਇਸ਼ ਹੈ ਜੀ, ਗਾਣਾ ਸੁਣਨਾ ਜੀ ਹੰਸਰਾਜ ਦਾ, ਸਿੱਲੀ ਸਿੱਲੀ ਉੱਡ ਗਿਆ ਹਵਾ।
0: ਸਿੱਲੀ ਸਿੱਲੀ ਉੱਡ ਕੇ ਹਵਾ, ਚਲੋ ਜੀ ਆਓ ਸੁਣਦੇ ਹਾਂ। ਤੇ ਕੁਲਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਤੇ ਨੈਕਸਟ ਤੁਸੀਂ ਵੀ, ਨੈਕਸਟ ਤੁਸੀਂ ਵੀ ਹੋ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਡਾਇਲ ਕਰਨਾ 0181 2342 174, ਤੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਹੈ ਫੇਸਬੁੱਕ ਮੈਸੇਂਜਰ 'ਤੇ ਵੀ ਸਾਨੂੰ ਭੇਜ ਸਕਦੇ ਹੋ।

0: ਵੈਲਕਮ ਬੈਕ ਦੋਸਤੋ। ਗਾਣਾ ਥੋੜ੍ਹਾ ਜਿਹਾ ਸੈਡਲੀ ਸੀ, ਪਰ ਤੁਸੀਂ ਸੈਡ ਨਹੀਂ ਹੋਣਾ ਕਿਉਂਕਿ ਅਸੀਂ ਹਾਂ ਤੁਹਾਡੇ ਨਾਲ, ਤੁਹਾਨੂੰ ਹਸਾਉਣ ਲਈ, ਤੁਹਾਨੂੰ ਐਂਟਰਟੇਨ ਕਰਨ ਲਈ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਡਾ ਯੁਵਾਣੀ, ਅਤੇ ਸੈਗਮੈਂਟ ਚੱਲ ਰਿਹਾ ਹੈ ਗਾਉਂਦਾ ਪੰਜਾਬ। ਅਤੇ ਅਗਲੇ ਜਿਹੜੇ ਲਿਸਨਰ ਆ ਉਹ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਤਹਿਜ਼ੀਬ 'ਤੇ ਵੀ ਵਿਚਾਰ ਜਾਣਾਂਗੇ ਅਤੇ ਉਹ ਸਾਡੇ ਲਈ ਕਿਹੜੀ ਫਰਮਾਇਸ਼ ਲੈ ਕੇ ਆਈ ਹੈ ਉਹ ਵੀ ਜਾਣਾਂਗੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ,
0: ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਯੁਵਾਣੀ ਦੇ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ ਮੈਡਮ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਮੈਂ ਸ਼ੁਰੂ ਤੋਂ ਲੈ ਕੇ ਸੁਣ ਰਿਹਾ ਹਾਂ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਤੁਹਾਡੇ ਲਿਸਨਰਸ ਦੇ ਸਦਕਾ ਹੀ ਜਿਹੜਾ ਹੈ ਸਾਨੂੰ ਵੀ ਪਿਆਰ ਮਿਲਦਾ ਰਹਿੰਦਾ।
1: ਬਿਲਕੁਲ ਜੀ, ਤੁਹਾਨੂੰ ਵੀ ਬਹੁਤ ਤਿਆਰੀ ਕਰਕੇ ਆਉਣੀ ਪੈਂਦੀ ਆ, ਐਵੇਂ ਤਾਂ ਉੱਠ ਕੇ ਆ ਹੀ ਜਾਂਦਾ ਵੀ ਜਦੋਂ ਉੱਠ ਕੇ ਘਰੋਂ ਆਏ ਤਾਂ ਉੱਧਰ ਹੀ ਆ ਕੇ ਚਲਾਉਣ ਲੱਗ ਪਏ ਤੇ ਆ ਕੇ ਰੇਡੀਓ ਤੇ ਬੈਠ ਗਏ।
0: ਬਿਲਕੁਲ ਜੀ ਬਿਲਕੁਲ,
1: ਸਾਨੂੰ ਵੀ ਸਾਨੂੰ ਪਤਾ ਬਹੁਤ ਕੋਈ ਵੀ ਕੰਮ ਕਰਨਾ ਹੁੰਦਾ ਉਹਦੀ ਪਹਿਲੇ ਤਿਆਰੀ ਕਰਨੀ ਪੈਂਦੀ ਹੈ ਜੀ।
0: ਜੀ ਜੀ ਜੀ, ਉਹ ਤਾਂ ਹੈ। ਪੌਲ ਜੀ, ਅੱਜ ਅਸੀਂ ਗੱਲਬਾਤ ਕਰਨੀ ਹੈ ਆਪਣੇ ਲਿਸਨਰਸ ਨਾਲ, ਪਬਲਿਕ ਪਲੇਸਿਸ ਵਿੱਚ ਜਿਹੜੀ ਤਹਿਜ਼ੀਬ ਹੈ ਉਹ ਕਿੰਨੇ ਕੁ ਮਾਇਨੇ ਰੱਖਦੀ ਹੈ, ਅਤੇ ਤੁਸੀਂ ਸਾਨੂੰ ਦੱਸੋ ਕਿ ਜਿਹੜੀ ਸਫਾਈ ਦਾ ਅਸੀਂ ਧਿਆਨ ਹੈ ਜਾਂ ਸਫਾਈ ਨੂੰ ਤਹਿਜ਼ੀਬ ਨਾਲ ਅਸੀਂ ਪਬਲਿਕ ਪਲੇਸ ਵਿੱਚ ਕਿਵੇਂ ਜੋੜ ਸਕਦੇ ਹਾਂ?
1: ਬਿਲਕੁਲ ਮੈਡਮ, ਦੇਖੋ ਜਿਵੇਂ ਨਾ ਆਪਾਂ ਬੱਸ ਸਟੈਂਡ ਤੇ ਜਾਂਦੇ ਹਾਂ ਜਾਂ ਸਟੇਸ਼ਨ ਤੇ ਜਾਂਦੇ ਹਾਂ ਜਾਂ ਕਿਸੇ ਹੋਰ ਪਾਸੇ ਜਾਂਦੇ ਹਾਂ, ਜਿਵੇਂ ਆਪਾਂ ਕਈ ਵਾਰੀ ਕੋਈ ਚੀਜ਼ ਖਾਧੀ ਆ ਤਾਂ ਬੋਤਲ ਖਾਲੀ ਆ ਉਹਨੂੰ ਐਵੇਂ ਸੁੱਟ ਦਿੱਤਾ ਸੁੱਕਣ ਲੱਗ ਜਾਂਦੇ ਆਪਾਂ ਕਿਸੇ ਬਗੈਰ, ਤੇ ਇਸ ਤਰ੍ਹਾਂ ਦਾ ਬਿਲਕੁਲ ਨੀ ਹੋਣਾ ਚਾਹੀਦਾ ਕਿਉਂਕਿ ਸਾਡਾ ਜੇ ਦੇਸ਼ ਆ ਨਾ ਜਿਹੜਾ ਸਾਡਾ, ਇਹਨੂੰ ਤਰੱਕੀ ਵੱਲ ਲੈ ਕੇ ਜਾਣਾ ਇਕੱਲਾ ਗੌਰਮੈਂਟ ਦਾ ਕੰਮ ਜਾਂ ਇਕੱਲਾ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ, ਬਾਕੀ ਸਾਰੇ ਜਿੰਨੇ ਵੀ ਆਪਣੇ ਦੇਸ਼ ਵਾਸੀ ਆ ਨਾ
0: ਜੀ ਜੀ,
1: ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਛ ਹੋ ਸਕਦਾ ਹੈ
0: ਜੀ। ਬਿਲਕੁਲ,
1: ਸਫਾਈ ਕਹਿੰਦੇ ਜਿੱਥੇ ਸਫਾਈ ਹੈ, ਕਹਿੰਦੇ ਜਹਾਂ ਖੁਦਾਈ ਹੈ ਜਹਾਂ ਸਫਾਈ ਹੈ ਵਹਾਂ ਖੁਦਾਈ ਹੈ।
0: ਬਿਲਕੁਲ ਸਹੀ, ਕਿਆ ਬਾਤ।
1: ਸਫਾਈ ਹੋਵੇ ਤਾਂ ਉੱਥੇ ਖੁਦਾਈ ਵੀ ਆਪਣੇ ਆਪ ਹੀ ਆ ਜਾਂਦੀ ਹੈ ਕਿਉਂਕਿ ਪ੍ਰਮਾਤਮਾ ਵੀ ਉੱਥੇ ਖੁਸ਼ ਹੁੰਦਾ ਆ ਜਿੱਥੇ ਸਾਰਾ ਕੁਛ ਸਾਫ਼ ਸੁਥਰਾ ਵਧੀਆ ਹੋਵੇ
0: ਜੀ।
1: ਹੁਣ ਆਪਾਂ ਦੇਖ ਲਓ ਆਪਾਂ ਘਰ ਦੇ ਵਿੱਚ ਸਾਰੀ ਸਫਾਈ ਕਰਦੇ ਹਾਂ ਤੇ ਆਪਾਂ ਖਾਸ ਕਰਕੇ ਆਪਣੇ ਮੰਦਿਰ ਦੀ ਬਹੁਤ ਜ਼ਿਆਦਾ ਜਿੱਥੇ ਅਸੀਂ ਮੰਦਿਰ ਬਣਾਇਆ ਹੁੰਦਾ ਆ ਉੱਥੇ ਅਸੀਂ ਬੜੇ ਰੂਹ ਤਰੀਕੇ ਨਾਲ ਸਫਾਈ ਕਰਦੇ ਹਾਂ ਵੀ ਪ੍ਰਮਾਤਮਾ ਦਾ ਘਰ ਆ
0: ਜੀ।
1: ਜੇ ਅਸੀਂ ਸਾਰਾ ਕੁਛ ਹੀ ਪ੍ਰਮਾਤਮਾ ਦਾ ਸਾਰਾ ਕੁਛ ਦਿੱਤੀ ਹੋਈ ਦੇਣ, ਧਰਤੀ ਸਾਰਾ ਕੁਛ ਪ੍ਰਮਾਤਮਾ ਦੀ ਆ, ਸਾਰਾ ਜੀਵ ਜੰਤੂ ਵੀ ਪ੍ਰਮਾਤਮਾ ਦੇ ਆ
0: ਜੀ ਜੀ ਜੀ ਬਿਲਕੁਲ,
1: ਜੇ ਸਾਰਾ ਕੁਛ ਅਸੀਂ ਇਸ ਤਰ੍ਹਾਂ ਸਮਝੀਏ ਤਾਂ ਫਿਰ ਸਾਰਾ ਕੁਛ ਹੀ ਸਵਰਗ ਬਣ ਜਾਵੇਗਾ ਇੱਥੇ ਜੀ।
0: ਜੀ ਜੀ ਬਿਲਕੁਲ ਸਹੀ ਗੱਲ ਕਹੀ ਆ। ਪੌਲ ਜੀ, ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਜੀ ਸਾਡੇ ਲਈ?
1: ਕੰਡ ਕਲੇਰ ਦਾ ਸੁਣਾ ਦਿਓ, ਤੂੰ ਚੇਤੇ ਆਵੇਂ।
0: ਬਿਲਕੁਲ, ਤੁਹਾਡੀ ਅਸੀਂ ਫਰਮਾਇਸ਼ ਜਿਹੜੀ ਆ ਜ਼ਰੂਰ ਪੂਰੀ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਲ।
1: ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ ਇੰਨੀ ਵਧੀਆ ਗੱਲ ਕਰਨ ਲਈ
0: ਜੀ। ਤੇ ਦੋਸਤੋ, ਪੌਲ ਜੀ ਨੇ ਤੇ ਆਪਣੀ ਫਰਮਾਇਸ਼ ਦੇ ਦਿੱਤੀ ਹੈ ਕੰਠ ਕਲੇਰ ਦਾ ਗਾਣਾ ਤੂੰ ਚੇਤੇ ਆਵੇ, ਤੇ ਵਾਰੀ ਹਜੇ ਤੁਹਾਡੀ ਵੀ ਨਹੀਂ ਮੁੱਕੀ, ਤੁਸੀਂ ਵੀ ਸਾਨੂੰ ਕਾਲ ਕਰਕੇ ਆਪਣੀ ਫਰਮਾਇਸ਼ਾਂ ਦੱਸ ਸਕਦੇ ਹੋ ਕਿਉਂਕਿ ਹਜੇ ਸਮਾਂ ਹੈ। ਤੇ ਫਰਮਾਇਸ਼ਾਂ ਭੇਜਣ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ 0181 23 43 174, ਤੇ ਫੇਸਬੁੱਕ ਮੈਸੇਂਜਰ 'ਤੇ ਵੀ ਤੁਸੀਂ ਸਾਨੂੰ ਆਪਣੇ ਗਾਣਿਆਂ ਦੀ ਜਿਹੜੀ ਫਰਮਾਇਸ਼ ਭੇਜ ਸਕਦੇ ਹੋ। ਤੇ ਹੁਣ ਪੂਰੀ ਕਰਦੇ ਹਾਂ ਪੌਲ ਜੀ ਦੀ ਫਰਮਾਇਸ਼ ਤੂੰ ਚੇਤੇ ਆਵੇ।

0: ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਯੁਵਾਨੀ ਅਤੇ ਸਿਮਰਨ, ਜਿੱਦਾਂ ਦੀ ਫਰਮਾਇਸ਼ਾਂ ਆ ਰਹੀਆਂ ਨੇ ਨਾ, ਮੈਨੂੰ ਮਤਲਬ ਥੋੜ੍ਹਾ ਜਿਹਾ ਸੈਡ ਤਾਂ ਫੀਲ ਹੋ ਰਿਹਾ, ਲੇਕਿਨ ਜਦੋਂ ਤੱਕ ਆਪਾਂ ਇਹ ਗਿਆ ਨਾ, ਅਤੇ ਹੱਸਣਾ ਮੁੱਕਣਾ ਨਹੀਂ ਹੈ।
1: ਬਿਲਕੁਲ ਜੀ, ਬਿਲਕੁਲ, ਅਤੇ ਹੱਸਣਾ ਅਸੀਂ ਛੱਡਣਾ ਵੀ ਨਹੀਂ ਹੈ। ਗਾਣੇ ਬੇਸ਼ੱਕ ਸਾਡੇ ਕੋਲ ਅੱਜ ਫਰਮਾਇਸ਼ਾਂ ਜਿਹੜੀਆਂ ਥੋੜ੍ਹੀ ਸੈਡ ਵਾਲੀਆਂ ਆ ਰਹੀਆਂ ਨੇ, ਪਰ ਕਹਿੰਦੇ ਨੇ ਚਲੋ ਦੁੱਖ ਜਿੱਥੇ ਹੋਵੇ ਦੱਸ ਦੇਣਾ ਚਾਹੀਦਾ ਜੇ ਇਹ ਮਤਲਬ ਗੀਤਾਂ ਨਾਲ ਹੀ ਤੁਹਾਡਾ ਥੋੜ੍ਹਾ ਜਿਹਾ ਦੁੱਖ ਘੱਟ ਹੋ ਰਿਹਾ ਸੁਣ ਕੇ, ਤਾਂ ਉਹ ਵੀ ਸਾਡੇ ਲਈ ਚੰਗੀ ਗੱਲ ਹੈ ਅਤੇ ਬਹੁਤ ਵਧੀਆ ਗੱਲ ਹੈ।
0: ਅਤੇ ਇਸ ਦੇ ਨਾਲ ਜਿਹੜੇ ਸਾਡੇ ਅਗਲੇ ਲਿਸਨਰ ਹੈ ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ ਉਹਨਾਂ ਨਾਲ, ਅਤੇ ਉਹ ਪਬਲਿਕ ਪਲੇਸ ਤਹਿਜ਼ੀਬ ਬਾਰੇ ਕੀ ਕਹਿੰਦੇ ਨੇ ਜਾਂ ਜਾਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
2: ਹੈਲੋ ਬੇਟੇ, ਨਮਸਕਾਰ ਜੀ।
0: ਨਮਸਕਾਰ ਜੀ,
2: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਤੋਂ ਜੀ।
0: ਅੱਛਾ ਜੀ, ਤੇ ਪ੍ਰਵੀਨ ਜੀ, ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ?
2: ਹਾਂਜੀ ਬਿਲਕੁਲ, ਮੈਂ ਦੱਸਦੇ ਨਾ ਚਾਣਕ ਹੀ ਲਾ ਰਿਹਾ ਜੀ।
0: ਅੱਛਾ ਜੀ,
2: ਤੇ ਉਹ ਪ੍ਰੋਗਰਾਮ ਦੇਖਿਆ, ਮੈਂ ਕਿਹਾ ਤਾਂ ਪ੍ਰੋਗਰਾਮ ਮੈਂ ਪਹਿਲੀ ਵਾਰੀ ਮੈਂ ਸੁਣਿਆ ਤਾਂ ਪਹਿਲੀ ਵਾਰੀ ਕਾਲ ਲੱਗੀ ਮੇਰੇ।
0: ਚਲੋ ਵਧੀਆ ਗੱਲ।

0: ਹੈ, ਤੁਸੀਂ ਇੰਜੋਏ ਕੀਤਾ ਹੈ ਤੇ ਹੁਣ ਡੇਲੀ ਡੇਲੀ ਸੁਣਨਾ ਹੈ ਕਿਉਂਕਿ ਪ੍ਰੋਗਰਾਮ 5 ਤੋਂ 6 ਡੇਲੀ ਹੁੰਦਾ ਹੈ।
1: ਹਾਂ ਚਲੋ ਠੀਕ ਹੈ, ਇਹ ਹੈ ਰੋਜ਼ ਹੁੰਦਾ ਜੇ।
0: ਹਾਂਜੀ
1: ਅੱਛਾ ਜੀ, ਚਲੋ ਮੈਨੂੰ ਅੱਜ ਪਤਾ ਲੱਗ ਗਿਆ ਕੁੜੀ ਸਾਡੀ ਕੋਲ।
0: ਅੱਛਾ ਜੀ, ਤੇ ਮੈਨੂੰ ਹੁਣ ਗੱਲ ਦੱਸੋ ਕਿ ਜਿਹੜੇ ਆਪਾਂ ਪਬਲਿਕ ਪਲੇਸ ਦੇ ਵਿੱਚ ਸਮ ਟਾਈਮ ਹੁੰਦਾ ਹੈ ਕਿ ਰਿਸਪੈਕਟ ਦੀ ਗੱਲ ਆ ਜਾਂਦੀ ਹੈ ਕਿ ਸਾਨੂੰ ਗੁੱਸਾ ਹੁੰਦਾ ਹੈ ਜਾਂ ਕਿਸੇ ਚੀਜ਼ 'ਤੇ ਸਾਨੂੰ ਗੁੱਸਾ ਆਇਆ ਹੁੰਦਾ ਹੈ ਲੇਕਿਨ ਉਹ ਕਿਸੇ ਹੋਰ 'ਤੇ ਨਿਕਲ ਜਾਂਦਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਦੇਖੋ ਜੀ, ਗੁੱਸਾ ਵੀ ਜਾਇਜ਼ ਹੈਗਾ, ਅਸੀਂ ਜੋ ਕੰਮ ਮਤਲਬ ਕਿ ਗਲਤ ਆ ਉਹ 'ਤੇ ਗੁੱਸਾ ਹੁੰਦਾ, ਮੰਨ ਲਓ ਅਸੀਂ ਜਾਂਦੇ ਫਿਰਦੇ ਹੈਗੇ ਹਾਂ।
0: ਅੱਛਾ ਜੀ,
1: ਛੋਟੀ ਜਿਹੀ ਗੱਲ ਆ, ਮਤਲਬ ਆਪਾਂ ਕੇਲੇ ਖਾਂਦਾ ਵਾ,
0: ਹਾਂਜੀ,
1: ਅਸੀਂ

0: ਸਾਨੂੰ ਗੁੱਸਾ ਆਇਆ ਹੁੰਦਾ ਹੈ, ਲੇਕਿਨ ਉਹ ਕਿਸੇ ਹੋਰ ਤੇ ਨਿਕਲ ਜਾਂਦਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਦੇਖੋ ਜੀ, ਗੁੱਸਾ ਵੀ ਜਾਇਜ਼ ਹੈਗਾ, ਅਸੀਂ ਜੋ ਕੰਮ ਮਤਲਬ ਕਿ ਗਲਤ ਆ ਉਹ ਤੇ ਗੁੱਸਾ ਹੁੰਦਾ। ਮੰਨ ਲਓ ਅਸੀਂ ਜਾਂਦੇ ਫਿਰਦੇ ਹੈਗੇ ਆ, ਛੋਟੀ ਜਿਹੀ ਗੱਲ ਆ, ਮਤਲਬ ਆਪਾਂ ਕੇਲੇ ਖਾਂਦਾ ਵਾ,
0: ਹਾਂਜੀ,
1: ਅਸੀਂ ਕੇਲੇ ਖਾਂਦੇ ਹਾਂ, ਉਹ ਛਿਲਕੇ ਰਸਤੇ 'ਚ ਸੁੱਟ ਦਿੰਦੇ ਸੜਕ ਤੇ
0: ਜੀ,
1: ਉਹ ਪਿੱਛੇ ਥੋੜੀ ਜਿਹੀ ਮਤਲਬ ਸੱਟ ਲੱਗ ਸਕਦੀ, ਕਿਸੇ ਪੈਰ ਉੱਪਰ ਆਟ ਫਿਸਲ ਕੇ ਸੱਟ ਲੱਗ ਜਾਂਦੀ ਹੈ।
0: ਬਿਲਕੁਲ।
1: ਤੇ ਜੇ ਅਸੀਂ ਡਸਟਬਿਨ ਲਾਏ ਹੁੰਦੇ ਜਿੱਦਾਂ ਸਾਈਡ ਤੇ ਸੁੱਟ ਜਾਈਏ
0: ਜੀ,
1: ਉਹ ਦੇਖੋ ਸੱਟ ਤੋਂ ਵੀ ਬਚਿਆ ਜਾਏਗਾ ਜੀ।
0: ਅੱਛਾ ਜੀ, ਇਹ ਤਾਂ ਵਧੀਆ ਗੱਲ ਹੈ ਕਿ ਮਤਲਬ ਤੁਸੀਂ ਸਫਾਈ ਦਾ ਵੀ ਧਿਆਨ ਬਹੁਤ ਰੱਖਦੇ ਹੋ।
1: ਦੇਖੋ ਜੀ, ਕਹਿਣ ਦਾ ਕੋਈ ਫਰਜ਼ ਨਹੀਂ ਹੈਗਾ
0: ਜੀ,
1: ਇਹ ਇਹਨੂੰ ਅਮਲ ਵੀ ਕਰੋ, ਕਹਿਣ ਤੇ ਗੱਲਾਂ ਬਹੁਤ ਵੱਡੀਆਂ, ਪਹਿਲੇ ਘਰ ਤੋਂ ਚਾਲੂ ਕਰੋ।
0: ਸਹੀ ਗੱਲ,
1: ਕਿੰਨੀ ਸਫਾਈ ਹੋਣੀ ਚਾਹੀਦੀ ਹੈ
0: ਜੀ, ਬਿਲਕੁਲ।
1: ਜਿਹੜਾ ਕੂੜਾ ਸੁੱਟਦਾ ਆ ਉਹ ਆਪੇ ਹਟੂਗਾ, ਉਹਨੂੰ ਜੁਰਮਾਨਾ ਲਾਓ 500 ਰੁਪਈਆ।
0: ਬਹੁਤ ਵਧੀਆ ਗੱਲ ਕਹੀ ਹੈ, ਤੇ ਤੁਸੀਂ ਵੀ ਜਦੋਂ ਆਪਾਂ ਕਰ ਲੈਂਦੇ ਫਿਰ ਸਿਮਰਨ ਇੱਦਾਂ ਹੀ ਕਰਦੇ, ਆਪਾਂ ਇੱਕ ਦੂਸਰੇ ਨੂੰ ਹੀ ਲਾ ਲੈਂਦੇ ਹਾਂ ਫਿਰ, ਹੈ ਕਿ ਨਹੀਂ? ਠੀਕ ਹੈ।
1: ਹਾਂਜੀ, ਹੈਲੋ।
0: ਮੈਂ ਕਿਹਾ ਠੀਕ ਹੈ ਨਾ ਕਿ ਜਿਹੜਾ ਵੀ ਆਪਾਂ ਤੇ ਚਲੋ ਕਰਦੇ ਨਹੀਂ ਆ, ਲੇਕਿਨ ਜਿਹੜਾ ਤੁਹਾਨੂੰ ਦਿਖੇਗਾ ਉਹਨੂੰ ਜ਼ਰੂਰ ਕਹਿਣਾ ਇਹ ਗੱਲ, ਫਿਰ ਉਹ ਵੀ ਸਫਾਈ ਦਾ ਧਿਆਨ ਰੱਖੇਗਾ।
1: ਦੇਖੋ ਜੀ, ਸਾਡੇ ਨਾ ਅਸੀਂ ਪਤਾ ਕਿੱਦਾਂ ਸਫਾਈ ਰੱਖੀ ਦੀ ਹੈ
0: ਜੀ,
1: ਸਾਡੇ ਕੂੜੇ ਵਾਲਾ ਭਾਈ ਸਾਹਿਬ ਹੁੰਦਾ ਆ
0: ਜੀ,
1: ਗਲੀਆਂ ਚ ਡਸਟਬਿਨ ਘਰ ਲਾਏ ਹੁੰਦੇ ਆ,
0: ਅੱਛਾ ਜੀ,
1: ਸਵੇਰੇ 11 ਵਜੇ ਲਾ ਜਾਂਦੇ ਆ ਤੇ ਲੈ ਜਾਂਦੇ ਕੂੜੇ ਵਾਲਾ, ਜੇ ਕੋਈ ਬਾਹਰ ਸੜਦਾ ਆ ਉਹਨੂੰ 50 ਰੁਪਏ ਜੁਰਮਾਨਾ ਰੱਖਿਆ ਆ।
0: ਬਹੁਤ ਵਧੀਆ ਗੱਲ ਹੈ, ਤੇ ਹੁਣ
1: ਮਹੱਲੇ 'ਚ 30-40 ਬੰਦੇ ਅਸੀਂ ਰਹਿੰਦੇ ਘਰ 'ਚ।
0: ਅੱਛਾ ਜੀ,
1: ਹਾਂਜੀ, ਸਾਰਿਆਂ ਨੇ ਏਕਤਾ ਬਣਾਇਆ ਗਿਆ।
0: ਬਹੁਤ ਵਧੀਆ ਗੱਲ ਹੈ, ਤੇ ਮੈਨੂੰ ਇਹ ਦੱਸੋ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਫਰਮਾਇਸ਼ ਦੇਖੋ ਜੀ, ਮੈਂ ਦੋਸਤ ਦਾ ਨਾਂ ਨਹੀਂ ਲਵਾਂਗਾ
0: ਜੀ,
1: ਜੋ ਤੁਸੀਂ ਹੁਕਮ ਕੀਤਾ ਨਾ ਅਸੀਂ ਨਾਂ ਨਹੀਂ ਲੈਣਾ, ਫਿਰ ਅਸੀਂ ਜ਼ਬਰਦਸਤੀ ਨਾਂ ਲਵਾਂਗੇ, ਸਫਾਈ ਕਰਨ ਦਾ ਕੀ ਫਾਇਦਾ ਆ?
0: ਬਿਲਕੁਲ,
1: ਕਹਿਣਾ ਮੰਨਣਾ ਪੈਣਾ ਤੁਹਾਡਾ
0: ਜੀ,
1: ਤੇ ਗਾਣਾ ਤੁਸੀਂ ਲਾ ਦਿਓ ਦਾ ਬੰਜਾ ਜਿਹੜਾ ਹੈ।
0: ਹਾਂਜੀ,
1: ਬੰਦਾ ਬਣ ਜਾ,
0: ਬੰਦਾ ਬਣ ਜਾ,
1: ਮੈਂ ਤੇਰੇ ਨਾਲ, ਹਾਂਜੀ ਤੇਰੇ ਨਾਲ ਵਿਆਹੀ ਹੋਈ।
0: ਚਲੋ ਠੀਕ ਹੈ ਜੀ, ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ, ਤੇ ਹੁਣ ਡੇਲੀ ਸੁਣਨਾ ਹੈ, ਤੁਸੀਂ ਅੱਜ ਸ਼ੁਰੂ ਕੀਤਾ ਹੈ।
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ,
1: ਮੈਂ ਸੁਣਾਂਗਾ ਜੀ, ਮੈਂ ਇੰਦਾ ਰੋਜ਼ ਨਹੀਂ ਨਾ ਕਾਲ ਲੈਣੀ।
0: ਅੱਛਾ ਜੀ,
1: ਮਤਲਬ ਲੋਕਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਨਵੇਂ ਕਾਲਾਂ ਨੂੰ, ਜੋ ਬਾਕੀ ਲਾਸਟ ਉਹਨਾਂ ਕਹਿੰਦਾ ਰੋਜ਼ ਹੀ ਆਉਂਦੇ ਆ।
0: ਬਿਲਕੁਲ ਬਿਲਕੁਲ,
1: ਤੁਸੀਂ ਦੁਆ ਲਾਉਣੀ ਹੈ।
0: ਠੀਕ ਹੈ ਜੀ,
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ,
1: ਸ਼ੁਕਰੀਆ ਜੀ।
0: ਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, ਨੰਬਰ 0181-23-4574, ਤੇ ਤੁਸੀਂ ਆਪਣੀ ਫਰਮਾਇਸ਼ ਜਿਹੜੀ ਹੈ ਫੇਸਬੁੱਕ ਮੈਸੇਂਜਰ 'ਤੇ ਵੀ ਸਾਡੇ ਕੋਲ ਭੇਜ ਸਕਦੇ ਹੋ, ਅਤੇ ਅਸੀਂ ਹੁਣੇ ਪੂਰੀ ਕਰਦੇ ਹਾਂ ਫਰਮਾਇਸ਼।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਅਤੇ ਸਾਡੇ ਨਾਲ ਸਾਡੇ ਅਗਲੇ ਲਿਸਨਰ ਜਿਹੜੇ ਨੇ ਜੁੜ ਚੁੱਕੇ ਨੇ, ਆਓ ਉਹਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਨਾਲੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਪਾਲੀ ਬੋਲਦਾ ਮੈਂ, ਹੁਸ਼ਿਆਰਪੁਰ ਤੋਂ।
0: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਯੁਵਾਣੀ ਦੇ ਵਿੱਚ। ਪ੍ਰੋਗਰਾਮ ਸੁਣ ਕੇ ਕਿਵੇਂ ਦਾ ਲੱਗ ਰਿਹਾ ਜੀ?
1: ਮੈਂ ਬਹੁਤ ਵਧੀਆ ਪ੍ਰੋਗਰਾਮ ਹੀ ਲੱਗਦਾ ਮੈਨੂੰ ਤਾਂ। ਅੱਜ ਥੋੜ੍ਹਾ ਜਿਹਾ ਮੈਂ ਲੇਟ ਸੌਣ ਲੱਗਾ, ਕਿਤੇ ਗਿਆ ਸੀਗਾ।
0: ਜੀ ਜੀ ਜੀ। ਤੇ ਪਾਲੀ ਜੀ, ਅੱਜ ਅਸੀਂ ਗੱਲਬਾਤ ਕਰਨੀ ਹੈ ਸੈਗਮੈਂਟ ਤਹਿਜ਼ੀਬ ਦੇ ਵਿੱਚ, ਕਿ ਪਬਲਿਕ ਪਲੇਸ ਵਿੱਚ ਸਾਡੀ ਕੀ ਤਹਿਜ਼ੀਬ ਹੋਣੀ ਚਾਹੀਦੀ ਹੈ, ਤੇ ਤੁਹਾਡੇ ਇਹਦੇ ਤੇ ਕੀ ਵਿਚਾਰ ਨੇ?
1: ਹਾਂਜੀ ਮੈਮ, ਜਿੱਥੇ ਵੀ ਆਪਾਂ ਜਾਣਾ ਹੋਵੇ ਨਾ, ਜਾਂ ਰੇਲਵੇ ਸਟੇਸ਼ਨ ਹੀ ਹੋਵੇ, ਭਾਵੇਂ ਕੋਈ ਵੀ ਸਟੇਸ਼ਨ ਹੋਵੇ ਜਾਂ ਬੱਸ ਸਟੈਂਡ ਹੀ ਹੈ ਨਾ,
0: ਜੀ ਜੀ ਜੀ,
1: ਉੱਥੇ ਆਪਾਂ ਇੱਦਾਂ ਦਾ ਕੰਮ ਕਰੀਏ ਜਿਹੜਾ ਅਗਲਾ ਵੀ ਸੋਚੇ ਵੀ ਕਿਆ ਬਾਤ ਹੈ ਨਾ, ਕਿੰਨਾ ਸੋਹਣਾ ਕੰਮ ਕੀਤਾ ਉਹਨੇ।
0: ਜੀ ਜੀ ਜੀ।
1: ਜਾਂ ਕੋਈ ਵੀ ਲਿਫਾਫਾ ਵੀ ਪਿਆ ਹੋਵੇ, ਲਿਫਾਫੇ ਵਿੱਚ ਕੋਈ ਕੇਲੇ ਦੀਆਂ ਛਿੱਲਾਂ ਹੀ ਆ ਭਾਵੇਂ,
0: ਪਾਲੀ ਜੀ ਫਰਮਾਇਸ਼ ਕਿਹੜੀ ਲੈ ਕੇ ਆਏ ਹੋ ਜੀ ਸਾਡੇ ਲਈ?
1: ਹਾਂਜੀ ਮੈਮ, ਗੁਰਦਾਸ ਮਾਨ ਦਾ ਲਾ ਦੇ ਸਹੇਲੀਆਂ।
0: ਜੀ, ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਬਹੁਤ ਬਹੁਤ ਥੈਂਕ ਯੂ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਮ, ਥੈਂਕ ਯੂ।
0: ਤੇ ਦੋਸਤੋ, ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਅਸੀਂ ਹੁਣ, ਅੱਜ ਦੀ ਮੈਨੂੰ ਲੱਗਦਾ ਆਖਰੀ ਫਰਮਾਇਸ਼ ਇਹ ਰਹਿਣ ਵਾਲੀ ਹੈ। ਸਹੇਲੀਆਂ ਪਾਲੀ ਜੀ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦਾ ਗਾਣਾ, ਤੇ ਆਓ ਉਹਨਾਂ ਦੀ ਜਿਹੜੀ ਫਰਮਾਇਸ਼ ਆ ਉਹ ਅਸੀਂ ਪੂਰੀ ਕਰਦੇ ਹਾਂ।

0: ਸਿਮਰਨ, ਮੈਂ ਸੋਚ ਰਹੀ ਸੀ ਕਿ ਹਜੇ ਫਰਮਾਇਸ਼ਾਂ ਦਾ ਪ੍ਰੋਗਰਾਮ ਤਾਂ ਚੱਲ ਹੀ ਰਿਹਾ ਹੈ ਅਤੇ ਸਾਡੇ ਕੋਲ ਬਹੁਤ ਥੋੜ੍ਹਾ ਜਿਹਾ ਟਾਈਮ ਹੈ, ਅਤੇ ਇੱਕ ਫਰਮਾਇਸ਼ ਜੇ ਮੈਂ ਆਪਣੀ ਵੀ ਪੂਰੀ ਕਰ ਲਵਾਂ।
1: ਬਿਲਕੁਲ ਜੀ, ਬਿਲਕੁਲ, ਦੱਸੋ ਕਿਹੜੀ ਫਰਮਾਇਸ਼ ਤੁਹਾਡੀ ਹੈ ਜੀ।
0: ਮੈਂ ਸੁਣਨਾ ਚਾਹੂੰਗੀ ਮੁਹੱਬਤ ਗਾਣਾ ਬੀ ਪ੍ਰਾਕ ਦਾ।
1: ਬਿਲਕੁਲ ਪ੍ਰੀਤੀ, ਹੁਣੇ ਤੁਹਾਡੀ ਵੀ ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਸੀ ਯੁਵਾਣੀ, ਉਮੀਦ ਕਰਦੇ ਹਾਂ ਕਿ ਸਾਡੇ ਲਿਸਨਰਸ ਨੇ ਸਾਡੇ ਨਾਲ ਪ੍ਰੋਗਰਾਮ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਵੇਗਾ, ਅਸੀਂ ਕਿਉਂਕਿ ਪ੍ਰੋਗਰਾਮ ਬਹੁਤ ਜ਼ਿਆਦਾ ਇੰਜੋਏ ਕੀਤਾ।
1: ਅਤੇ ਸਿਮਰਨ, ਅੱਜ ਜਿਵੇਂ ਲਾਫਿੰਗ ਡੇ ਹੈ ਅਤੇ ਹੱਸਦੇ ਰਹੋ, ਹਸਾਉਂਦੇ ਰਹੋ ਅਤੇ ਖੁਸ਼ ਰਹੋ, ਇੰਜੋਏ ਕਰੋ ਯੁਵਾਣੀ ਪ੍ਰੋਗਰਾਮ ਦੇ ਨਾਲ ਵੀ। ਅਤੇ ਹਮੇਸ਼ਾ ਜਿਹੜੇ ਹੈ ਆਪਣੀ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆਵੇ ਉਸ ਨੂੰ ਵੀ ਇਹੀ ਗੱਲ ਕਹੋ ਕਿ ਮੈਂ ਬਹੁਤ ਖੁਸ਼ ਹਾਂ।
0: ਬਿਲਕੁਲ ਜੀ, ਬਿਲਕੁਲ। ਅਤੇ ਦੋਸਤੋ ਸਮਾਂ ਸਾਨੂੰ ਹੁਣ ਹੋਰ ਇਜਾਜ਼ਤ ਨਹੀਂ ਦਿੰਦਾ।

ਵੈਲਕਮ ਬੈਕ ਜੀ, ਮੈਂ ਹਾਂ ਤੁਹਾਡੀ ਦੋਸਤ ਆਰਜੇ ਸੁਰਬੀ, FM ਬੈਂਡ 102.7 ਮੈਗਾਹਰਟਜ਼ ਸੇ ਆਕਾਸ਼ਵਾਣੀ ਜਲੰਧਰ ਦਾ ਏਅਰ ਰੇਨਬੋ ਚੈਨਲ, ਔਰ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ। ਇਸ ਪ੍ਰੋਗਰਾਮ ਵਿੱਚ ਮੈਂ ਅੱਜ ਗੱਲ ਕਰ ਰਹੀ ਸੀ ਸਫ਼ਰ ਦੇ ਬਾਰੇ, ਰੋਜ਼ ਸਫ਼ਰ ਜੋ ਅਸੀਂ ਹਮੇਸ਼ਾ ਤੈਅ ਕਰਦੇ ਰਹਿੰਦੇ ਹਾਂ ਅਤੇ ਜਿਹਦਾ ਕੋਈ ਵੀ ਸਟੇਸ਼ਨ ਨਹੀਂ ਹੁੰਦਾ। ਇਸ ਸਫ਼ਰ ਦੇ ਵਿੱਚ ਜੋ ਹੁਣ ਸਾਡਾ ਚੱਲ ਰਿਹਾ ਹੈ ਸਫ਼ਰ, ਜੋ ਪੂਰੇ 7 ਵਜੇ ਤੱਕ ਚੱਲੇਗਾ, ਇਸ ਸਫ਼ਰ ਦੇ ਵਿੱਚ ਮੈਂ ਤੁਹਾਡੇ ਨਾਲ ਬੜੀਆਂ ਸਾਰੀਆਂ ਕਹਾਣੀਆਂ ਕਿੱਸੇ ਸ਼ੇਅਰ ਕਰਾਂਗੀ। ਤਾਂ ਲਓ ਜੀ, ਪਹਿਲੀ ਕਹਾਣੀ ਨਾਲ ਮੈਂ ਸ਼ੁਰੂਆਤ ਕਰਦੀ ਹਾਂ ਇਸ ਪ੍ਰੋਗਰਾਮ ਦੀ। ਇੱਕ ਵਾਰ ਕੀ ਹੁੰਦਾ, ਇੱਕ ਨਾ ਨੌਜਵਾਨ ਹੁੰਦਾ, ਇੱਕ ਪਹਾੜ ਦੀ ਚੋਟੀ 'ਤੇ ਪਹੁੰਚਣਾ ਚਾਹੁੰਦਾ ਸੀ। ਇੱਕ ਨੌਜਵਾਨ ਨੇ ਨਾ ਪਹਾੜ ਦੀ ਚੋਟੀ 'ਤੇ ਪਹੁੰਚਣ ਵਾਸਤੇ ਨਾ ਬਹੁਤ ਕੁਝ ਸੋਚਿਆ, ਮਤਲਬ ਨਾ ਉਹ ਇੰਨੀ ਕਾਹਲੀ ਵਿੱਚ ਸੀ ਕਿ ਉਸਨੇ ਨਾ ਰਸਤੇ ਦੇ ਰੰਗ ਬਿਰੰਗੇ ਫੁੱਲ ਦੇਖੇ, ਨਾ ਵਗਦੇ ਹੋਏ ਝਰਨਿਆਂ ਦੀ ਆਵਾਜ਼ ਸੁਣੀ। ਮਤਲਬ ਉਹਨੂੰ ਇੰਨਾ ਸੀਗਾ ਕਿ ਮੈਂ ਬਸ ਕਿਤੇ ਨਾ ਕਿਸੇ ਤਰੀਕੇ ਨਾਲ ਉਸ ਪਹਾੜ ਦੀ ਚੋਟੀ 'ਤੇ ਪਹੁੰਚ ਜਾਵਾਂ ਅਤੇ ਉੱਥੇ ਪਹੁੰਚ ਕੇ ਫਤਿਹ ਕਰ ਲਵਾਂ। ਪਰ ਉਹਨੂੰ ਨਾ ਇੱਕ ਚੀਜ਼ ਨਹੀਂ ਪਤਾ ਸੀਗੀ, ਉਹ ਇਹ ਸੀ ਕਿ ਉਸ ਗੱਲ ਤੋਂ ਅਣਜਾਣ ਸੀ ਕਿ ਜਿਸ ਰਸਤੇ ਤੋਂ ਆਇਆ ਉਸ ਰਸਤੇ ਵਿੱਚ ਕਿੰਨੀਆਂ ਸਾਰੀਆਂ ਚੀਜ਼ਾਂ ਸੀ, ਸੋਹਣੀਆਂ ਸੋਹਣੀਆਂ, ਵਧੀਆ ਵਧੀਆ, ਜਿਹੜੀ ਸਾਰੀ ਉਹਨੇ ਮਿਸ ਕਰ ਦਿੱਤੀਆਂ। ਪਰ ਜਦੋਂ ਨਾ ਉਹ ਚੋਟੀ 'ਤੇ ਪਹੁੰਚਿਆ ਅਤੇ

ਇਸ ਖਾਸ ਪ੍ਰੋਗਰਾਮ ਜਿਹਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ, ਜੋ ਤੁਹਾਨੂੰ ਬਸ ਇਹ ਸਿਖਾਉਂਦਾ ਕਿ ਜ਼ਿੰਦਗੀ ਨੂੰ ਪਿਆਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਉਂਦੀ ਹਾਂ ਜੀ ਇਸ ਗੀਤ ਤੋਂ ਬਾਅਦ।

0: ਪ੍ਰੋਗਰਾਮ ਇਸ ਤਰੀਕੇ ਜਾਰੀ ਰਹੇਗਾ। ਹੁਣ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਖਬਰਾਂ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਬੱਚਿਆਂ ਵਿੱਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ 'ਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਬੱਚਿਆਂ ਵਿੱਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਦਿਸ਼ਾ ਨਿਰਦੇਸ਼ ਜਨਤਕ ਸਿਹਤ ਸੇਵਾ ਪ੍ਰਦਾਨ ਕਰਨ ਅਤੇ ਹਾਲ ਹੀ 'ਚ ਸਮਾਪਤ ਹੋਏ ਰਾਸ਼ਟਰੀ ਸੰਮੇਲਨ 'ਚ ਜਾਰੀ ਕੀਤੇ ਗਏ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਪਹਿਲੀ ਵਾਰ ਬੱਚਿਆਂ ਵਿੱਚ ਸ਼ੂਗਰ ਦੀ ਜਾਂਚ, ਪਛਾਣ, ਇਲਾਜ ਅਤੇ ਲੰਮੇ ਸਮੇਂ ਦੇ ਪ੍ਰਬੰਧਨ ਲਈ ਇੱਕ ਪ੍ਰਮਾਣਿਤ ਰਾਸ਼ਟਰੀ ਢਾਂਚਾ ਪ੍ਰਦਾਨ ਕਰਦੇ ਨੇ। ਮੰਤਰਾਲੇ ਨੇ ਦੱਸਿਆ ਕਿ ਇਸ ਪਹਿਲਕਦਮੀ ਨੇ ਭਾਰਤ ਨੂੰ ਉਨ੍ਹਾਂ ਕੁਝ ਮੁਲਕਾਂ ਵਿੱਚੋਂ ਇੱਕ ਬਣਾ ਦਿੱਤਾ ਜਿਨ੍ਹਾਂ ਨੇ ਬੱਚਿਆਂ ਵਿੱਚ ਸ਼ੂਗਰ ਦੇਖਭਾਲ ਨੂੰ ਜਨਤਕ ਸਿਹਤ ਪ੍ਰਣਾਲੀ ਵਿੱਚ ਜੋੜਿਆ। ਇਸ ਨਾਲ ਮਹੱਤਵਪੂਰਨ ਜਨਤਕ ਸਿਹਤ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਸ਼ੁਰੂਆਤੀ ਇਲਾਜ ਕਾਰਨ ਮੌਤ ਦਰ ਵਿੱਚ ਕਮੀ ਅਤੇ ਪ੍ਰਭਾਵਿਤ ਬੱਚਿਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ GlaxAI ਵੱਲੋਂ ਵਿਕਸਿਤ ਕੀਤੇ ਗਏ ਮਿਸ਼ਨ ਦ੍ਰਿਸ਼ਟੀ ਨੂੰ ਪੁਲਾੜ ਦੇ ਖੇਤਰ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਪਹਿਲੇ ਆਪਟੋਸਾਰ ਉਪਗ੍ਰਹਿ ਅਤੇ ਭਾਰਤ ਵਿੱਚ ਬਣੇ ਸਭ ਤੋਂ ਵੱਡੇ ਨਿੱਜੀ ਉਪਗ੍ਰਹਿ ਦਾ ਸਫਲ ਪਰੀਖਣ ਨੌਜਵਾਨਾਂ ਵਿੱਚ ਨਵੀਨਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਨੂੰਨ ਦਾ ਪ੍ਰਮਾਣ ਹੈ। ਉਨ੍ਹਾਂ ਨੇ GlaxAI ਦੇ ਸੰਸਥਾਪਕਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ 'ਚ ਸੰਵਿਧਾਨਕ ਦੁਰਵਿਵਹਾਰ, ਵਿਗੜਦੇ ਸ਼ਾਸਨ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ। ਮੰਗ ਪੱਤਰ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਮੀਡੀਆ ਰਿਪੋਰਟਾਂ ਅਤੇ ਜਨਤਕ ਚਰਚਾਵਾਂ ਮੁਤਾਬਕ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਦਿਨਾਂ ਵਿਸ਼ੇਸ਼ ਵਿਧਾਨ ਸਭਾ ਇਜਲਾਸ 'ਚ ਸ਼ਿਰਕਤ ਕੀਤੀ ਸੀ, ਜੋ ਚਿੰਤਾ ਦਾ ਵਿਸ਼ਾ ਏ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਇਲਜ਼ਾਮ ਨੂੰ ਨਕਾਰਿਆ ਗਿਆ। ਪਾਰਟੀ ਨੇ ਰਾਜਪਾਲ ਨੂੰ ਮੁੱਖ ਮੰਤਰੀ ਦੇ ਆਚਰਣ ਬਾਰੇ ਵੇਰਵੇ ਸਮੇਤ ਰਿਪੋਰਟ ਮੰਗਣ ਅਤੇ ਢੁੱਕਵੇਂ ਸੰਵਿਧਾਨਕ ਉਪਾਅ ਕਰਨ ਦੀ ਬੇਨਤੀ ਕੀਤੀ ਹੈ। ਪਾਰਟੀ ਨੇ ਰਾਜਨੀਤਿਕ ਉਦੇਸ਼ਾਂ ਲਈ ਪੁਲਿਸ ਅਤੇ ਨਿਆਮਕ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੀ ਸਿੱਧੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ। ਸ੍ਰੀ ਜਾਖੜ ਦੇ ਨਾਲ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਪਾਰਟੀ ਆਗੂ ਵੀ ਮੌਜੂਦ ਰਹੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਮੋਹਾਲੀ 'ਚ ਇੱਕ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਸਾਜਿਸ਼ਾਂ ਰਚ ਰਹੀਆਂ ਨੇ, ਕਿਉਂਕਿ ਉਹ ਸੂਬਾ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਤੋਂ ਈਰਖਾ ਕਰਦੀਆਂ ਨੇ। ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਸਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਪ੍ਰੈਸ ਆਜ਼ਾਦੀ ਦੀ ਸਥਿਤੀ ਦਾ ਮੁਲਾਂਕਣ ਕਰਨ ਦਾ ਇੱਕ ਮੌਕਾ ਹੈ। ਇਹ ਸਾਲ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਪ੍ਰਗਟਾਵੇ ਦੀ ਆਜ਼ਾਦੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰਾਂ, ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਤਕਨਾਲੋਜੀ, ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਵਿੱਖ ਲਈ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਵਹਾਰਕ ਤਰੀਕਿਆਂ 'ਤੇ ਇਕਜੁੱਟ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੇ ਦਸੰਬਰ 1993 'ਚ ਯੂਨੈਸਕੋ ਮਹਾਂਸਭਾ ਦੀ ਸਿਫਾਰਿਸ਼ ਤੋਂ ਬਾਅਦ ਪ੍ਰੈਸ ਆਜ਼ਾਦੀ ਦਿਹਾੜੇ ਦਾ ਐਲਾਨ ਕੀਤਾ ਸੀ। ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਵਿਖੇ ਅੱਜ ਮਹਾਰਾਣਾ ਪ੍ਰਤਾਪ ਜਯੰਤੀ ਮਹੋਤਸਵ 2026 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਹਿਮਾਚਲ ਦੇ ਹਮੀਰਪੁਰ ਤੋਂ ਮੌਜੂਦਾ ਸਾਂਸਦ ਅਨੁਰਾਗ ਸਿੰਘ ਠਾਕੁਰ, ਕਾਂਗਰਸ ਨੇਤਾ ਅਤੇ ਸਾਬਕਾ ਸਪੀਕਰ ਰਾਣਾ KP ਸਿੰਘ ਸਮੇਤ ਕਈ ਪਤਵੰਤੇ ਮੌਜੂਦ ਰਹੇ। ਉਨ੍ਹਾਂ ਮਹਾਰਾਣਾ ਪ੍ਰਤਾਪ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਆਖਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ

ਸੁਣ ਰਹੇ ਹੋ, ਸਾਡਾ ਐਕਸ ਹੈਂਡਲ ਹੈ @AIRRANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਘੇ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਪੰਜਾਬ ਲੋਕ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਰਾਜਪਾਲ ਨੇ ਗਾਇਕ ਨੂੰ ਸੂਬੇ 'ਚ ਨਸ਼ਿਆਂ ਵਿਰੋਧੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਮੀਕਾ ਸਿੰਘ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨਾਲ ਮਿਲ ਕੇ ਸ਼ਹਿਰ 'ਚ ਇੱਕ ਮੈਗਾ ਸ਼ੋਅ ਆਯੋਜਿਤ ਕਰਨਗੇ। ਉਹਨਾਂ ਦੱਸਿਆ ਕਿ ਇਹ ਸ਼ੋਅ ਬਿਨਾਂ ਕਿਸੇ ਟਿਕਟ ਫੀਸ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਤੋਂ ਪ੍ਰਾਪਤ ਸਾਰਾ ਸਹਿਯੋਗ ਨਸ਼ਾ ਵਿਰੋਧੀ ਮੁਹਿੰਮ ਨੂੰ ਸਸ਼ਕਤ ਬਣਾਉਣ 'ਚ ਸਮਰਪਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਆਲਮੀ ਪੱਧਰ 'ਤੇ ਉਤਸ਼ਾਹਿਤ ਕਰਨ 'ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਤੇ ਫਿਲਮ ਨਿਰਮਾਣ ਪੱਖੀ ਮਾਹੌਲ ਤਿਆਰ ਕਰਨ 'ਤੇ ਵੀ ਵਿਚਾਰ ਕੀਤਾ ਗਿਆ। ਮੀਕਾ ਸਿੰਘ ਨੇ ਸੁਝਾਅ ਦਿੱਤਾ ਕਿ ਪੰਜਾਬ 'ਚ ਬਾਲੀਵੁੱਡ ਹੀ ਨਹੀਂ ਬਲਕਿ ਹਾਲੀਵੁੱਡ ਪੱਧਰ ਦੀ ਵੀ ਇੱਕ ਵਿਸ਼ਵ ਪੱਧਰੀ ਫਿਲਮ ਸਿਟੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਫਿਲਮ ਨਿਰਮਾਤਾਵਾਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਧ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਚ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਮਰਿਆਦਾ ਦਾ ਫੈਸਲਾ ਸਿਰਫ਼ ਗੁਰੂ ਪੰਥ ਕਰ ਸਕਦਾ, ਕੋਈ ਸਰਕਾਰ ਨਹੀਂ। ਉਹਨਾਂ ਕਿਹਾ ਕਿ ਸਰਕਾਰ ਨੇ ਜਾਗਤ ਜੋਤ ਐਕਟ ਵਿੱਚ ਸੋਧ ਕਰਨ ਵੇਲੇ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਰੋਸੇ 'ਚ ਲਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕੀਤੀ। ਉਹਨਾਂ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 8 ਤਰੀਕ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਬਾਰੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮੌਜੂਦ ਦਾ ਪਰਦਾਫਾਸ਼ ਕਰਦਿਆਂ 12 ਕਿਲੋ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਹਨਾਂ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਅੰਮ੍ਰਿਤਸਰ ਚੱਬਲ ਸੜਕ ਦੇ ਟੋਲ ਪਲਾਜ਼ਾ ਨੇੜਿਓਂ ਕਾਬੂ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਇੱਕ ਪਾਕਿਸਤਾਨ ਆਧਾਰਿਤ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਨਿਰਦੇਸ਼ਾਂ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ। ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੌਜੂਲ ਦੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 7 ਪਿਸਤੌਲ ਬਰਾਮਦ ਕੀਤੇ ਨੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ ਅਤੇ ਅੱਗੇ ਅਪਰਾਧਕ ਤੱਤਾਂ 'ਚ ਉਹਨਾਂ ਦੇ ਸਾਥੀਆਂ ਰਾਹੀਂ ਵੰਡੀ ਜਾਂਦੀ ਸੀ। ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਵੈਟ ਅਤੇ ਪੰਜਾਬ ਰਾਜ ਵਿਕਾਸ ਟੈਕਸ ਦੋਵਾਂ ਦੀ ਪ੍ਰਾਪਤੀ 'ਚ ਪ੍ਰਭਾਵਸ਼ਾਲੀ ਦੋਹਰੇ ਅੰਕਾਂ ਦਾ ਵਾਧਾ ਦਰਜ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਨੇ ਇਹਨਾਂ ਦੋਵਾਂ ਖੇਤਰਾਂ ਤੋਂ ਲਗਭਗ 265 ਕਰੋੜ ਰੁਪਏ ਦਾ ਕੁੱਲ ਵਾਧੂ ਮਾਲੀਆ ਪ੍ਰਾਪਤ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹਨਾਂ ਵਿਸ਼ੇਸ਼ ਟੈਕਸ ਖੇਤਰਾਂ 'ਚ ਲਗਾਤਾਰ ਉੱਪਰ ਵੱਲ ਜਾਣ ਵਾਲਾ ਰੁਝਾਨ ਸਰਕਾਰ ਦੀਆਂ ਸਪਸ਼ਟ ਨੀਤੀਗਤ ਤਰਜੀਹਾਂ ਨੂੰ ਉਜਾਗਰ ਕਰਦਾ। ਉਹਨਾਂ ਕਿਹਾ ਕਿ ਵੈਟ ਪ੍ਰਾਪਤੀ ਨੇ ਅਪ੍ਰੈਲ ਮਹੀਨੇ ਲਈ 23.28% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਪੰਜਾਬ ਰਾਜ ਵਿਕਾਸ ਟੈਕਸ ਉਗਰਾਹੀ 'ਚ ਵੀ 20.43% ਦਾ ਪ੍ਰਭਾਵਸ਼ਾਲੀ ਵਾਧਾ ਹੋਇਆ ਏ। ਇਹ ਲਗਭਗ 35 ਕਰੋੜ ਰੁਪਏ ਦੇ ਇਜ਼ਾਫੇ ਵਿੱਚ ਤਬਦੀਲ ਹੋਇਆ। ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਆਯੋਜਿਤ ਐਲੇਂਜਰਸ ਗਲੀ ਕ੍ਰਿਕਟ ਟੂਰਨਾਮੈਂਟ 2026 ਦੇ 4th ਐਡੀਸ਼ਨ ਦੀ ਸਮਾਪਤੀ ਪੰਜਾਬ ਲੋਕ ਭਵਨ ਵਿਖੇ ਹੋਈ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਜੇਤੂ ਉਪਜੇਤੂ ਟੀਮਾਂ ਸਹਿਤ ਟੂਰਨਾਮੈਂਟ ਦੇ ਵਕਾਰੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਹ ਟੂਰਨਾਮੈਂਟ 17 ਅਪ੍ਰੈਲ ਨੂੰ ਸੈਕਟਰ 16 ਕ੍ਰਿਕਟ ਸਟੇਡੀਅਮ ਵਿਖੇ ਸ਼ੁਰੂ ਹੋਇਆ ਜਿਸ ਵਿੱਚ ਕੁੱਲ 288 ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ 14 ਤੋਂ 19 ਸਾਲ ਉਮਰ ਵਰਗ ਦੇ ਲਗਭਗ 3400 ਨੌਜਵਾਨ ਕ੍ਰਿਕਟਰਸ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਉਭਰਦੇ ਨੌਜਵਾਨ ਖਿਡਾਰੀਆਂ ਲਈ ਮੁਕਾਬਲੇ ਵਾਲਾ ਮੰਚ ਪ੍ਰਦਾਨ ਕਰਨਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 5ਵੇਂ ਭਾਰਤੀ ਰਵਾਇਤੀ ਖੇਡ ਉਤਸਵ ਦਾ ਉਦਘਾਟਨ ਕੀਤਾ ਜੋ ਇੱਕ ਰਾਸ਼ਟਰੀ ਪੱਧਰ ਦਾ ਜਸ਼ਨ ਹੈ ਜੋ ਭਾਰਤ ਦੀ ਸਵਦੇਸ਼ੀ ਖੇਡ ਵਿਰਾਸਤ ਨੂੰ ਸੁਰਜੀਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ। ਇਸ ਸਮਾਗਮ ਨੂੰ ਏਸ਼ੀਅਨ ਰਵਾਇਤੀ ਖੇਡ ਐਸੋਸੀਏਸ਼ਨ ਅਤੇ ਕੌਮਾਂਤਰੀ ਰਵਾਇਤੀ ਖੇਡ ਐਸੋਸੀਏਸ਼ਨ ਵੱਲੋਂ ਸਮਰਥਨ ਪ੍ਰਾਪਤ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ 'ਚ ਅੱਜ ਸਵੇਰੇ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੋਹਾਲੀ ਸਮੇਤ ਕੁਝ ਇਲਾਕਿਆਂ 'ਚ ਗੜੇਮਾਰੀ ਵੀ ਹੋਈ ਅਤੇ ਇਸ ਦੇ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਕਈ ਥਾਈਂ ਦਰਖਤ ਉੱਖੜ ਗਏ ਅਤੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਕਈ ਥਾਵਾਂ 'ਤੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਉੱਖੜਨ ਕਾਰਨ ਖੜ੍ਹੇ ਵਾਹਨਾਂ ਨੂੰ ਨੁਕਸਾਨ ਹੋਣ ਦੀ ਵੀ ਖਬਰ ਹੈ। ਜਿੱਥੇ ਉਮੀਦ ਮੁਤਾਬਕ ਮੌਸਮ ਨੇ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਇਸਨੇ ਕਿਸਾਨਾਂ ਦੇ ਨਾਲ ਨਾਲ ਸੂਬੇ ਭਰ ਵਿੱਚ ਵੱਖ ਵੱਖ ਦਾਣਾ ਮੰਡੀਆਂ 'ਚ ਪਈ ਜਿਣਸ ਲਈ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ।

0: ਮੌਸਮ ਵਿਭਾਗ ਨੇ ਚੰਡੀਗੜ੍ਹ ਮੋਹਾਲੀ ਪਟਿਆਲਾ ਰਾਜਪੁਰਾ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਕੁਝ ਹਿੱਸਿਆਂ ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਲਈ ਰੈੱਡ ਅਲਰਟ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ਚ ਵੀ ਗਰਜ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ। ਪੰਜਾਬ ਦੇ ਤਾਪਮਾਨ 'ਚ ਅੱਜ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਬੱਚਿਆਂ 'ਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਅਤੇ IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਜੀ ਹਾਂ ਦੋਸਤੋ, ਉਹ ਦਿਨ ਕਦੇ ਵੀ ਨਹੀਂ ਵਾਪਸ ਆਉਂਦੇ ਜੋ ਚਲੇ ਜਾਂਦੇ ਨੇ, ਉਹ ਦੋਸਤ ਕਦੇ ਵਾਪਸ ਨਹੀਂ ਆਉਂਦੇ ਜੋ ਚਲੇ ਜਾਂਦੇ ਨੇ। ਇਹ ਗੀਤ ਬਹੁਤ ਪਿਆਰਾ ਹੈ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ। ਇਹ ਗੀਤ ਤੁਸੀਂ ਸੁਣਿਆ ਜੋ ਸਾਨੂੰ ਇੱਕ ਚੀਜ਼ ਬਹੁਤ ਸੋਹਣੀ ਸਿਖਾਉਂਦਾ ਕਿ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਆਉਣਗੇ ਅਤੇ ਚਲੇ ਜਾਣਗੇ, ਜਿਹੜੇ ਸਾਡੇ ਪਿਆਰੇ ਆ ਨਾ, ਕਦੇ ਵੀ ਉਹਨਾਂ ਨੂੰ ਨਾ ਆਪਣੇ ਤੋਂ ਦੂਰ ਨਾ ਹੋਣ ਦਿਉ। ਅਗਰ ਤੁਸੀਂ ਉਹਨਾਂ ਨੂੰ ਬਹੁਤ ਪਸੰਦ ਕਰਦੇ ਹੋ, ਪਿਆਰ ਕਰਦੇ ਹੋ, ਕੋਈ ਵੀ ਐਸੀ ਗੱਲ ਨਾ ਕਰੋ ਕਿ ਜਿਸ ਵਜ੍ਹਾ ਨਾਲ ਉਹ ਸਾਡੇ ਕੋਲੋਂ ਦੂਰ ਹੋ ਜਾਣ। ਸੋ ਦੋਸਤੋ, ਜ਼ਿੰਦਗੀ ਕੇ ਸਫ਼ਰ ਮੇਂ ਜੋ ਬੀਤ ਜਾਤੇ ਹੈ ਪਲ, ਉਹ ਵਾਪਸ ਨਹੀਂ ਆਉਂਦੇ, ਮਤਲਬ ਕੋਈ ਵੀ ਪਲ ਤਾਂ ਵਾਪਸ ਤਾਂ ਨਹੀਂ ਆਉਂਦੇ, ਲੇਕਿਨ ਆਪਾਂ ਇਹਨਾਂ ਪਲਾਂ ਨੂੰ ਯਾਦ ਕਰ ਸਕਦੇ ਹਾਂ, ਇਹਨਾਂ ਪਲਾਂ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਨਾ ਜੀ ਸਕਦੇ ਹਾਂ। ਬਸ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਜਿਹੜੀ ਆਪਾਂ ਸੋਚਦੇ ਹਾਂ ਉਸ ਤਰੀਕੇ ਨਾਲ ਤਾਂ ਚਲੋ ਨਹੀਂ ਹੁੰਦੀ, ਪਰ ਕਈ ਵਾਰ ਹੋ ਵੀ ਜਾਂਦੀ ਹੈ। ਇਸ ਕਰਕੇ ਲਾਈਫ ਦੇ ਵਿੱਚ ਜੋ ਵੀ ਸਾਡੇ ਬਹੁਤ ਖਾਸ ਨੇ, ਉਹਨਾਂ ਨੂੰ ਹਮੇਸ਼ਾ ਆਪਣੀ ਜਗ੍ਹਾ 'ਚ ਖਾਸ ਰੱਖੋ। ਇੱਕ ਹੋਰ ਖਾਸ ਚੀਜ਼ ਅੱਜ ਹੈ, ਉਹ ਹੈ ਜੀ ਐਸੀ ਚੀਜ਼, ਐਸਾ ਦਿਨ ਹੈ ਅੱਜ ਇੱਕ ਹੋਰ ਜੋ ਸਾਨੂੰ ਹੱਸਣਾ ਸਿਖਾਉਂਦਾ ਹੈ। ਤੁਹਾਨੂੰ ਪਤਾ ਹੈਗਾ ਸਾਰਿਆਂ ਨੂੰ, ਕਿਉਂਕਿ ਮੇਰੇ ਨਾਲ ਜ਼ਿਆਦਾ ਤੁਸੀਂ ਸਭ ਕੁਝ ਜਾਣਦੇ ਹੋ ਨਾ। ਮੈਂ ਨਾ ਸੋਚ ਰਹੀ ਸੀ ਵੈਸੇ ਬੈਠੇ ਬੈਠੇ ਕਿ ਆਖਿਰ ਇਸ ਦਿਨ ਨੂੰ ਬਣਾਉਣ ਦਾ ਮਕਸਦ ਕੀ ਰਿਹਾ ਹੋਏਗਾ, ਕਿਉਂ ਇਹ ਦਿਨ ਬਣਾਇਆ। ਮੈਂ ਗੱਲ ਕਰ ਰਹੀ ਹਾਂ ਜੀ ਲਾਫਟਰ ਡੇ ਦੀ, ਵਰਲਡ ਲਾਫਟਰ ਡੇ ਅੱਜ। ਅਤੇ ਦੇਖੋ, ਮੈਂ ਇਹ ਸੋਚ ਰਹੀ ਸੀ ਕਿ ਅਸੀਂ ਹੱਸਣਾ ਭੁੱਲ ਗਏ ਹਾਂ, ਕਿ ਪਹਿਲਾਂ ਵੀ ਇੱਕ ਸਮਾਂ ਸੀਗਾ ਜਦੋਂ ਲੋਕ ਖੁਸ਼ ਹੁੰਦੇ ਸੀ, ਹੱਸਦੇ ਸੀ, ਉਦੋਂ ਤਾਂ ਇਹ ਦਿਨ ਕਦੇ ਵੀ ਨਹੀਂ ਅਸੀਂ ਦੇਖੇ ਸੀ ਕਿ ਇੱਕ ਖਾਸ ਖਾਸ ਦਿਨ ਹਰ ਇੱਕ ਚੀਜ਼ ਲਈ ਬਣਾਇਆ ਗਿਆ ਹੋਵੇ। ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਚੀਜ਼ ਲਈ ਇੱਕ ਦਿਨ ਬਣਿਆ ਹੋਇਆ, ਔਰ ਲਾਫਟਰ ਡੇ ਦੇਖੋ ਤੁਸੀਂ, ਹੱਸਣ ਦਾ ਦਿਨ। ਆਪਾਂ ਇੱਕੋ ਦਿਨ ਤਾਂ ਨਹੀਂ ਹੱਸਣਾ, ਹੱਸਣਾ ਸੀ ਪੂਰੀ ਜ਼ਿੰਦਗੀ ਹੈ, ਬਟ ਇੱਕ ਖਾਸ ਦਿਨ ਬਣਾਇਆ ਗਿਆ ਉਹਨਾਂ ਲੋਕਾਂ ਵਾਸਤੇ ਜੋ ਆਪਣੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਹੱਸਣਾ ਭੁੱਲ ਗਏ ਨੇ। ਅਸੀਂ ਆਪਣੇ ਕੰਮ ਵਿੱਚ ਇੰਨੇ ਬਿਜ਼ੀ ਹੋ ਗਏ ਹਾਂ, ਇੰਨੇ ਜ਼ਿਆਦਾ ਮਗਨ ਹੋ ਗਏ ਹਾਂ, ਸਾਨੂੰ ਇਹ ਵੀ ਭੁੱਲ ਗਿਆ ਕਿ ਅਸੀਂ ਆਖਰੀ ਵਾਰ ਕਦੋਂ ਹੱਸੇ ਸੀ। ਹੁਣ ਜਿਹੜੇ ਲੋਕ ਮੈਨੂੰ ਸੁਣਦੇ ਹੋਣਗੇ, ਅਤੇ ਔਰ ਕੰਮ ਤੋਂ ਚਾਹੇ ਜਿਹੜੇ ਇਸ ਟਾਈਮ ਆਪਣੇ ਘਰਾਂ ਨੂੰ ਵਾਪਸ ਆ ਰਹੇ ਹੋਣਗੇ ਆਪਣੀ ਗੱਡੀ ਕਾਰ ਦੇ ਵਿੱਚ,

ਜਾਂ ਫਿਰ ਜੋ ਰੇਡੀਓ ਚਲਾ ਕੇ ਇਸ ਟਾਈਮ ਸੁਣ ਰਹੇ ਹੋਣਗੇ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਅਹਿਸਾਸ ਜ਼ਰੂਰ ਹੋਏਗਾ, ਜੋ ਵੀ ਆਫਿਸ 'ਚ ਕੰਮ ਕਰਦੇ ਹੋਣਗੇ, ਦਿਨ ਰਾਤ ਮਿਹਨਤ ਕਰਦੇ ਨੇ, ਘਰ ਆਉਂਦੇ ਸੌਂਦੇ ਉੱਠ ਜਾਂਦੇ ਨੇ, ਔਰ ਉਹ ਸੋਚ ਕੇ ਦੇਖਣ, ਯਾਦ ਕਰਕੇ ਦੇਖਣ ਕਿ ਉਹ ਆਖਰੀ ਵਾਰ ਕਦੋਂ ਹੱਸੇ ਸੀ। ਮੈਂ ਚਾਹੁੰਦੀ ਹਾਂ ਕਿ ਸਾਰੇ ਇੱਕ ਵਾਰੀ ਸੋਚਣ ਕਿ ਤੁਸੀਂ ਆਖਰੀ ਵਾਰ ਖੁੱਲ੍ਹ ਕੇ ਕਦੋਂ ਹੱਸੇ ਸੀ, ਜਦੋਂ ਤੁਹਾਡਾ ਹੱਸ ਹੱਸ ਕੇ ਪੇਟ ਦੁਖਣ ਲੱਗ ਗਿਆ ਹੋਵੇ, ਤੁਹਾਡੇ ਅੰਦਰੋਂ ਨੈਚੁਰਲ ਤੁਹਾਨੂੰ ਹੱਸ ਆਇਆ ਹੋਵੇ। ਯਾਦ ਕਰੋ, ਤੁਹਾਨੂੰ ਨਹੀਂ ਯਾਦ ਆਏਗਾ। ਪਤਾ ਕਿਉਂ ਨਹੀਂ ਆਏਗਾ? ਕਿਉਂਕਿ ਤੁਸੀਂ ਹੱਸੇ ਹੀ ਨਹੀਂ, ਔਰ ਤੁਹਾਨੂੰ ਹੱਸੇ ਨੇ ਵੀ ਬੜਾ ਟਾਈਮ ਹੋ ਚੁੱਕਿਆ। ਦੇਖੋ, ਖੁਸ਼ ਰਹਿਣਾ ਨਾ, ਹੁਣ ਕੁਝ ਇਹ ਵੀ ਹੈ ਕਿ ਕੁਝ ਲੋਕ ਕਹਿਣਗੇ ਕਿ ਹੱਸਣਾ ਕਿਤੇ ਸੌਖਾ ਹੈ, ਕਿਉਂਕਿ ਦੁੱਖ ਜ਼ਿੰਦਗੀ ਵਿੱਚ ਹੁੰਦੇ ਨੇ। ਮੈਂ ਮੰਨਦੀ ਹਾਂ ਜੀ, ਬਹੁਤ ਸਾਰੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ, ਬਹੁਤ ਸਾਰੀ ਤਕਲੀਫਾਂ ਆਉਂਦੀਆਂ, ਬਟ ਇਹਦਾ ਮਤਲਬ ਇਹ ਨਹੀਂ ਨਾ ਆਪਾਂ ਹੱਸਣਾ ਭੁੱਲ ਜਾਈਏ। ਅਸੀਂ ਖੁਸ਼ ਰਹੀਏ ਤਾਂ ਕਿ ਜ਼ਿੰਦਗੀ ਵੀ ਸਾਨੂੰ ਹੋਰ ਅੱਛੀ ਲੱਗੇ, ਰੰਗੀਨ ਲੱਗੇ। ਜੇ ਤੁਸੀਂ ਦੁਖੀ ਹੁੰਦੇ, ਸਾਡੀ ਜ਼ਿੰਦਗੀ ਵੀ ਹੋਰ ਦੁਖੀ ਹੋ ਜਾਂਦੀ ਹੈ। ਇਸ ਕਰਕੇ ਹੱਸਣਾ ਕਦੇ ਨਾ ਭੁੱਲੋ। ਔਰ ਖਾਸ ਤੌਰ 'ਤੇ ਦਿਨ ਬਣਾਏ ਗਏ ਨੇ ਲਾਫਟਰ ਡੇ, ਮੈਂ ਨਹੀਂ ਚਾਹੁੰਦੀ ਦਿਨ ਹੋਣੇ ਚਾਹੀਦੇ ਨੇ, ਚਲੋ ਦਿਨ ਬਣਾਏ, ਅੱਛੀ ਗੱਲ ਹੈ। ਇਹ ਵੀ ਕਿਸੇ ਨੇ ਸੋਚ ਕੇ ਬਣਾਏ, ਸਾਡੇ ਲਈ ਬਣਾਏ, ਇਨਸਾਨਾਂ ਦੇ ਲਈ, ਕਿਉਂਕਿ ਉਸ ਇਨਸਾਨ ਨੂੰ ਵੀ ਪਤਾ ਸੀ ਕਿ ਲੋਕ ਜਿਹੜੇ ਨੇ ਹੱਸਣਾ ਭੁੱਲ ਚੁੱਕੇ ਨੇ। ਸੋ ਇਹਦਾ ਅਸਲੀ ਉਦੇਸ਼ ਜਿਹੜਾ ਹੈ ਨਾ, ਆਹੀ ਹੈ ਕਿ ਲੋਕਾਂ ਨੂੰ ਸਟ੍ਰੈਸ ਫਰੀ ਬਣਾਉਣਾ, ਤਾਂ ਕਿ ਕੋਈ ਵੀ ਬੰਦਾ ਸਟ੍ਰੈਸ ਨਾ ਲਵੇ, ਉਹਨਾਂ ਦੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਆਵੇ, ਔਰ ਹੱਸ ਕੇ ਲੋਕਾਂ ਦੇ ਵਿੱਚ ਰਵੇ, ਘੁਲੇ ਮਿਲੇ, ਅਤੇ ਜਿਹੜੀ ਦੂਰੀ ਹੈ ਨਾ ਲੋਕਾਂ ਦੇ ਵਿੱਚ ਆਪਸ 'ਚ ਬਣ ਗਈ ਹੈ, ਉਹ ਘੱਟ ਹੋ ਜਾਵੇ। ਸਾਡੇ ਘਰਦਿਆਂ ਨਾਲ ਵੀ ਦੂਰੀ ਬਹੁਤ ਬਣ ਚੁੱਕੀ ਹੈ, ਇੱਕੋ ਘਰ ਵਿੱਚ ਰਹਿ ਕੇ ਵੀ ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ, ਅਲੱਗ ਅਲੱਗ ਰਹਿੰਦੇ। ਇਹ ਵੀ ਗੱਲ ਥੋੜ੍ਹੀ ਸੋਚੋ ਤੁਸੀਂ। ਅੱਛਾ, ਹੈ ਨਾ, ਮੈਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਐਲੋ ਜਲੰਧਰ, ਉੱਥੇ ਆਪਾਂ ਗੱਲ ਕਰੇ ਸਫ਼ਰ ਦੀ, ਅਤੇ ਟ੍ਰਿਪ ਬਾਰੇ ਗੱਲਾਂ ਕਹੀਆਂ ਗਈਆਂ। ਇੱਦਾਂ ਦੇ ਟ੍ਰਿਪ ਤੁਹਾਨੂੰ ਆਪਣੀ ਫੈਮਿਲੀ ਨਾਲ ਬਣਾਉਣੇ ਚਾਹੀਦੇ ਨੇ। ਅਗਰ ਤੁਹਾਡੀ ਜੁਆਇੰਟ ਫੈਮਿਲੀ ਚਾਹੇ ਤੁਸੀਂ ਅਲੱਗ ਅਲੱਗ ਰਹਿ ਰਹੇ ਹੋ, ਤੁਸੀਂ ਆਪਣੀ ਪੂਰੀ ਫੈਮਿਲੀ ਨਾਲ ਇੱਕ ਟ੍ਰਿਪ ਬਣਾਓ। ਜਦੋਂ ਟ੍ਰਿਪ ਬਣਾਓਗੇ ਨਾ, ਤੁਸੀਂ ਇੱਕ ਚੀਜ਼ ਦਾ ਅਹਿਸਾਸ ਕਰੋਗੇ, ਪਤਾ ਕਿ ਤੁਸੀਂ, ਤੁਹਾਨੂੰ ਲੱਗੇਗਾ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਆ ਗਏ ਹੋ, ਤੁਸੀਂ ਆਪਣਿਆਂ ਦੇ ਨਾਲ ਮਿਲ ਰਹੇ ਹੋ, ਘੁਲ ਮਿਲ ਰਹੇ ਹੋ, ਔਰ ਤੁਹਾਨੂੰ ਬੜਾ ਮਜ਼ਾ ਆਏਗਾ ਉਹਨਾਂ ਦੇ ਨਾਲ ਘੁੰਮਣ ਫਿਰਨ 'ਚ ਵੀ, ਜਾਣ 'ਚ ਵੀ, ਫਿਰ ਤੁਹਾਨੂੰ ਨਾ ਇੱਕ ਅਲੱਗ ਆਨੰਦ ਆਏਗਾ। ਪਰ ਜਦੋਂ ਤੁਸੀਂ ਵਾਪਸ ਆਓਗੇ ਟ੍ਰਿਪ ਤੋਂ, ਇੱਕ ਤਣਾਵ ਮੁਕਤ ਹੋ ਕੇ ਆਓਗੇ, ਤੁਹਾਡਾ ਮਾਇੰਡ ਰਿਲੈਕਸ ਹੋਏਗਾ। ਅਗਰ ਕਿਸੇ ਨਾਲ ਨਹੀਂ ਜਾਣਾ ਚਾਹੁੰਦੇ, ਲੇਕਿਨ ਇਕੱਲੇ ਚਲੇ ਜਾਓ, ਲੇਕਿਨ ਜਾਓ ਜ਼ਰੂਰ, ਜਾਓ ਜ਼ਰੂਰ, ਇਸ ਕਰਕੇ ਕਿਉਂਕਿ ਤੁਹਾਡਾ ਮਾਇੰਡ ਰਿਲੈਕਸ ਹੋ ਜਾਏ। ਸੋ ਵਰਲਡ ਆਫਟਰ ਡੇ ਤਾਂ ਅੱਜ ਬਣਾਇਆ ਗਿਆ, ਔਰ ਉਮੀਦ ਕਰਦੀ ਹਾਂ ਕਿ ਮੇਰੇ ਜਿਹੜੇ ਲਿਸਨਰਸ ਹੈ ਉਹਨਾਂ ਨੂੰ ਲਾਫਟਰ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਵੈਸੇ ਬੜਾ ਖੁਸ਼ ਰਹਿੰਦੇ ਨੇ, ਹੈ ਨਾ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿੰਦੇ ਨੇ, ਸਾਡੇ ਨਾਲ ਜੁੜੇ ਰਹਿੰਦੇ ਨੇ, ਸਾਡੇ ਨਾਲ ਬੜੀਆਂ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ, ਅਤੇ ਇਸੇ ਖੁਸ਼ੀ ਦੇ ਨਾਲ ਅਸੀਂ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਅਸੀਂ ਤਣਾਅ ਮੁਕਤ ਹੋ ਜਾਂਦੇ। ਦੇਖੋ, ਗੱਲਾਂ ਨਾਲ ਗੱਲਾਂ ਕਰਕੇ ਵੀ ਅਸੀਂ ਤਣਾਅ ਮੁਕਤ ਹੋ ਜਾਂਦੇ ਹਾਂ ਨਾ। ਸੋ ਇੰਨਾ ਤਣਾਅ ਲੈਣਾ ਹੀ ਕਿਉਂ ਹੈ ਯਾਰ, ਇੰਨਾ ਸਟ੍ਰੈਸ ਲੈ ਕੇ ਕਿੱਥੇ ਜਾਣਾ ਤੁਸੀਂ, ਕਿਤੇ ਨਹੀਂ ਜਾਣਾ। ਇਸ ਕਰਕੇ ਹੱਸਣਾ ਬਹੁਤ ਜ਼ਰੂਰੀ ਹੈ ਜੀ, ਔਰ ਗੁਰਦਾਸ ਮਾਨ ਜੀ ਖੁਦ ਕਹਿੰਦੇ ਨੇ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ। ਇਸ ਕਰਕੇ ਥੋੜ੍ਹਾ ਥੋੜ੍ਹਾ ਨਹੀਂ, ਮੈਂ ਕਹਿੰਦੀ ਬਹੁਤ ਜ਼ਿਆਦਾ ਹੱਸੋ, ਅਤੇ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹੋ ਜੀ।

ਹਾਂਜੀ, ਮੈਂ ਕਿਹਾ ਹੱਸਣਾ ਜ਼ਰੂਰ ਚਾਹੀਦਾ। ਦੇਖੋ, ਹਾਸੇ ਵੀ ਅਲੱਗ ਅਲੱਗ ਤਰੀਕੇ ਦੇ ਹੁੰਦੇ ਨੇ, ਅਤੇ ਹੱਸਣਾ ਜ਼ਰੂਰ ਚਾਹੀਦਾ ਹੈ ਜੀ। ਮੈਂ ਕਿਹਾ ਜੀ ਓਹੋ ਮੈਂ ਕਿਹਾ ਜੀ ਹੱਸਣਾ ਜ਼ਰੂਰ ਚਾਹੀਦਾ, ਪਰ ਇੱਦਾਂ ਦਾ ਹੱਸਣਾ ਨਹੀਂ ਚਾਹੀਦਾ ਹੈਗਾ, ਹੈ ਨਾ। ਹੱਸੋ, ਥੋੜ੍ਹਾ ਵਧੀਆ ਤਰੀਕੇ ਨਾਲ ਹੱਸੋ। ਲਓ ਜੀ, ਇਹ ਸੀ ਹਾਸਾ। ਇਹ ਮੈਂ ਇਸ ਕਰਕੇ ਲਾਇਆ, ਦੇਖੋ ਹਾਸੇ ਵੀ ਅਲੱਗ ਅਲੱਗ ਤਰੀਕੇ ਦੇ ਹੁੰਦੇ ਹੈ, ਔਰ ਨਾ ਕਈ ਵਾਰ ਕਿਸੇ ਦਾ ਹਾਸਾ ਸੁਣ ਕੇ ਹੀ ਹਾਸਾ ਆ ਜਾਂਦਾ ਹੈ। ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਇਆ ਹੋਏਗਾ ਜ਼ਰੂਰ। ਕਈ ਵਾਰ ਨਾ ਕੋਈ ਅਲੱਗ ਤਰੀਕੇ ਨਾਲ ਹੱਸਦਾ, ਕੋਈ ਅਲੱਗ ਤਰੀਕੇ ਨਾਲ ਹੱਸਦਾ, ਕੋਈ ਥੋੜ੍ਹਾ ਜਿਹਾ ਕਰਕੇ ਹੱਸਦਾ, ਕੋਈ ਰੁਕ ਰੁਕ ਕੇ ਬ੍ਰੇਕਾਂ ਮਾਰ ਕੇ ਹੱਸਦਾ, ਕੋਈ ਖੁੱਲ੍ਹ ਕੇ ਹੱਸਦਾ। ਅੱਜ ਕੱਲ੍ਹ ਨਾ ਹੱਸਣ ਦਾ ਨਾ ਮਤਲਬ ਕਿ ਤੁਸੀਂ ਹੱਸਣਾ ਦੇਖਣਾ ਵੀ ਨਾ ਕਿਸੇ ਨੂੰ, ਤੁਸੀਂ ਪਾਰਕਾਂ 'ਚ ਚਲ ਜਾਓ, ਕਲੱਬ 'ਚ ਚਲ ਜਾਓ, ਗਰੁੱਪਾਂ 'ਚ ਚਲ ਜਾਓ, ਉੱਥੇ ਵੱਖਰੇ ਹੀ ਗਰੁੱਪ ਬਣੇ ਹੋਏ ਆ ਹੱਸਣ ਵਾਸਤੇ। ਹੋਰ ਨਾ ਦੇਖ ਕੇ ਉਹਨਾਂ ਨੂੰ ਦੇਖ ਕੇ ਵੀ ਹਾਸਾ ਆਉਂਦਾ। ਦੇਖੋ ਜੀ, ਕੀ ਜ਼ਮਾਨਾ ਆ ਗਿਆ ਕਿ ਹੱਸਣ ਵਾਸਤੇ ਅਲੱਗ ਹੀ ਪਾਰਕ ਬਣੇ ਹੋਏ ਨੇ, ਜਿੱਥੇ ਇੱਕ ਗਰੁੱਪ ਯੋਗ ਕਹਿੰਦੇ ਜੀ, ਇੱਕ ਯੋਗ ਦਾ ਹਿੱਸਾ ਵੀ ਹੈ, ਔਰ ਇਹ ਚੰਗੀ ਗੱਲ ਵੀ ਹੈ। ਉਸ ਨਾਲ ਤਣਾਅ ਮੁਕਤ ਲੋਕ ਹੁੰਦੇ ਨੇ, ਥੋੜ੍ਹਾ ਬਦਲ ਗਿਆ। ਸੋ ਇੱਕ ਕਹਾਣੀ ਮੈਂ ਜ਼ਰੂਰ ਇੱਥੇ ਸੁਣਾਉਣਾ ਚਾਹੂੰਗੀ ਜੀ, ਕਿਉਂਕਿ ਕਹਾਣੀ ਤੋਂ ਬਿਨਾਂ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਅਧੂਰਾ ਲੱਗਦਾ ਮੈਨੂੰ ਤਾਂ। ਇਸ ਕਰਕੇ ਇਹਦੇ ਉੱਤੇ ਇੱਕ ਬਹੁਤ ਵਧੀਆ ਜਿਹੜੀ ਮੈਂ ਕਹਾਣੀ ਸੁਣਾਉਂਗੀ ਲਾਫਟਰ ਉੱਤੇ, ਇੱਕ ਰਾਜੇ ਦੀ ਕਹਾਣੀ ਮੈਂ ਸੁਣਾਉਣ ਜਾ ਰਹੀ ਹਾਂ। ਸੋ ਇੱਕ ਵਾਰ ਨਾ ਇੱਕ ਰਾਜਾ ਬਹੁਤ ਪਰੇਸ਼ਾਨ ਰਹਿੰਦਾ ਸੀ। ਉਸ ਕੋਲ ਸਭ ਕੁਝ ਸੀਗਾ, ਦੌਲਤ, ਸ਼ੋਹਰਤ, ਪਰ ਉਹ ਹੱਸਣਾ ਭੁੱਲ ਗਿਆ ਸੀ। ਉਸਨੇ ਨਾ ਐਲਾਨ ਕੀਤਾ ਕਿ ਜੋ ਉਸਨੂੰ ਖੁੱਲ੍ਹ ਕੇ ਹਸਾਏਗਾ ਨਾ, ਜੋ ਵੀ ਬੰਦਾ ਆ ਕੇ ਉਸਨੂੰ ਖੁੱਲ੍ਹ ਕੇ ਹਸਾਏਗਾ ਜਾਂ ਉਹਨੇ ਹੱਸ ਲਿਆ, ਉਹਨੂੰ ਇਨਾਮ ਮਿਲੇਗਾ। ਬਹੁਤ ਸਾਰੇ ਲੋਕ ਆਏ, ਲੋਕ ਕਹਿੰਦੇ ਅਸੀਂ ਟਰਾਈ ਕਰਾਂਗੇ, ਕੋਈ ਕਹਿੰਦਾ ਮੈਂ ਕਰੂੰਗਾ, ਕੋਈ ਕਹਿੰਦਾ ਮੈਂ ਕਰ ਸਕਦਾ, ਪਰ ਕੋਈ ਨਾ ਕਾਮਯਾਬ ਨਹੀਂ ਹੋਇਆ। ਅੰਤ ਵਿੱਚ ਨਾ ਇੱਕ ਫਕੀਰ ਆਇਆ, ਉਸਨੇ ਰਾਜੇ ਨੂੰ ਇੱਕ ਸ਼ੀਸ਼ਾ ਦਿੱਤਾ ਅਤੇ ਕਿਹਾ, ਮਹਾਰਾਜ ਇਸ ਸ਼ੀਸ਼ੇ ਵਿੱਚ ਦੇਖੋ ਅਤੇ ਸਿਰਫ 2 ਮਿੰਟ ਲਈ ਬਿਨਾਂ ਵਜ੍ਹਾ ਹੱਸਣ ਦੀ ਕੋਸ਼ਿਸ਼ ਕਰੋ। ਰਾਜਾ ਪਹਿਲਾਂ ਤਾਂ ਹਿਚਕਚਾਇਆ, ਪਰ ਜਿਵੇਂ ਹੀ ਉਸਨੇ ਨਕਲੀ ਹਾਸਾ ਸ਼ੁਰੂ ਕੀਤਾ, ਉਸਨੂੰ ਆਪਣੀ ਹੀ ਸ਼ਕਲ ਦੇਖ ਕੇ ਸੱਚੀ ਹਾਸਾ ਆ ਗਿਆ। ਉਹ ਇੰਨਾ ਹੱਸਿਆ ਕਿ ਉਸਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ। ਉਸ ਦੇ ਰਾਜੇ ਨੂੰ ਸਮਝ ਆਇਆ ਕਿ ਹਾਸਾ ਕਿਸੇ ਚੀਜ਼ 'ਤੇ ਨਿਰਭਰ ਨਹੀਂ ਹੁੰਦਾ, ਇਹ ਤਾਂ ਸਾਡੇ ਅੰਦਰੋਂ ਹੀ ਆਉਂਦਾ ਹੈ। ਇਸ ਕਰਕੇ ਜੇ ਅਸੀਂ ਕਿਸੇ ਨੂੰ ਕਹੀਏ ਨਾ ਕਿ ਯਾਰ ਮੈਨੂੰ ਹਸਾ ਦੇ, ਮੈਂ ਤੈਨੂੰ ਇੰਨਾ ਇਨਾਮ ਦੂੰਗਾ, ਅਤੇ ਉਹ ਵੀ ਇਹ ਕੰਮ ਨਹੀਂ ਕਰ ਸਕਦਾ, ਜਾਂ ਇਹ ਕੰਮ ਤੁਸੀਂ ਖੁਦ ਹੀ ਕਰ ਸਕਦੇ ਹੋ। ਇੱਕ ਰਾਜੇ ਨੇ ਜਦੋਂ ਨਕਲੀ ਹਾਸਾ ਹੱਸਿਆ ਤਾਂ ਉਹਨੇ ਦੇਖਿਆ ਕਿ ਯਾਰ ਅੱਗੇ ਦੱਸਦਾ ਪਿਆ ਮੈਂ, ਆਪਣੇ ਆਪ ਹਸਾ ਗਿਆ। ਕਈ ਵਾਰ ਹੋ ਜਾਂਦਾ ਨਾ ਜਦੋਂ ਆਪਾਂ ਇੱਦਾਂ ਟਰਾਈਆਂ ਕਰਦੇ ਹਾਂ ਚੀਜ਼ਾਂ। ਅੱਛਾ, ਮੈਂ ਤੁਹਾਨੂੰ ਕਹਾਂਗੀ ਅਲੱਗ ਜਿਹੀ ਆਵਾਜ਼ ਕੱਢ ਕੇ ਦਿਖਾਓ ਨਾ, ਤੁਹਾਨੂੰ ਤੁਸੀਂ ਕੱਢਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਹੱਸੋ ਚਾਹੇ ਨਾ ਹੱਸੋ, ਅਗਲਾ ਬੰਦਾ ਹੱਸ ਪੈਂਦਾ, ਪਰ ਕਈ ਵਾਰ ਖੁਦ ਨੂੰ ਵੀ ਹਾਸਾ ਆ ਜਾਂਦਾ। ਸੋ ਸਾਨੂੰ ਇੱਥੇ ਸਬਕ ਇਹ ਮਿਲਦਾ ਕਿ ਹੱਸਣ ਲਈ ਨਾ ਕਿਸੇ ਵਜ੍ਹਾ ਦੀ ਉਡੀਕ ਨਾ ਕਰੋ, ਕਦੇ ਕਦੇ ਬਿਨਾਂ ਵਜ੍ਹਾ ਹੱਸਣਾ ਹੀ ਸਭ ਤੋਂ ਵੱਡੀ ਦਵਾਈ ਹੁੰਦੀ ਹੈ। ਇਸ ਕਰਕੇ ਇਸ ਦਵਾਈ ਨੂੰ ਹਮੇਸ਼ਾ ਆਪਣੇ ਕੋਲ ਰੱਖੋ। ਦੂਜੀਆਂ ਦਵਾਈਆਂ ਤਾਂ ਤੁਸੀਂ ਖਾਂਦੇ ਰਹਿੰਦੇ ਹੋਵੋਗੇ, ਔਰ ਉਹ ਵੀ ਇੰਨੀਆਂ ਨਹੀਂ ਖਾਣੀ ਚਾਹੀਦੀਆਂ ਵੈਸੇ, ਬਟ ਫਿਰ ਵੀ ਇਹ ਦਵਾਈ ਹੱਸਣ ਦੀ ਹਮੇਸ਼ਾ ਆਪਣੇ ਕੋਲ ਰੱਖੋ। ਸੋ ਹੱਸਣਾ ਸਿਰਫ ਸਾਡੇ ਮਨ ਨੂੰ ਨਹੀਂ ਬਲਕਿ ਸਾਡੀ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ। ਸੋ ਇੱਥੇ ਕਿਸੇ ਨੇ ਬੜਾ ਖੂਬ ਕਿਹਾ ਕਿ ਹਾਸਾ ਉਹ ਧੁੱਪ ਹੈ ਜੋ ਸਰਦੀਆਂ ਦੇ ਦਿਨਾਂ ਵਾਂਗ ਰੂਹ ਨੂੰ ਨਿੱਘ ਦਿੰਦੀ ਹੈ। ਜਦੋਂ ਹੱਸ ਹੱਸ ਕੇ ਸਾਡਾ ਢਿੱਡ ਦੁਖਣ ਲੱਗ ਜਾਂਦਾ ਨਾ, ਅਤੇ ਅਸੀਂ ਹੱਸ ਹੱਸ ਕੇ ਲੋਟ ਪੋਟ ਹੋ ਜਾਂਦੇ ਹਾਂ, ਉਦੋਂ ਤੁਸੀਂ ਦੇਖਿਆ ਕਰੋ ਕਿ ਤੁਹਾਡੇ ਜੋ ਅੰਦਰੋਂ ਕਿੰਨੀਆਂ ਚੇਂਜਿਸ ਆਉਂਦੀਆਂ, ਤੁਹਾਡਾ ਮਾਇੰਡ ਰਿਲੈਕਸ ਹੋ ਜਾਂਦਾ, ਔਰ ਹੱਸ ਹੱਸ ਕੇ ਤੁਹਾਡੇ ਅੱਖਾਂ 'ਚ ਪਾਣੀ ਨਿਕਲ ਆਉਂਦਾ। ਇਹ ਵਰਗੀ ਕਈਆਂ ਦਾ ਸਿਰ ਹੀ ਦੁਖਣ ਲੱਗ ਪੈਂਦਾ, ਇੰਨਾ ਵੀ ਲੋਕ ਹੱਸਦੇ ਨੇ ਕੁਝ। ਇਸ ਕਰਕੇ ਹੱਸਦੇ ਰਹਿਣਾ ਚਾਹੀਦਾ, ਆਪਣੀ ਜ਼ਿੰਦਗੀ ਨਾ ਨੂੰ ਹਾਸੇ ਵਿੱਚ ਬਣਾਓ। ਅਗਰ ਖੁਦ ਖੁਸ਼ ਹੋ ਨਾ, ਤੁਸੀਂ ਦੂਸਰੇ ਨੂੰ ਵੀ ਖੁਸ਼ ਰੱਖੋ। ਤੁਹਾਡੇ ਨਾਲ ਕੋਈ ਵੀ ਬੰਦਾ ਹੈ ਨਾ, ਅਗਰ ਉਹ ਦੁਖੀ ਹੈ, ਤੁਹਾਨੂੰ ਲੱਗ ਰਿਹਾ ਦੁਖੀ ਹੈ, ਕੋਈ ਨਾ ਕੋਈ ਐਸੀ ਵਜ੍ਹਾ ਦੱਸ ਦਿਉ ਉਹਨੂੰ, ਕੋਈ ਵਜ੍ਹਾ ਬਣਾ ਦਿਉ ਤਾਂ ਕਿ ਬੰਦਾ ਖੁਸ਼ ਹੋ ਜਾਏ, ਉਹਦੇ ਚਿਹਰੇ 'ਤੇ ਮੁਸਕਾਨ ਆ ਜਾਏ। ਔਰ ਮੈਂ ਪੂਰੀ ਕੋਸ਼ਿਸ਼ ਕਰ ਰਹੀ ਕਿ ਤੁਸੀਂ ਵੀ ਹੱਸਦੇ ਰਹੋ, ਹੋਰ ਲੇਕਿਨ ਅੱਛੇ ਵਾਲਾ ਹੱਸਦੇ ਰਹੋ। ਲਓ ਜੀ, ਗੀਤ ਸੁਣੋ, ਉਸ ਤੋਂ ਬਾਅਦ ਫਿਰ ਆਉਂਦੇ ਹਾਂ ਜੀ।

ਮੈਂ ਕਿਹਾ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਇਸ ਗੀਤ ਤੋਂ ਬਾਅਦ। ਯਾਦ ਕਰੋ ਜਦੋਂ ਅਸੀਂ ਨਾ ਬੱਚੇ ਸੀਗੇ, ਅਸੀਂ ਦਿਨ ਵਿੱਚ ਨਾ ਸੈਂਕੜੇ ਵਾਰ ਹੱਸਦੇ ਹੁੰਦੇ ਸੀ, ਯਾਦ ਹੈ ਨਾ? ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋਏ, ਅਸੀਂ ਗੰਭੀਰ ਹੋਣ

ਲੱਗ ਪਏ, ਸਿਆਣਪ ਸਮਝ ਲਿਆ ਆਪਣੇ ਆਪ 'ਚ ਨਾ, ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਗਿਆ ਸੀ। ਅਤੇ ਜਦੋਂ ਵੀ ਦੋਸਤੋ ਸਿਆਣਪ ਗੰਭੀਰ ਹੋਣ ਵਿੱਚ ਨਹੀਂ ਬਲਕਿ ਮੁਸ਼ਕਲਾਂ ਦੇ ਵਿੱਚ ਵੀ ਮੁਸਕਰਾਉਣ ਵਿੱਚ ਹੈ। ਜੇ ਤੁਹਾਡੇ ਕੋਲ ਹੱਸਣ ਲਈ ਕੁਝ ਨਹੀਂ ਹੈ ਤਾਂ ਕਿਸੇ ਹੋਰ ਦੇ ਚਿਹਰੇ 'ਤੇ ਮੁਸਕਾਨ ਲਿਆ ਕੇ ਦੇਖੋ, ਤੁਹਾਨੂੰ ਬਹੁਤ ਚੰਗਾ ਲੱਗਿਆ ਤਾਂ ਤੁਸੀਂ ਬਹੁਤ ਖੁਸ਼ ਹੋਵੋਗੇ। ਸੋ ਸਮਾਂ ਇੱਥੇ ਹੋ ਚੁੱਕਿਆ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ, ਪਰ ਜਾਣ ਤੋਂ ਪਹਿਲਾਂ ਬਸ ਇੰਨੀ ਗੱਲ ਕਹਾਂਗੀ ਕਿ ਜ਼ਿੰਦਗੀ ਬਹੁਤ ਛੋਟੀ ਹੈ, ਇਸ ਨੂੰ ਨਾ ਚਿੰਤਾਵਾਂ ਦੇ ਵਿੱਚ ਨਾ ਕਹੋ। ਜਦੋਂ ਵੀ ਮੌਕਾ ਮਿਲੇ ਖੁੱਲ੍ਹ ਕੇ ਹੱਸੋ, ਕਿਉਂਕਿ ਤੁਹਾਡਾ ਇੱਕ ਹਾਸਾ ਨਾ ਕਿਸੇ ਹੋਰ ਦਾ ਦਿਨ ਬਣਾ ਸਕਦਾ ਹੈ। ਸੋ ਹੁਣ ਮੈਨੂੰ ਯਾਨੀ ਤੁਸੀਂ ਸੁਰਬੀਰ ਨੂੰ ਇਜਾਜ਼ਤ ਦਿਓ ਜੀ, ਮੈਂ ਫਿਰ ਤੋਂ ਆਉਂਗੀ ਜੀ ਪ੍ਰੋਗਰਾਮ ਲੈ ਕੇ। ਉਮੀਦ ਕਰਦੀ ਹਾਂ ਤੁਸੀਂ ਅੱਜ ਮੇਰੇ ਨਾਲ ਬਹੁਤ ਇੰਜੋਏ ਕੀਤਾ ਹੋਏਗਾ, ਮੈਂ ਤਾਂ ਫਿਲਹਾਲ ਤੁਹਾਡੇ ਨਾਲ ਬਹੁਤ ਇੰਜੋਏ ਕੀਤਾ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਹੱਸਦੇ ਰਹੋਗੇ, ਮੁਸਕਰਾਉਂਦੇ ਰਹੋਗੇ ਅਤੇ ਕਦੇ ਵੀ ਆਪਣੇ ਆਪ ਨੂੰ ਕੀ ਕਹਿੰਦੇ ਨੇ ਡੀਮੋਟੀਵੇਟ ਨਹੀਂ ਕਰੋਗੇ, ਅਤੇ ਖੁਸ਼ੀਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਭਰੋਗੇ, ਆਪਣੀ ਲਾਈਫ ਨੂੰ ਭਰੋਗੇ। ਚਲੀ ਜਾਵਾਂ ਹੁਣ ਮੈਂ, ਦਿਲ ਤਾਂ ਨਹੀਂ ਕਰ ਰਿਹਾ ਪਰ ਹੁਣ ਮੈਨੂੰ ਜਾਣਾ ਪੈਣਾ ਜੀ। ਸਲੋ ਜੀ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸਾਡੇ ਰੇਡੀਓ ਚੈਨਲ ਦੇ ਨਾਲ ਹਮੇਸ਼ਾ ਬਣੇ ਰਹੋ, ਖੁਸ਼ ਰਹੋ ਜੀ, ਰੱਬ ਰੱਖਾ। ਮੈਨੂੰ ਇਜਾਜ਼ਤ ਦਿਓ ਜੀ, ਅਗਲੇ ਅੱਜ ਪਹੁੰਚ ਚੁੱਕੇ ਨੇ, ਕਹਿੰਦੇ ਜਲਦੀ ਜਲਦੀ ਸਟੂਡੀਓ ਤੋਂ ਉੱਠ ਜਾਓ ਕਿਉਂਕਿ ਹੁਣ ਉਹਨਾਂ ਨੇ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਾ ਹੈ ਜੀ। ਸੋ ਅਲਵਿਦਾ ਲੈਂਦੀ ਹਾਂ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡੇ ਸਾਰਿਆਂ ਦਾ, ਖੁਸ਼ ਰਹੋ, ਹੱਸਦੇ ਰਹੋ, ਫਸਦੇ ਰਹੋ। ਇੱਕ ਵਾਰ ਫਿਰ ਤੋਂ ਆਰ ਜੀ ਸੁਬਿੰਦੂ ਇਜਾਜ਼ਤ, ਥੈਂਕ ਯੂ।

0: ਸਮਾਂ ਹੋ ਗਿਆ ਜੀ ਸ਼ਾਮ ਦੇ 7 ਤੇ ਹੁਣ ਵਾਰੀ ਹੈ ਐਫਐਮ ਨਿਊਜ਼ ਹੈਡਲਾਈਨਸ ਦੀ।
1: ਸਰਕਾਰ ਨੇ ਬੱਚਿਆਂ 'ਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੈਕਸੀ ਆਈ ਵੱਲੋਂ ਵਿਕਸਿਤ ਕੀਤੇ ਗਏ ਮਿਸ਼ਨ ਦ੍ਰਿਸ਼ਟੀ ਨੂੰ ਪੁਲਾੜ ਦੇ ਖੇਤਰ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਦਿਵਸ ਮਨਾਇਆ ਜਾ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾ ਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤਲਾਂ ਸਮੇਤ ਕੀਤਾ ਗ੍ਰਿਫਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਅਤੇ ਆਈਪੀਐਲ ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਐਸੇ ਹੀ ਹੁਣ ਤੱਕ ਦੀ ਐਫਐਮ ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ 102.7 ਐਫਐਮ ਰੇਨਬੋ।

ਸੋ ਅਗਲੇ 4 ਘੰਟੇ ਦੀ ਮਹਿਫਲ ਤੁਹਾਨੂੰ ਦੱਸਦੀ ਹੈ ਕਿ ਭਾਈ ਬਹੁਤ ਸਾਰੀ ਮਸਤੀ ਹੈ, ਬਹੁਤ ਸਾਰੀ ਗੱਪਸ਼ਪ ਹੈ, ਬਹੁਤ ਸਾਰੀ ਇੰਜੋਇਮੈਂਟ ਜਿਹੜੀ ਹੈਗੀ ਹੈ ਉਹ ਹੋਣ ਵਾਲੀ ਹੈ। ਅਤੇ ਜਿੱਦਾਂ ਕਿ ਮਈ ਦਾ ਮਹੀਨਾ ਸ਼ੁਰੂ ਹੋ ਗਿਆ, ਤੋ ਲੈਟਸ ਹੋਪ ਮਈ ਦਾ ਜਿਹੜਾ ਅਹਿਮ ਹੈ ਨਾ ਉਹ ਤੁਹਾਡੀ ਲਾਈਫ ਵਿੱਚ ਮੈਜਿਕ ਅਤੇ ਮਰੈਕਲਸ ਦੋਨੋਂ ਲੈ ਕੇ ਆਏ। ਸੋ ਇਸੇ ਮੈਜਿਕ ਅਤੇ ਇਸੇ ਮਰੈਕਲਸ ਦੀ ਉਮੀਦ ਵਿੱਚ ਸ਼ੁਰੂ ਕਰਦੇ ਹਾਂ ਜੀ ਇਸ ਪਿਆਰੀ ਜੀ ਮਹਿਫਿਲ ਨੂੰ, ਜਿੱਥੇ ਆਪਾਂ ਬਹੁਤ ਸਾਰੇ ਗੀਤ ਲੈ ਕੇ ਆ ਰਹੇ ਹਾਂ, ਬਹੁਤ ਸਾਰੀ ਗੱਲਾਂ ਬਾਤਾਂ ਲੈ ਕੇ ਆ ਰਹੇ ਹਾਂ ਅਤੇ ਬਾਲੀਵੁੱਡ ਦਾ ਬਹੁਤ ਸਾਰਾ ਮਸਾਲਾ ਲੈ ਕੇ ਆ ਰਹੇ ਹਾਂ। ਇੰਜੋਏ ਕਰੋ ਪਿਆਰਾ ਜਿਹਾ ਟਰੈਕ ਉਹਦੇ ਉੱਤੇ ਅਲਕਾ ਅਤੇ ਸ਼ਾਨ ਦੀ ਆਵਾਜ਼ ਦੇ ਵਿੱਚ। ਟਰੈਕ ਦੇ ਉਸ ਪਰ ਮਿਲਦਾ ਜੀ ਬਾਲੀਵੁੱਡ ਦੀ ਗੱਪਸ਼ਪ ਦੇ ਨਾਲ।

ਭਾਈ ਦੂਰ ਨਾ ਜਾਣ ਗੱਲ ਤਾਂ ਆ ਕਵਾਂਗੇ ਨਾ, ਜੇ ਬੰਦਾ ਕੋਲ ਮਿਲ ਜਾਏ। ਜ਼ਿੰਦਗੀ ਦੇ ਵਿੱਚ ਅਸੀਂ ਹਰ ਕੋਈ ਉਮੀਦ ਕਰਦੇ ਹਾਂ ਕਿ ਯਾਰ ਕਿਤੇ ਨਾ ਕਿਤੇ ਕੋਈ ਸ਼ਖਸ ਇੱਦਾਂ ਦਾ ਹੋਵੇ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਆਵੇ ਅਤੇ ਸਾਨੂੰ ਮਿਲ ਜਾਵੇ, ਅਤੇ ਸ਼ਾਇਦ ਇਸੇ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਵਿਆਹ ਵੀ ਕਰਾਉਂਦੇ ਹੈਗੇ ਹਾਂ, ਅਤੇ ਸ਼ਾਇਦ ਇਸੇ ਕਰਕੇ ਸਾਡੇ ਜਿਹੜੇ ਲਵ ਅਫੇਅਰਸ ਆ, ਜਿਹੜੇ ਰਿਲੇਸ਼ਨਸ਼ਿਪਸ ਆ, ਉਹ ਵੀ ਰਹਿੰਦੇ ਆ। ਲੇਕਿਨ ਸਾਡੇ ਜਿਹੜੇ ਬਾਲੀਵੁੱਡ ਦੇ ਸ਼ਕਤੀਮਾਨ ਹੈ, ਮਤਲਬ ਛੋਟੇ ਹੁੰਦੇ ਵੀ ਆਲ ਬਿਲੀਵ ਇਨ ਸ਼ਕਤੀਮਾਨ, ਸਭ ਨੇ ਸ਼ਕਤੀਮਾਨ ਨੇ ਜੋ ਕਹਿਤਾ ਜਿਸ ਤਰ੍ਹਾਂ ਕਹਿਤਾ ਉੱਦਾਂ ਹੀ ਮੰਨ ਲਿਆ ਹੈਗਾ। ਲੇਕਿਨ ਹੁਣ ਸ਼ਕਤੀਮਾਨ ਜੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਸ਼ਕਤੀਮਾਨ ਜੀ ਦੀ ਜ਼ਿੰਦਗੀ ਦੀ ਗੱਲਾਂ ਕੁਛ ਅਲੱਗ ਤਰ੍ਹਾਂ। ਵੈਸੇ ਤਾਂ ਸਾਡੇ ਮੁਕੇਸ਼ ਖੰਨਾ ਜੀ ਆ ਉਹ ਕਾਫੀ ਜ਼ਿਆਦਾ ਕੰਟਰੋਵਰਸੀ 'ਚ ਰਹੇ, ਸਪੈਸੀਫਿਕਲੀ ਜੋ ਸ਼ਕਤੀਮਾਨ ਨੂੰ ਰੀਕ੍ਰੀਏਟ ਕਰਨ ਨੂੰ ਲੈ ਕੇ ਰਣਵੀਰ ਸਿੰਘ ਨੇ ਉਹਨਾਂ ਨੂੰ ਅਪਰੋਚ ਕੀਤਾ, ਅਤੇ ਕਾਫੀ ਜ਼ਿਆਦਾ ਪੈਸੇ ਔਫਰ ਹੋਣ ਤੋਂ ਬਾਅਦ ਵੀ ਸ਼ਕਤੀਮਾਨ ਨੇ ਕਿਹਾ ਕਿ ਸੌਰੀ ਰਣਵੀਰ ਸਿੰਘ। ਅਤੇ ਇਸ ਦਾ ਰੀਜ਼ਨ ਜਿਹੜਾ ਸੀਗਾ ਮੁਕੇਸ਼ ਖੰਨਾ ਦਿੱਤਾ, ਉਹਨਾਂ ਨੇ ਕਿਹਾ ਕਿ ਸ਼ਕਤੀਮਾਨ ਜਿਹੜਾ ਹੈਗਾ ਉਹਦਾ ਇੱਕ ਆਲ ਓਵਰ ਇੰਡੀਆ ਦਾ ਜਿਹੜੀ ਸਪੈਸੀਫਿਕ ਮਿਲੇਨੀਅਲਸ ਰਹੇ, ਮਿਲੇਨੀਅਲ ਕਿਡਸ ਰਹੇ ਹੈਗੇ, ਉਹਨਾਂ ਉੱਤੇ ਇੱਕ ਬੜਾ ਸੋਲਿਡ ਇੰਪੈਕਟ ਰਿਹਾ, ਅਤੇ ਉਹ ਚਾਹੁੰਦੇ ਹੈ ਕਿ ਸ਼ਕਤੀਮਾਨ ਦਾ ਕਿਰਦਾਰ ਕੋਈ ਇਹੋ ਜਿਹਾ ਹੀ ਸ਼ਖਸ ਨਿਭਾਏ ਜਿਹਦਾ ਇੰਪੈਕਟ ਹੈ, ਜੋ ਮੁਕੇਸ਼ ਖੰਨਾ ਨੇ ਆਪਣਾ ਬਣਾਇਆ ਸੀ ਕੁਛ ਉਸ ਤਰ੍ਹਾਂ ਦਾ ਹੀ ਇੰਪੈਕਟ ਜਿਹੜਾ ਹੈਗਾ ਉਹ ਪਏ, ਅਤੇ ਰਣਵੀਰ ਸਿੰਘ 'ਚ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਕੁਆਲਿਟੀ ਜਿਹੜੀ ਹੈਗੀ ਆ ਉਹ ਮਿਸਿੰਗ ਲੱਗਦੀ ਹੈ। ਅਤੇ ਹੁਣ ਜਦੋਂ 67 ਈਅਰਸ ਦੇ ਮੁਕੇਸ਼ ਖੰਨਾ ਹੋ ਗਏ ਹੈ, ਅਤੇ ਉਹਨਾਂ 'ਚੋਂ ਇੱਕ ਰੀਸੈਂਟ ਇੰਟਰਵਿਊ ਦੇ ਵਿੱਚ ਕਿਸੇ ਨੇ ਪੁੱਛਿਆ ਕਿ ਉਹਨਾਂ ਦਾ ਵਿਆਹ ਨੂੰ ਲੈ ਕੇ ਕੀ ਨਜ਼ਰੀਆ ਹੈਗਾ, ਕੀ ਉਹਨਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਵਿਆਹ ਕਰਾਉਣਾ ਜ਼ਰੂਰੀ ਹੈ ਜਾਂ ਨਹੀਂ ਹੈ, ਕਿਉਂਕਿ ਹੁਣ ਤੱਕ ਮੁਕੇਸ਼ ਖੰਨਾ ਨੇ ਵਿਆਹ ਨਹੀਂ ਕਰਾਇਆ ਹੈਗਾ। ਤਾਂ ਉਹਨਾਂ ਨੇ ਆਪਣੇ ਇਸ ਇੰਟਰਵਿਊ ਦੇ ਵਿੱਚ ਕਿਹਾ ਕਿ ਜਦੋਂ ਉਹ ਰਵੀ ਚੋਪੜਾ ਦੇ ਨਾਲ ਕੰਮ ਕਰ ਰਹੇ ਸੀਗੇ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮਰਦ ਉਹੀ ਹੈ ਜਿਹਦੇ ਬਹੁਤ ਸਾਰੇ ਅਫੇਅਰਸ ਹੋਣ, ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੈੱਟ ਦੇ ਉੱਤੇ ਲਗਭਗ ਸਾਰੇ ਐਕਟਰਸ 'ਤੇ ਕਈ ਜ਼ਿਆਦਾ ਅਫੇਅਰਸ ਵੀ ਸੀਗੇ, ਲੇਕਿਨ ਉਹਨਾਂ ਦਾ ਇਸ ਨੂੰ ਲੈ ਕੇ ਨਜ਼ਰੀਆ ਕੁਛ ਹੋਰ ਤਰੀਕਾ ਸੀ। ਉਹਨਾਂ ਨੇ ਕਿਹਾ ਸੀ ਕਿ ਮਰਦਾਨਗੀ ਸਾਬਿਤ ਕਰਨ ਲਈ ਕਈ ਹੋਰ ਵੀ ਤਰੀਕੇ ਹੁੰਦੇ ਆ, ਅਤੇ ਕਿਸੇ ਨਾਲ ਅਫੇਅਰ ਕਰਕੇ ਉਸਦਾ ਦਿਲ ਤੋੜਨਾ ਇੱਕ ਸਹੀ ਤਰੀਕਾ ਨਹੀਂ ਹੈਗਾ। ਅਤੇ ਉਹਨਾਂ ਨੂੰ ਕਿਹਾ ਕਿ ਅਕਸਰ ਜਿਹੜੀ ਸੈੱਟ ਦੇ ਉੱਤੇ ਜਾਂ ਉਹਨਾਂ ਦੇ ਦੋਸਤ ਰਹੀਆਂ ਹੈਗੀਆਂ ਫੀਮੇਲ ਸਪੈਸੀਫਿਕਲੀ, ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਵੱਲ ਜਿਹੜਾ ਜਿਹੜਾ ਨਜ਼ਰੀਆ ਸੀ ਉਹ ਬੜਾ ਹੀ ਨੈਗੇਟਿਵ ਰਿਹਾ, ਕਦੀ ਉਹਨਾਂ ਦੀ ਕੋਈ ਦੋਸਤੀਆਂ, ਉਹਨਾਂ ਦੀ ਮੁਲਾਕਾਤਾਂ ਉਸ ਤਰੀਕੇ ਨਾਲ ਅੱਗੇ ਵੱਧ ਹੀ ਨਹੀਂ ਪਾਈਆਂ, ਅਤੇ ਸ਼ਾਇਦ ਇਸੇ ਕਰਕੇ ਕੋਈ ਵੀ ਜਿਹੜੀ ਦੋਸਤੀ ਹੈ ਉਹ ਰਿਸ਼ਤੇ ਦੇ ਵਿੱਚ ਬਦਲ ਹੀ ਨਹੀਂ ਪਾਈ। ਲੇਕਿਨ ਉਹਨਾਂ ਨੇ ਕਿਹਾ ਕਿ ਸਟਿਲ ਉਹ ਜਿਹੜਾ ਕੰਸੈਪਟ ਆਫ ਮੈਰਿਜ ਉਹਦੇ ਵਿੱਚ ਹਲੇ ਵੀ ਬਿਲੀਵ ਕਰਦੇ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਪੂਰਾ ਗੇਮ ਜਿਹੜਾ ਹੈਗਾ ਉਹ ਡੈਸਟਨੀ ਦਾ, ਅਤੇ ਅਗਰ ਡੈਸਟਨੀ ਨੇ ਉਹਨਾਂ ਨੂੰ ਉਹਨਾਂ ਦੇ ਪਾਰਟਨਰ ਦੇ ਨਾਲ ਮਿਲਾਉਣਾ ਹੋਇਆ ਤਾਂ ਉਮਰ ਦਾ ਕੀ ਰੱਖਿਆ ਹੈ। ਅਗਰ ਅੱਜ ਮਿਲ ਜਾਣ, ਅੱਜ ਤੋਂ 5 ਸਾਲ ਬਾਅਦ ਮਿਲ ਜਾਣ, 10 ਸਾਲ ਬਾਅਦ ਮਿਲ ਜਾਣ, ਅਤੇ ਅਗਰ ਉਹਨਾਂ ਨੂੰ ਲੱਗਾ ਕਿ ਕੋਈ ਸ਼ਖਸ ਹੈ ਜਿਹਦੇ ਨਾਲ ਜ਼ਿੰਦਗੀ ਦੇ ਬਾਕੀ ਸਾਲ ਗੁਜ਼ਾਰੇ ਜਾ ਸਕਦੇ ਆ, ਤਾਂ ਡੈਫੀਨੇਟਲੀ ਹੀ ਵਾਂਟਸ ਟੂ ਮੈਰੀ। ਕਿਆ ਬਾਤ ਹੈ ਬਈ, ਸ਼ਕਤੀਮਾਨ ਨੇ ਇਹ ਗੱਲ ਤਾਂ ਵਧੀਆ ਕੀਤੀ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਦੇ ਵਿੱਚ ਕੀ ਰੱਖਿਆ। ਅਸੀਂ ਨਾ ਲਾਈਫ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨਾ ਸਟੈਗਮੈਂਟਡ ਕਰਦੀਆਂ ਕਿ ਇਸ ਉਮਰ 'ਚ ਇਹ ਕਰਨਾ, ਇਸ ਉਮਰ 'ਚ ਇਹ ਕਰਨਾ, ਇਸ ਉਮਰ 'ਚ ਇਹ ਕਰਨਾ, ਇਸ ਚੱਕਰ ਦੇ ਵਿੱਚ ਕਈ ਵਾਰੀ ਆਪਾਂ ਆਪਣੇ ਨਾਲ ਧੱਕਾ ਵੀ ਕਰ ਲਈਦਾ। ਸੋ ਠੀਕ ਹੈ ਨਾ, ਕੀਪ ਇਟ ਈਜ਼ੀ, ਵੈਨ ਐਵਰ ਲਾਈਫ ਹੈਜ਼ ਪਲਾਨਸ ਫੋਰ ਯੂ ਨਾ, ਉਹ ਆਟੋਮੈਟਿਕਲੀ ਤੁਹਾਨੂੰ ਉਸ ਜਗ੍ਹਾ 'ਤੇ ਪਹੁੰਚਾ ਦੇਗੀ। ਸੋ ਜਦ ਤੱਕ ਉੱਥੇ ਨਹੀਂ ਪਹੁੰਚਦੇ, ਸ਼ਿਕਵਾ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ, ਜਸਟ ਸਟੇ ਕਾਮ, ਸਟੇ ਇੰਜੋਏ, ਅਤੇ 102.7 FM ਇਸੇ ਤਰੀਕੇ ਨਾਲ ਤੁਹਾਡੀ ਇੰਜੋਇਮੈਂਟ ਨੂੰ ਦੁੱਗਣਾ ਕਰਦਾ ਰਹੇਗਾ। ਹੋਰ ਬਹੁਤ ਸਾਰੀ ਬਾਲੀਵੁੱਡ ਦੀ ਗੱਪਸ਼ਪ ਲੈ ਕੇ ਮੈਂ ਦੱਸੂੰਗਾ ਕਿ ਬਾਲੀਵੁੱਡ ਦੇ ਵਿੱਚ ਹੋਰ ਕੀ ਤੜਕਾ ਚੱਲ ਰਿਹਾ, ਕਿੰਨੇ ਕੀ ਕਿਹਾ ਅਤੇ ਕਿੰਨੇ ਕੀ ਨਹੀਂ ਕਿਹਾ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਸੋਨੂੰ ਨਿਗਮ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਟਰੈਕ ਇੰਜੋਏ ਕਰੋ। ਮਿਲਦਾ ਜਿਸ ਟਰੈਕ ਦੇ ਉਸ ਪਰ, ਹੋਰ ਪਿਆਰੀ ਜੀ ਗੱਲਾਂ ਬਾਤਾਂ।

ਬਿਲਕੁਲ ਜੀ, ਕੁਛ ਇੱਕ ਮੂਵੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹਨਾਂ ਨੂੰ ਦੇਖ ਕੇ ਨਾ ਯੂ ਵਿਲ ਫੀਲ ਆਊਟ ਕਿ ਯਾਰ ਦਿਲ ਡੁਬਾ ਦਿਲ ਡੁਬਾ ਦਿਲ ਡੁਬਾ। ਅਤੇ ਕੁਛ ਇੱਦਾਂ ਦੀ ਐਕਸਪੈਕਟੇਸ਼ਨ ਅਸੀਂ ਰੱਖ ਰਹੇ ਸੀ ਅਕਸ਼ੇ ਕੁਮਾਰ ਦੀ ਭੂਤ ਬੰਗਲਾ ਤੋਂ। ਅਤੇ ਭੂਤ ਬੰਗਲਾ ਦੋ ਬਾਕਸ ਆਫਿਸ ਦੇ ਅਗਰ ਕਲੈਕਸ਼ਨ ਦੀ ਗੱਲ ਕੀਤੀ ਜਾਵੇ, ਕਿਉਂਕਿ ਜਿਹੜੀ ਮੂਵੀ ਸੀਗੀ ਉਹ ਬਹੁਤ ਜ਼ਿਆਦਾ ਹਾਈਲੀ ਐਂਟੀਸਪੇਟਿਡ ਹਾਈਲੀ ਐਕਸਪੈਕਟਿਡ ਮੂਵੀ ਸੀ, ਇਸ ਕਰਕੇ ਮੂਵੀ ਨੇ ਆਪਣਾ ਜਿਹੜਾ ਸਟਾਰਟ ਸੀਗਾ ਉਹ ਤਾਂ ਬਹੁਤ ਹੀ ਸੋਹਣਾ ਕੀਤਾ। ਲੇਕਿਨ ਕਿਤੇ ਨਾ ਕਿਤੇ ਮੂਵੀ ਦੇ ਵਿੱਚ ਜਿਹੜੀ ਉਹ ਪੁਰਾਣੀ ਗੱਲ ਹੈ ਉਹ ਮੈਨੂੰ ਲੱਗਦਾ ਕਿ ਹਾਲੇ ਵੀ ਮਿਸਿੰਗ ਨਜ਼ਰ ਆਈ ਹੀ ਆਈ। ਦੋ ਅਕਸ਼ੇ ਕੁਮਾਰ ਨੇ ਆਪਣਾ ਕੰਮ ਜਿਹੜਾ ਹੈਗਾ ਉਹ ਬਹੁਤ ਬਿਹਤਰੀਨ ਕੀਤਾ। ਲੇਕਿਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਅਕਸ਼ੇ ਕੁਮਾਰ ਆਪਣੀ ਉਮਰ ਤੋਂ ਛੋਟੇ ਕਿਰਦਾਰਾਂ ਨੂੰ ਨਿਭਾਉਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਲੱਗ ਰਹੇ ਹੈਗੇ ਆ, ਅਤੇ ਇਹ ਚੀਜ਼ ਸਾਫ ਨਜ਼ਰ ਆਈ। ਅਸਰਾਨੀ ਕਾਫੀ ਜ਼ਿਆਦਾ ਕਮਜ਼ੋਰ ਨਜ਼ਰ ਆਏ, ਦੋ ਇਜ਼ ਅ ਵੈਰੀ ਗੁੱਡ ਐਕਟਰ ਅਤੇ ਅੱਜ ਉਹ ਸਾਡੇ ਵਿੱਚ ਨਹੀਂ ਆ। ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀ ਥਕਾਵਟ, ਉਹ ਜਿਹੜਾ ਉਮਰ ਦਰਾਜ਼ਪਨ ਹੈਗਾ ਉਹ ਉਹਨਾਂ ਦੇ ਕਿਰਦਾਰ ਦੇ ਵਿੱਚ ਨਜ਼ਰ ਆਇਆ, ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਉਹਨਾਂ ਦਾ ਕਿਰਦਾਰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ ਹੈਗਾ। ਉਹਨਾਂ ਤੋਂ ਉਹ ਭੁੱਲ ਭੁਲੱਈਆ ਵਾਲਾ ਮੈਜਿਕ ਜਿਹੜਾ ਹੈ ਉਹ ਕਢਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਭੁੱਲ ਭੁਲੱਈਆ ਦੇ ਵਿੱਚ ਅਤੇ ਭੂਤ ਬੰਗਲਾ ਦੇ ਵਿੱਚ ਜਿਹੜੀ ਉਹਨਾਂ ਦਾ ਏਜ ਡਿਫਰੈਂਸ ਹੈ ਉਹ ਸਾਫ ਨਜ਼ਰ ਆ ਰਿਹਾ ਸੀਗਾ। ਰਾਜਪਾਲ ਯਾਦਵ ਦੋ ਬਹੁਤ ਬਿਹਤਰੀਨ ਸੀ, ਪਰੇਸ਼ ਰਾਵਲ ਬਹੁਤ ਗੁੱਡ ਹੈ, ਤੱਬੂ ਜਿਹੜੇ ਹੈਗੇ ਆ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਉਹਨਾਂ ਦਾ ਰੋਲ ਥੋੜ੍ਹਾ ਜਿਹਾ ਹੋਰ ਬਿਹਤਰ ਕੀਤਾ ਜਾ ਸਕਦਾ। ਸਪੈਸੀਫਿਕਲੀ ਜਿਹੜੀ ਮੈਨੂੰ ਗੱਲ ਬੁਰੀ ਲੱਗੀ ਉਹ ਹੈ ਕਿ ਸਪੈਸੀਫਿਕਲੀ ਜਿਹੜੇ ਯੰਗ ਕਰੈਕਟਰਸ ਦਿਖਾਉਣੇ ਸੀਗੇ ਉਹਦੇ ਵਾਸਤੇ ਵੀ ਜਿਹੜੇ ਮੇਕਅਪ ਦਾ ਇਸਤੇਮਾਲ ਕਰਕੇ ਤੱਬੂ ਨੂੰ ਅਕਸ਼ੇ ਕੁਮਾਰ ਨੂੰ ਪੁਰਾਣੇ ਕਰੈਕਟਰ ਪਿੱਛੋਂ ਯੰਗ ਦਿਖਾਉਣ ਦੀ ਕੋਸ਼ਿਸ਼ ਕੀਤੀ, ਜੋ ਕਿਤੇ ਨਾ ਕਿਤੇ ਬਹੁਤ ਵੱਡਾ ਫੇਲੀਅਰ ਜਿਹੜਾ ਹੈਗਾ ਉਹ ਰੱਖਿਆ। ਫਿਰ ਭੂਲ ਭੁਲੱਈਆ ਵਾਲਾ ਜਿਹੜਾ ਆਮ ਵਿੱਚ ਤੁਮਾਰੋ ਮੈਜਿਕ ਜਿਹੜਾ ਸੀਗਾ ਉਹਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਫੇਲ ਜਿਹੜੀਆਂ ਹੈਗੀਆਂ। ਦੋ ਸਟੋਰੀ ਵਧੀਆ ਹੈਗੀ ਆ, ਸਟੋਰੀ ਦਾ ਜਿਹੜਾ ਪਲੋਟ ਹੈਗਾ ਉਹ ਕਾਫੀ ਜ਼ਿਆਦਾ ਵਧੀਆ ਹੈਗਾ, ਲੇਕਿਨ ਕਿਤੇ ਨਾ ਕਿਤੇ ਐਗਜੀਕਿਊਸ਼ਨ ਦੇ ਵਿੱਚ ਉਹ ਚੀਜ਼, ਉਹ ਜਿਹੜਾ ਪ੍ਰਿਯਦਰਸ਼ਨ ਦਾ ਮੈਜਿਕ ਹੈਗਾ ਉਹ ਜ਼ਰੂਰ ਮਿਸਿੰਗ ਨਜ਼ਰ ਆਇਆ ਵਿੱਚੋਂ। ਸਪੈਸੀਫਿਕਲੀ ਫਸਟ ਹਾਫ ਦੇ ਵਿੱਚ ਕੁਛ ਕਾਮੇਡੀ ਸੀਨਸ ਵਧੀਆ ਸੀਗੇ, ਲੇਕਿਨ ਉਹ ਕਿਤੇ ਨਾ ਕਿਤੇ ਕੁਛ ਜਿਹੜਾ ਹੈਗਾ ਉਹ ਅਕਸ਼ੇ ਕੁਮਾਰ ਸਿੰਗਲ ਹੈਂਡਡਲੀ ਇਸ ਚੀਜ਼ ਨੂੰ ਕੈਰੀ ਫੋਰਵਰਡ ਕਰਦੇ। ਅਗਰ ਤੁਸੀਂ ਭੂਲ ਭੁਲੱਈਆ ਔਰ ਭੂਤ ਬੰਗਲਾ ਦੇ ਵਿੱਚ ਸਭ ਤੋਂ ਵੱਡਾ ਡਿਫਰੈਂਸ ਕੈਰੀ ਆਨ ਕਰਦੇ, ਕਿਉਂਕਿ ਭੂਤ ਬੰਗਲਾ ਦੇ ਵਿੱਚ ਜਿਹੜੇ ਸਪੋਰਟਿੰਗ ਐਕਟਰਸ ਹੈ ਉਹਨਾਂ ਦਾ ਜਿਹੜਾ ਪਾਰਟ ਹੈਗਾ ਉਹ ਉਹਨਾਂ ਦਾ

ਦਾ ਵਧੀਆ ਨਹੀਂ ਹੈਗਾ, ਲੇਕਿਨ ਭੁੱਲ ਭੁਲੱਈਆ ਦੇ ਵਿੱਚ ਇੱਕ ਛੋਟੇ ਤੋਂ ਛੋਟਾ ਕਿਰਦਾਰ ਜਿਹੜਾ ਸੀਗਾ ਉਹਨਾਂ ਨੇ ਵੀ ਆਪਣਾ ਜਿਹੜਾ ਕਰੈਕਟਰ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਸੀਗਾ ਪਲੇ ਕੀਤਾ ਹੈਗਾ। ਅਤੇ ਭੂਤ ਬੰਗਲਾ ਦੇ ਵਿੱਚ ਜਿਹੜੇ ਲੜਕੀ ਦੀ ਮਾਂ ਬੰਦੀ ਹੈਗੀ ਹੈ ਅਤੇ ਉਹ ਵੀ ਕਾਫੀ ਜ਼ਿਆਦਾ, ਮਤਲਬ ਬਹੁਤ ਸਾਰੇ ਇਹਦਾ ਤੁਹਾਨੂੰ ਕਰੈਕਟਰ ਨਜ਼ਰ ਆਉਣਗੇ ਜਿਹੜੇ ਤੁਹਾਨੂੰ ਫੀਲ ਆਊਟ ਕਰੋਗੇ ਦੇ ਆਰ ਟਰਾਇੰਗ ਟੂ ਡੂ ਓਵਰ ਐਕਟਿੰਗ, ਉਹ ਕਰੈਕਟਰ ਦੇ ਨਾਲ ਸੂਟ ਨਹੀਂ ਕਰ ਰਹੇ ਹੈਗੇ ਆ, ਤਾਂ ਕਾਫੀ ਜ਼ਿਆਦਾ ਮਿਸਿੰਗ ਜਿਹੜੀਆਂ ਸੀਗੀਆਂ। ਤਾਂ ਇਸ ਕਰਕੇ ਦੋ ਬਾਕਸ ਆਫਿਸ ਕਲੈਕਸ਼ਨ ਅਤੇ ਭੂਤ ਬੰਗਲਾ ਜਿਹੜੀ ਹੈਗੀ ਆ ਉਹ ਆਪਣਾ ਥੋੜ੍ਹਾ ਜਿਹਾ ਮੈਜਿਕ ਬਿਖੇਰਨ 'ਚ ਕਾਮਯਾਬ ਰਹੀ ਹੈ, ਲੇਕਿਨ ਲੌਂਗ ਰਨ ਜਿਹੜੀ ਹੈਗੀ ਆ ਉਹ ਮੈਜਿਕ ਨਹੀਂ ਕ੍ਰੀਏਟ ਕਰ ਪਾਏਗੀ। ਅਤੇ ਇਹੀ ਚੀਜ਼ ਜਿਹੜੀ ਪਤੀ ਪਤਨੀ ਹੈ, ਪਤੀ ਪਤਨੀ ਔਰ ਵੋ ਦਾ ਜਿਹੜਾ 2 ਦਾ ਟ੍ਰੇਲਰ ਆਇਆ ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਡਿਸਅਪੁਆਇੰਟਮੈਂਟ ਹੈ। ਆਲ ਵਰ ਐਕਸਪੈਕਟਿੰਗ ਕਿ ਆਯੁਸ਼ਮਾਨ ਖੁਰਾਨਾ ਜਿਹੜਾ ਹੈਗਾ ਸ਼ਾਇਦ ਆਪਣਾ ਮੈਜਿਕ ਇਸ ਦੇ ਵਿੱਚ ਕ੍ਰੀਏਟ ਕਰ ਪਾਉਣ, ਲੇਕਿਨ ਹਾਲੇ ਤਾਂ ਸਿਰਫ ਟ੍ਰੇਲਰ ਰਿਲੀਜ਼ ਹੋਇਆ ਤਾਂ ਉਸ ਟ੍ਰੇਲਰ ਨੇ ਹੀ ਕਾਫੀ ਜ਼ਿਆਦਾ ਡਿਸਅਪੁਆਇੰਟ ਕੀਤਾ। ਹੋਰ ਗੱਲਾਂ ਪਤਾ ਕਰਾਂਗੇ, ਫਿਲਮੀ ਦੁਨੀਆ ਦੱਸਾਂਗੇ ਕਿ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਕਿਉਂਕਿ ਕੁਛ ਤਾਂ ਦੱਸਣਾ ਹੀ ਪੈਣਾ ਹੈ ਕਿ ਨਹੀਂ ਹੈ।

पति पत्नी, और वो जो 2019 ਦੇ ਵਿੱਚ ਆਈ ਸੀ ਤਾਂ ਉਹਨੇ ਬਾਕਸ ਆਫਿਸ ਨੂੰ ਕੁਝ ਬਹੁਤ ਵੱਡਾ ਤਾਂ ਨਹੀਂ ਲਾਇਆ ਸੀ, ਲੇਕਿਨ ਇਟ ਇੰਪੈਕਟ ਜਿਹੜਾ ਸੀਗਾ ਉਹ ਛੱਡਿਆ ਸੀ, ਹਲਕੀ ਫੁਲਕੀ ਕਾਮੇਡੀ ਜਿਹੜੀ ਸੀਗੀ ਉਹ ਸੀਗੀ। ਤਾਂ ਜਦੋਂ ਦਾ ਸੀਕੁਅਲ ਅਨਾਊਂਸ ਹੋਇਆ ਉਦੋਂ ਬਹੁਤ ਲੋਕਾਂ ਨੂੰ ਇਹ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀ, ਕਿਉਂਕਿ ਆਯੁਸ਼ਮਾਨ ਖੁਰਾਨਾ ਜਿਹੜਾ ਮੈਜਿਕ ਹੈਗਾ ਉਹ ਬਹੁਤ ਲੋਕ ਬਿਲੀਵ ਕਰਦੇ ਹੈਗੇ ਆ। ਅਤੇ ਪਤੀ ਪਤਨੀ ਔਰ ਵੋ ਦਾ 2 ਦਾ ਜਿਹੜਾ ਟ੍ਰੇਲਰ ਸੀਗਾ ਉਹ ਜੋ ਰਿਲੀਜ਼ ਹੋਇਆ ਤਾਂ ਬਹੁਤ ਸਾਰੇ ਡਿਸਅਪੁਆਇੰਟਮੈਂਟ ਲੈ ਕੇ ਆਇਆ। ਟ੍ਰੇਲਰ ਦੇ ਵਿੱਚ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ, ਵਾਮਿਕਾ ਗਾਵੀ ਔਰ ਰਕੁਲਪ੍ਰੀਤ ਸਿੰਘ ਜਿਹੜੇ ਹੈ ਉਹ ਨਜ਼ਰ ਆਏ। ਮੂਵੀ ਨੂੰ ਡਾਇਰੈਕਟ ਕੀਤਾ ਹੈ ਜੀ ਮੁਦੱਸਰ ਅਜੀਜ਼ ਨੇ, ਅਤੇ ਇਸ ਦੇ ਜਿਹੜੇ ਪ੍ਰੋਡਿਊਸਰ ਹੈਗੇ ਆ ਉਹ ਭੂਸ਼ਣ ਕੁਮਾਰ, ਰੇਨੂ ਚੋਪੜਾ ਅਤੇ ਜੂਨੋ ਚੋਪੜਾ। ਅਤੇ ਮੂਵੀ ਦੀ ਜਿਹੜੀ ਰਿਲੀਜ਼ ਡੇਟ ਜਿਹੜੀ ਫਾਈਨਲ ਕੀਤੀ ਗਈ ਹੈ ਉਹ ਹੈਗੀ ਹੈ 15 ਮਈ 2026। ਅਤੇ ਇਸ ਦੇ ਨਾਲ ਹੀ 22 ਮਈ 2026 ਨੂੰ ਪਹਿਲਾਂ ਰਿਲੀਜ਼ ਹੋਣੇ ਵਾਲੀ ਸੀ ਵਰੁਣ ਧਵਨ ਦੀ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਡੇਵਿਡ ਧਵਨ ਇਸ ਮੂਵੀ ਨੂੰ ਡਾਇਰੈਕਟ ਕਰ ਰਹੇ ਸੀ, ਲੇਕਿਨ ਉਹ ਨਹੀਂ ਚਾਹੁੰਦੇ ਸੀ ਕਿ ਇਸ ਟਾਈਮ ਉਹਨਾਂ ਦੀ ਮੂਵੀ ਕਿਸੇ ਦੇ ਨਾਲ ਵੀ ਕਲੈਸ਼ ਕਰੇ। ਤਾਂ ਇਸ ਕਰਕੇ ਉਹਨਾਂ ਨੇ ਇਸ ਮੂਵੀ ਦਾ ਜਿਹੜਾ ਰਿਲੀਜ਼ ਹੈਗਾ ਉਹ 2 ਹਫ਼ਤੇ ਅੱਗੇ ਡਿਲੇਅ ਕਰਤਾ। ਅਤੇ ਹੁਣ ਮੂਵੀ ਜਿਹੜੀ ਹੈਗੀ ਹੈ 5 ਜੂਨ 2026 ਨੂੰ ਜਿਹੜੀ ਹੈਗੀ ਉਹ ਰਿਲੀਜ਼ ਹੋਏਗੀ। ਮੂਵੀ ਦੇ ਵਿੱਚ ਤੁਹਾਨੂੰ ਵਰੁਣ ਧਵਨ, ਮ੍ਰਿਣਾਲ ਠਾਕੁਰ ਔਰ ਪੂਜਾ ਹੇਗੜੇ ਜਿਹੜੇ ਹੈਗੇ ਆ ਉਹ ਨਜ਼ਰ ਆਉਣਗੇ। ਅਤੇ ਇਸ ਤੋਂ ਇਲਾਵਾ ਮੂਵੀ ਦੇ ਵਿੱਚ ਹੋਣਗੇ ਮਨੀਸ਼ ਪੌਲ, ਅਤੇ ਮੂਵੀ ਨੂੰ ਡਾਇਰੈਕਟ ਕੀਤਾ ਹੈ ਜੀ ਡੇਵਿਡ ਧਵਨ ਨੇ। ਅਤੇ ਰੋਮਾਂਟਿਕ ਕਾਮੇਡੀ ਫੈਮਲੀ ਐਂਟਰਟੇਨਰ ਮੂਵੀ ਜਿਹੜੀ ਹੈਗੀ ਹੈ ਉਹ ਹੈਗੀ ਹੈ। ਅਤੇ ਅਗਰ ਤੁਸੀਂ ਉਹਦਾ ਟ੍ਰੇਲਰ ਦੇਖਿਆ ਹੈਗਾ ਤਾਂ ਉਹੀ ਡੇਵਿਡ ਧਵਨ ਵਾਲਾ ਮੈਜਿਕ ਜਿਹੜਾ ਹੈਗਾ ਉਹਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਵੈਸੇ ਦੱਸਦੀ ਹੈ ਕਿ ਮੈਨੂੰ ਲੱਗਦਾ ਕਿ ਡੇਵਿਡ ਧਵਨ ਵਰੁਣ ਧਵਨ ਨੂੰ ਵਰੁਣ ਧਵਨ ਬਣਾਉਣ ਦੀ ਜਗ੍ਹਾ ਸਪੈਸੀਫਿਕਲੀ ਗੋਵਿੰਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਜੋ ਮੈਜਿਕ ਉਹਨਾਂ ਨੇ ਗੋਵਿੰਦਾ ਦੇ ਨਾਲ ਕ੍ਰੀਏਟ ਕੀਤਾ ਹੈ, ਦੋ ਹੀਰੋਇਨਸ ਦੇ ਵਿੱਚ ਹੀਰੋ ਜਿਹੜਾ ਹੈਗਾ ਉਹ ਫਸ ਜਾਂਦਾ, ਉਹ ਜਿਹੜੀ ਕਨਫਿਊਜ਼ਨ ਹੈਗੀ ਆ, ਉਹ ਜਿਹੜਾ ਮੈਸ ਹੈਗਾ ਉਹ ਤੋਂ ਜਿਹੜੀ ਕਾਮੇਡੀ ਕ੍ਰੀਏਟ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਰੁਣ ਧਵਨ ਦਾ ਜਿਹੜਾ ਓਰਿਜਨਲ ਟੈਲੈਂਟ ਹੈ ਜਾਂ ਜਿਹੜੀ ਉਹਨਾਂ ਦੀ ਐਕਚੁਅਲ 'ਚ ਆਪਣੀ ਹੁਨਰ ਹੈਗਾ ਉਹ ਕਿਤੇ ਨਾ ਕਿਤੇ ਮਿਸ ਹੋ ਜਾਂਦਾ ਹੈਗਾ। ਅਤੇ ਗੋਵਿੰਦਾ ਬਣਨਾ ਕੋਈ ਆਸਾਨ ਕੰਮ ਤਾਂ ਹੈ ਨਹੀਂ ਗਾ, ਕਿਉਂਕਿ ਗੋਵਿੰਦਾ ਇਜ਼ ਬੀਂਗ ਅ ਗੋਵਿੰਦਾ। ਅਤੇ ਗੋਵਿੰਦਾ ਦੇ ਬਾਰੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਭਾਵੇਂ ਉਹ ਸੈੱਟ 'ਤੇ ਲੇਟ ਵੀ ਆ ਜਾਣ, ਲੇਕਿਨ ਆਪਣਾ ਜਿਹੜਾ ਸ਼ੋਟ ਹੈ ਉਹ 1 ਟੇਕ ਦੇ ਵਿੱਚ ਹੀ ਜਿਹੜਾ ਹੈਗਾ ਉਹ ਪੂਰਾ ਕਰ ਦਿੰਦੇ ਹੈ। ਅਤੇ ਹੈ ਜਵਾਨੀ ਤੋਂ ਹੈ ਇਸ਼ਕ, ਹੈ ਜਵਾਨੀ ਤੋਂ ਇਸ਼ਕ ਹੋਣਾ ਹੀ ਇਹਦੇ ਨਾਲ ਹੋਏਗੀ ਜੀ। 4 ਜੂਨ ਨੂੰ ਹੀ ਰਿਲੀਜ਼ ਹੋਣ ਵਾਲੀ ਸੀ ਪਹਿਲਾਂ ਟੌਕਸਿਕ ਯਸ਼ ਸਟਾਰਰ, ਲੇਕਿਨ ਹੁਣ ਇਸ ਦਾ ਜਿਹੜਾ ਰਿਲੀਜ਼ ਹੈਗਾ ਉਹ ਹੋਰ ਪੋਸਟਪੋਨ ਕਰ ਦਿੱਤਾ ਗਿਆ। ਮਤਲਬ ਜੇ ਟੌਕਸਿਕ ਮੈਨੂੰ ਲੱਗਦਾ ਪਤਾ ਨਹੀਂ ਸ਼ਾਇਦ ਕਦੀ ਰਿਲੀਜ਼ ਹੋਏਗੀ ਵੀ ਜਾਂ ਨਹੀਂ ਹੋਏਗੀ, ਕਿਉਂਕਿ ਟੌਕਸਿਕ ਦਾ ਜਿਹੜਾ ਰਿਲੀਜ਼ ਹੈ ਉਹ ਅਪ੍ਰੈਲ ਦੇ ਵਿੱਚ ਪਲੈਂਡ ਸੀਗਾ ਧੁਰੰਧਰ ਦੇ ਨਾਲ, ਅਤੇ ਉਸ ਤੋਂ ਬਾਅਦ ਦਾ ਮਈ ਗਿਆ, ਮਈ ਤੋਂ ਜੂਨ ਗਿਆ, ਹੁਣ ਜੂਨ ਤੋਂ ਵੀ ਜੇ ਟੌਕਸਿਕ ਨੂੰ ਹੈਗਾ ਅੱਗੇ ਰਿਲੀਜ਼ ਡੇਟ ਜਿਹੜਾ ਹੈਗਾ ਉਹ ਪੋਸਟਪੋਨ ਕਰ ਦਿੱਤਾ ਗਿਆ। ਸਰ ਯਸ਼ ਦੇ ਜਿਹੜੇ ਫੈਨਸ ਹੈਗੇ ਉਹ ਕਿਤੇ ਨਾ ਕਿਤੇ ਕਹਿ ਰਹੇ ਯਾਰ ਕਿ ਥੋੜ੍ਹੀ ਜਿਹੀ ਮੂਵੀ ਹੁਣ ਅਸੀਂ ਹਾਈਲੀ ਬਹੁਤ ਜ਼ਿਆਦਾ ਵੇਟ ਕਰ ਰਹੇ ਹੈਗੇ ਹਾਂ। ਅਤੇ ਬਟ ਲੈਟਸ ਸੀ ਟੌਕਸਿਕ ਕਦੋਂ ਰਿਲੀਜ਼ ਹੁੰਦੀ ਹੈਗੀ ਆ। ਅਤੇ ਇਸ ਤੋਂ ਇਲਾਵਾ ਫਿਲਮੀ ਦੁਨੀਆ ਦੇ ਵਿੱਚ ਹੋਰ ਗੱਲਾਂ ਬਾਤਾਂ ਲੈ ਕੇ ਮੈਂ ਤੁਹਾਡਾ ਇਸੇ ਤਰੀਕੇ ਨਾਲ ਜੁੜਾ ਰਹਾਂਗਾ। ਹੋਰ ਦੱਸਾਂਗਾ ਬਾਲੀਵੁੱਡ ਦੇ ਵਿੱਚ ਕੀ ਚੱਲ ਰਿਹਾ, ਕਿਹੜਾ ਮਸਾਲਾ ਹੈ, ਕੀ ਗੱਪਸ਼ਪ ਹੈਗੀ ਆ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਇੰਜੋਏ ਕਰੋ ਟਰੈਕ।

ਬਿਲਕੁਲ ਜੀ, ਅੱਲਾ ਮਾਫ਼ ਕਰੇ ਅਗਰ ਤੁਸੀਂ ਓ ਟੀ ਟੀ 'ਤੇ ਰਿਲੀਜ਼ ਹੋਏ ਰੀਸੈਂਟ ਕੁਛ ਇੱਕ ਮੂਵੀਜ਼ ਨੂੰ ਮਿਸ ਕਰ ਦਿੱਤਾ ਹੈਗਾ। ਸਪੈਸੀਫਿਕਲੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਗਲੋਰੀ, ਗਲੋਰੀ ਜਿਹੜੀ ਕਿ ਬਹੁਤ ਹੀ ਹਾਈਲੀ ਐਂਟੀਸਪੇਟਿਡ, ਅਤੇ ਜਿਸ ਤਰੀਕੇ ਨਾਲ ਗਲੋਰੀ ਦਾ ਜਿਹੜਾ ਕੀ ਕਹਿੰਦੇ ਟ੍ਰੇਲਰ ਰਿਲੀਜ਼ ਹੋਇਆ ਸੀਗਾ, ਅਤੇ ਪੁਲਕੀ ਸਮਰਾਟ ਅਤੇ ਦੇਵੇਂਦੂ ਸ਼ਰਮਾ ਯਾਨੀ ਕਿ ਸਾਡੇ ਜਿਹੜੇ ਮੁੰਨਾ ਭਈਆ ਸੀਗੇ ਉਹਨਾਂ ਨੂੰ ਆਪਾਂ ਵਾਪਸ ਦੇਖਿਆ, ਅਤੇ ਬਿਲਕੁਲ ਇੱਕ ਬੋਕਸਰ ਜਿਹੜਾ ਬੈਕਗਰਾਊਂਡ ਹੈਗਾ, ਬੋਕਸਿੰਗ ਬੈਕਗਰਾਊਂਡ ਜਿਹੜਾ ਹੈਗਾ, ਹਰਿਆਣਵੀ ਬੈਕਗਰਾਊਂਡ ਦੇ ਨਾਲ ਜਿਹੜੀ ਗਲੋਰੀ ਹੈਗੀ ਉਹ ਤਿਆਰ ਕੀਤੀ ਗਈ ਹੈ, ਅਤੇ ਇਹਦੇ ਜਿੰਨੇ ਸਾਰੇ ਐਪੀਸੋਡਸ ਹੈਗੇ ਉਹ ਨੈੱਟਫਲਿਕਸ ਉੱਤੇ ਬੜੇ ਈਜ਼ੀਲੀ ਹੁਣ ਅਵੇਲੇਬਲ ਹੈਗੇ ਆ। ਅਤੇ ਅਗਰ ਤੁਸੀਂ ਗਲੋਰੀ ਮਿਸ ਕੀਤੀ ਹੈਗੀ ਆ, ਤਾਂ ਸਪੈਸੀਫਿਕਲੀ ਇਸ ਦੇ ਵਿੱਚ ਪੁਲਕੀ ਸਮਰਾਟ ਅਤੇ ਦੇਵੇਂਦੂ ਸ਼ਰਮਾ ਦੀ ਜਿਹੜੀ ਐਕਟਿੰਗ ਹੈਗੀ ਉਹਨਾਂ ਦੀ ਤਾਂ ਤਾਰੀਫ ਹੋ ਹੀ ਰਹੀ, ਇਸ ਤੋਂ ਇਲਾਵਾ ਕਸ਼ਮੀਰਾ ਪਰਦੇਸੀ ਜਿਹੜੀ ਇਸ ਮੂਵੀ ਦੀ ਐਕਟਰਸ ਹੈਗੀ ਉਹਨਾਂ ਦੀ ਐਕਟਿੰਗ ਦੀ ਵੀ ਕਾਫੀ ਜ਼ਿਆਦਾ ਤਾਰੀਫ ਹੋਈ। ਮੂਵੀ ਦਾ ਜਿਹੜਾ ਪਲੋਟ ਹੈ ਕਾਫੀ ਜ਼ਿਆਦਾ ਇੰਟਰਸਟਿੰਗ ਹੈਗਾ, ਮੂਵੀ ਦੇ ਜਿਹੜਾ ਹਰ ਇੱਕ ਐਪੀਸੋਡ ਜਿਹੜਾ ਹੈਗਾ ਤੁਹਾਨੂੰ ਹਮੇਸ਼ਾ ਇੰਟਰਸਟ, ਪਹਿਲੇ ਐਪੀਸੋਡ ਤੋਂ ਇੱਦਾਂ ਨਹੀਂ ਹੋਏਗਾ, ਤੁਹਾਨੂੰ ਇੱਕ ਜਾਂ ਦੋ ਐਪੀਸੋਡ ਦੇਖਣੇ ਪੈਣਗੇ, ਦੈਨ ਇੰਟਰਸਟ ਜਿਹੜਾ ਹੈਗਾ ਉਹ ਡਿਵੈਲਪ ਹੋਏਗਾ। ਪਹਿਲੇ ਐਪੀਸੋਡ ਤੋਂ ਪਹਿਲੇ 10 ਮਿੰਟ 'ਚ ਤੁਹਾਡਾ ਮੂਵੀ ਦਾ ਸੀਰੀਜ਼ ਦਾ ਜਿਹੜਾ ਇੰਟਰਸਟ ਹੈਗਾ ਉਹ ਜੁੜ ਜਾਏਗਾ, ਅਤੇ ਉਸ ਤੋਂ ਬਾਅਦ ਤੁਹਾਨੂੰ ਕਦੀ ਵੀ ਇਹ ਫੀਲ ਨਹੀਂ ਹੋਏਗਾ ਕਿ ਯਾਰ ਸੀਰੀਜ਼ ਕਿਤੇ ਡਰੈਗ ਕਰ ਰਹੀ ਹੈ, ਕਿਤੇ ਲੈਕ ਕਰ ਰਹੀ ਹੈਗੀ ਆ। ਸੋ ਫੁੱਲ ਆਫ ਐਂਟਰਟੇਨਮੈਂਟ ਜਿਹੜੀ ਹੈਗੀ ਆ ਉਹ ਸੀਰੀਜ਼ ਡਿਵਾਈਡ ਕਰਦੀ ਹੈ। ਅਤੇ ਇਸ ਤੋਂ ਇਲਾਵਾ ਇੱਕ ਹੋਰ ਮੂਵੀ ਜਿਹੜੀ ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੂੰਗਾ ਉਹ ਹੈਗੀ ਹੈ ਜੀ ਹੌਟਸਟਾਰ ਦੇ ਉੱਤੇ ਅਵੇਲੇਬਲ ਬੜੀ ਹੀ ਖਾਸ ਮੂਵੀ ਹੈਗੀ ਹੈ। ਇਹ ਮੂਵੀ ਮੈਂ ਖਾਸ ਇਸ ਕਰਕੇ ਕਹਿ ਰਿਹਾ ਹੈਗਾ ਕਿਉਂਕਿ ਸੰਭਵਮ ਅਦੈਮ ਉਹਨੂੰ ਸਾਊਥ ਦੀ ਮੂਵੀ ਹੈਗੀ ਹੈ, ਅਤੇ ਬੜੇ ਹੀ ਖਾਸ ਪਲੋਟ ਦੇ ਨਾਲ ਅਸੀਂ ਬਾਲੀਵੁੱਡ ਦੇ ਵਿੱਚ ਇੱਦਾਂ ਦਾ ਸਿਨੇਮਾ ਲੱਭਦੇ ਹਾਂ ਜਿਹੜਾ ਸਸਪੈਂਸ ਹੋਵੇ, ਜਿਹੜਾ ਥੋੜ੍ਹਾ ਜਿਹਾ ਹੋਰਰ ਕ੍ਰੀਏਟ ਕਰਦਾ ਹੋਵੇ, ਅਤੇ ਜਿਹੜਾ ਹੈਲ ਨੰਬਰ ਔਫ ਹੈਲ ਅਮਾਊਂਟ ਆਫ ਜਿਹੜਾ ਦਿਮਾਗ ਹੈਗਾ ਉਸਨੂੰ ਲਗਾਉਣ 'ਤੇ ਮਜਬੂਰ ਕਰਦੀ ਹੈ। ਦੱਸ ਦਈਏ ਕਿ ਸੰਭਵਮ ਅਦੈਮ ਉਹਨੂੰ ਜਿਹੜੀ ਹੈਗੀ ਹਿੰਦੀ ਦੇ ਵਿੱਚ ਡਿਜ਼ਨੀ ਹੌਟਸਟਾਰ ਦੇ ਉੱਤੇ ਅਵੇਲੇਬਲ, ਜੀ ਹੌਟਸਟਾਰ ਦੇ ਉੱਤੇ ਅਵੇਲੇਬਲ ਹੈ। ਅਗਰ ਤੁਸੀਂ ਇਸ ਮੂਵੀ ਨੂੰ ਦੇਖਦੇ ਹੋ ਤੁਸੀਂ ਫਿਗਰ ਆਊਟ ਕਰੋਗੇ ਕਿ ਕਿਸ ਤਰ੍ਹਾਂ ਇੱਕ ਪੁਰਾਣੀ ਕਥਾ ਨੂੰ ਅੱਜ ਦੀ ਲਾਈਫ ਸਟੋਰੀ ਦੇ ਵਿੱਚ ਫਿੱਟ ਔਨ ਕੀਤਾ ਗਿਆ ਹੈਗਾ, ਅਤੇ ਕਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਸ਼ੂਟ ਕੀਤਾ ਗਿਆ, ਉਹ ਜਿਹੜੀ ਕਨਫਿਊਜ਼ਨ ਹੈ ਉਸਨੂੰ ਕ੍ਰੀਏਟ ਕੀਤਾ ਗਿਆ ਹੈਗਾ ਕਿ ਤੁਸੀਂ ਪਹਿਲੇ ਮੂਮੈਂਟ ਤੋਂ ਲੈ ਕੇ ਆਖਰੀ ਮੂਮੈਂਟ ਤੱਕ ਸਿਰਫ ਸਿਰਫ ਗੈਸ ਕਰਦੇ ਰਹਿ ਜਾਂਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮੂਵੀ ਜਿਹੜੀ ਹੈਗੀ ਹੈ ਉਹ ਆਪਣੀ ਡਾਇਰੈਕਸ਼ਨ ਜਿਹੜੀ ਹੈਗੀ ਉਹ ਬਦਲ ਲੇਗੀ। ਅਤੇ ਅਨੁਪਮ ਖੇਰ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਜਦੋਂ ਤੁਸੀਂ ਦਿਸ਼ਾ ਬਦਲਦੇ ਹੋ ਨਾ, ਜਦੋਂ ਤੁਸੀਂ ਜਦੋਂ ਇਨਸਾਨ ਕਰਵਟ ਬਦਲਦਾ ਤਾਂ ਦਿਸ਼ਾ ਬਦਲਦੀ ਹੈ, ਅਤੇ ਜਦੋਂ ਵਕਤ ਕਰਵਟ ਬਦਲਦਾ ਤਾਂ ਦਸ਼ਾ ਬਦਲ ਜਾਂਦੀ ਹੈ। ਅਤੇ ਮੂਵੀ ਤੁਹਾਨੂੰ ਪੂਰੀ ਉੱਦਾਂ ਦੀ ਹੀ ਫੀਲ ਕਰਾਏਗੀ ਕਿ ਇੱਕਦਮ ਮੂਵੀ ਦਾ ਜਿਹੜਾ ਪਲੋਟ ਹੈ ਉਹ ਪੂਰੇ ਤਰੀਕੇ ਦੇ ਨਾਲ ਬਦਲ ਜਾਂਦਾ ਹੈਗਾ। ਅਤੇ ਇਹ ਦੋ ਸੁਜੈਸ਼ਨਸ ਜਿਹੜੀਆਂ ਇਸ ਵੀਕ ਦੀਆਂ ਮੇਰੀਆਂ ਰਹੇਗੀ। ਅਗਰ ਤੁਸੀਂ ਨੈੱਟਫਲਿਕਸ 'ਤੇ ਦੇਖ ਰਹੇ ਹੋ ਤਾਂ ਗਲੋਰੀ ਸੀਰੀਜ਼ ਤੁਸੀਂ ਆ ਕੇ ਦੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਅਗਰ ਤੁਸੀਂ ਡਿਸਨੀ ਜੀਓ ਹੌਟਸਟਾਰ ਦੇ ਉੱਤੇ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਹੈਗੀ ਹੈ ਜੀ ਸਾਡੇ ਕੋਲ ਸੰਭਵਮ ਅਦੈਮ ਉਹਨੂੰ ਜਿਹੜੀ ਕਿ ਹਿੰਦੀ ਦੇ ਵਿੱਚ ਅਵੇਲੇਬਲ ਹੈ। ਅਤੇ ਅਗਰ ਤੁਸੀਂ ਐਮਾਜ਼ੋਨ ਪ੍ਰਾਈਮ 'ਤੇ ਕੁਝ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਦ ਬੋਇਜ਼। ਦ ਬੋਇਜ਼ ਦਾ ਜਿਹੜਾ ਫਾਈਨਲ ਸੀਜ਼ਨ ਜਿਹੜਾ ਹੈਗਾ ਉਹਨੇ ਆਪਣੀ ਨੌਕ ਨੌਕ ਕਰਤੀ, ਉਹਦੇ 5 ਐਪੀਸੋਡ ਜਿਹੜੇ ਹੈਗੇ ਆ ਉਹ ਹੁਣ ਅਵੇਲੇਬਲ ਹੈਗੇ ਆ, ਅਤੇ ਫਾਈਨਲਸ ਦੇ 3 ਐਪੀਸੋਡ ਜਿਹੜੇ ਹੈਗੇ ਆ ਉਹ ਬਾਕੀ, ਤੋਂ ਹਰ ਹਫ਼ਤੇ ਜਿਹੜਾ ਰੀ ਰਿਲੀਜ਼ ਕਰ ਰਹੇ ਹੈਗੇ ਬੋਇਜ਼ ਵਾਲੇ ਉਸ ਤਰੀਕੇ ਨਾਲ ਰਹੇਗਾ। ਤੁਸੀਂ ਅਗਰ ਬੋਇਜ਼ ਪਹਿਲਾਂ ਦੇਖਿਆ, ਅਗਰ ਤੁਸੀਂ ਪਹਿਲੇ 4 ਸੀਜ਼ਨ ਦੇਖੇ ਹੈਗੇ ਤਾਂ ਐਕਚੁਅਲ 'ਚ ਇਸ ਇਜ਼ ਅ ਫਾਈਟ ਬਿਟਵੀਨ ਸੁਪਰ ਹੀਰੋ ਐਂਡ ਹਿਊਮਨਸ, ਅਤੇ ਕਿਸ ਤਰੀਕੇ ਦੇ ਨਾਲ ਜਿਹੜੀ ਸੁਪਰ ਹੀਰੋਜ਼ ਦੀ ਇੱਕ ਦੁਨੀਆ ਹੈਗੀ ਹੈ ਉਹ ਆਪਣਾ ਕਬਜ਼ਾ ਜਿਹੜਾ ਹੈਗਾ ਉਹ ਸਾਰੇ ਲੋਕਾਂ ਦੇ ਉੱਤੇ ਪਾ ਰਹੀ ਹੈ, ਅਤੇ ਜਿਹੜੇ ਹਿਊਮਨਸ ਹੈਗੇ ਆ ਉਹ ਉਹਨਾਂ ਦੀ ਇਸ ਚੀਜ਼ ਨੂੰ ਜਿਹੜੇ ਹੈਗੇ ਆ ਉਹ ਲੜਦੇ ਹੈਗੇ ਆ। ਤਾਂ ਗਰੁੱਪ ਆਫ ਪੀਪਲ ਹੈਗਾ ਜਿਹੜਾ ਬੋਇਜ਼ ਹੈਗਾ ਉਹ ਇੱਕ ਤਰੀਕੇ ਦੀ ਫਾਈਟ ਜਿਹੜੀ ਹੈਗੀ ਉਹ ਕਰ ਰਿਹਾ ਹੈਗਾ। ਤਾਂ ਅਗਰ ਤੁਸੀਂ ਬੋਇਜ਼ ਨਹੀਂ ਦੇਖਿਆ ਤਾਂ ਤੁਸੀਂ ਸੁਪਰ ਐਂਟਰਟੇਨਮੈਂਟ ਜਾਂ ਤੁਸੀਂ

ਸੁਪਰ ਹੀਰੋ ਐਕਸ਼ਨ ਜਿਹੜਾ ਹੈਗਾ ਉਹ ਦੇਖਣਾ ਪਸੰਦ ਕਰਦੇ ਹੋ ਤਾਂ ਦ ਬੋਇਜ਼ ਇਜ਼ ਫੋਰ ਯੂ, ਬਿਕੋਜ਼ ਯੂਜੂਅਲੀ ਸੁਪਰ ਹੀਰੋ ਫਿਲਮਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਿਲਕੁਲ ਹਟ ਕੇ ਹੈਗਾ, ਬਿਲਕੁਲ ਅਲੱਗ ਕਿਰਦਾਰ ਹੈਗੇ ਆ, ਐਂਡ ਯੂ ਵਿਲ ਸਟਾਰਟ ਲਵਿੰਗ ਹੋਮਲੈਂਡਰ, ਹੈ ਕਿ ਨਹੀਂ? ਸੋ ਤੁਸੀਂ ਮੈਨੂੰ ਦੱਸਿਓ ਅਗਲੇ ਹਫ਼ਤੇ ਤੱਕ ਕਿ ਅਗਰ ਤੁਸੀਂ ਕਿਹੜੀ ਸੀਰੀਜ਼ ਦੇਖੀ ਹੋਈ ਹੈ ਜਾਂ ਕੋਈ ਹੋਰ ਸਜੈਸ਼ਨ ਅਗਰ ਤੁਸੀਂ ਦੇਣਾ ਚਾਹੁੰਦੇ ਹੋ, ਕਿਉਂਕਿ ਇਸ ਹਫ਼ਤੇ OTT ਉੱਤੇ ਕੁਛ ਨਵਾਂ ਪਿਆ ਆਇਆ ਹੈ ਜਾਂ ਕੁਛ ਇੱਦਾਂ ਦਾ ਜਿਹੜਾ ਤੁਸੀਂ ਦੇਖਿਆ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਆਹ ਸਾਡੇ ਦਰਸ਼ਕਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈਗਾ, ਤੁਸੀਂ ਮੈਨੂੰ ਸਜੈਸ਼ਨ ਦੇ ਸਕਦੇ ਹੋ 9855101027 ਦੇ ਉੱਤੇ, ਮੈਂ ਵੇਟ ਕਰਾਂਗਾ ਤੁਹਾਡੇ ਸਜੈਸ਼ਨਸ ਦੀ। ਅਤੇ ਜਦ ਤੱਕ ਤੁਸੀਂ ਮੈਨੂੰ ਆਪਣੇ ਸਜੈਸ਼ਨਸ ਭੇਜ ਦਿਓ, ਆ ਪਿਆਰਾ ਜਿਹਾ ਟਰੈਕ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਮਿਲਦੇ ਹਾਂ ਇਸ ਟਰੈਕ ਤੋਂ ਉਸ ਪਰ ਹੋਰ ਪਿਆਰੀ ਜੀ ਗੱਲਬਾਤਾਂ ਨਾਲ।

बिल्कुल जाए तो 57 साल पहले ना राजेश खन्ना जी शायद कुछ इस तरह ही लाइफ तो मैजिक एक्सपेक्ट कर रहे होंगे, क्योंकि आज तो 57 साल पहले जो होया उस तो बाद बॉलीवुड की जिहड़ी दिशा है ना वो बिल्कुल तरीके से बदल गई। मतलब हुने रीसेंटली धुरंधर रिलीज़ हुई तो धुरंधर ने काफ़ी टाइम तक बॉलीवुड की जिहड़ी स्क्रीनस है उन्होंने उत्ते कब्जा जिहड़ा है वो पा के रखा। तो धुरंधर नू रिलीज़ रीसेंट डिकेड दे विच वन ऑफ द हाईएस्ट अर्निंग मूवी है, वन ऑफ द बेस्ट सुपरस्टार बेस्ट जिहड़ी सुपरहिट मूवी है उसनों काउंट किया जाता है। लेकिन इस सब की शुरुआत हुई थी अज तो 57 साल पहले जो राजेश खन्ना जी की मूवी थिएटर्स के रिलीज़ हुई। तो इस मूवी ने चारों दे शो सिंगल स्क्रीन थिएटर्स होंदे सीगे ते चारों दे चारों शोज़ दे नाल 100 दिन जिहड़े हैगे ओह थिएटर्स दे विच बनाउण दा पहला रिकॉर्ड जिहड़ा सीगा ओह बनाया। जी हाँ, 70 दे दशक दे विच राजेश खन्ना जी हिंदी सिनेमा दे सब तो पहले सुपरस्टार जिहड़े सी ओह काउंट कीते जांदे सीगे। ते ठीक उहनां दे इस करियर दी शुरुआत 1969 दे विच होई। ते काका जिहड़ा बड़े प्यार दे नाल आपां कहिंदे सी उहनां दी जिहड़ी सब तो सफल फिल्म जिहड़ी सी ओह सिनेमाघरां विच रिलीज़ होई। ते इस तरीके दे नाल रिलीज़ हुई कि इन्होंने राजेश खन्ना नू रातों रात सुपरस्टार बना दिता सीगा। ते इस मूवी दे विच उन्हां दे नाल सीगी उन्हां दी बेस्ट को स्टार शर्मिला टैगोर। जी हाँ, 1969 दे विच ਉਹ ਦੌਰ ਹੀ ਕੁਛ ਇਸ ਤਰੀਕਾ ਦਾ ਸੀਗਾ ਜਿਹਨੇ ਹਿੰਦੀ ਸਿਨੇਮਾ ਦੀ ਜਿਹੜੀ ਪਰਿਭਾਸ਼ਾ ਸੀ ਉਸਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਜਦੋਂ ਆਰਾਧਨਾ ਰਿਲੀਜ਼ ਹੋਈ। ਅਤੇ ਸ਼ਰਮੀਲਾ ਟੈਗੋਰ ਜੀ ਇਸ ਮੂਵੀ ਦੇ ਵਿੱਚ ਰਾਜੇਸ਼ ਖੰਨਾ ਜੀ ਦੇ ਨਾਲ ਨਜ਼ਰ ਆਏ ਸੀਗੇ। ਅਤੇ ਦੱਸ ਦਈਏ ਕਿ ਸ਼ਕਤੀ ਸਮੰਥਾ ਜੀ ਦੇ ਡਾਇਰੈਕਸ਼ਨ ਦੇ ਵਿੱਚ ਬਣੀ ਇਹ ਰੋਮਾਂਟਿਕ ਡਰਾਮਾ ਫਿਲਮ ਬਿਹਤਰੀਨ ਕਹਾਣੀ ਅਤੇ ਉਸ ਤੋਂ ਵੀ ਬਿਹਤਰੀਨ ਆਪਣੇ ਸੰਗੀਤ ਕਰਕੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਕੁਛ ਇਸ ਤਰ੍ਹਾਂ ਵੱਸ ਗਈ ਸੀ ਕਿ ਹਰ ਕਿਸੇ ਨੇ ਉਸ ਵਕਤ ਇਸ ਮੂਵੀ ਨੂੰ ਥੀਏਟਰਸ ਦੇ ਵਿੱਚ ਜਾ ਕੇ ਦੇਖਿਆ ਹੈਗਾ। ਅਤੇ ਅਗਰ ਅਸੀਂ IMDB ਦੀ ਰਿਪੋਰਟ ਦੇ ਅਨੁਸਾਰ ਗੱਲ ਕਰੀਏ ਤਾਂ ਆਰਾਧਨਾ ਉਹ ਪਹਿਲੀ ਮੂਵੀ ਸੀ ਜਿਹਨੇ 100 ਦਿਨਾਂ ਤੋਂ ਜ਼ਿਆਦਾ ਥੀਏਟਰਸ ਦੇ ਵਿੱਚ ਚੱਲਣ ਦਾ ਰਿਕਾਰਡ ਜਿਹੜਾ ਸੀਗਾ ਉਸ ਟਾਈਮ ਬਣਾਇਆ, ਰੋਜ਼ਾਨਾ ਦੇ ਰੋਜ਼ਾਨਾ 400। ਅਤੇ ਇੱਥੋਂ ਰਾਜੇਸ਼ ਖੰਨਾ ਦੀ ਜਿਹੜੀ ਜਰਨੀ ਸੀ ਉਹ ਬਿਲਕੁਲ ਬਦਲ ਗਈ। ਅਗਰ ਕਮਰਸ਼ੀਅਲ ਤੌਰ 'ਤੇ ਆਪਾਂ ਰਾਜੇਸ਼ ਖੰਨਾ ਦੀ ਆਰਾਧਨਾ ਦੀ ਗੱਲ ਕਰੀਏ ਤਾਂ ਇਹ ਮੂਵੀ ਦਾ ਜਿਹੜਾ ਬਜਟ ਸੀਗਾ 50 ਤੋਂ 80 ਲੱਖ ਦੇ ਵਿੱਚ ਸੀਗਾ। ਲੇਕਿਨ ਇਸ ਦੀ ਵਰਲਡ

ਵਾਈਡ ਕਮਾਈ ਦੀ ਅਗਰ ਗੱਲ ਕੀਤੀ ਹੈ ਤਾਂ 17 ਕਰੋੜ ਰੁਪਏ ਅਤੇ ਇੰਡੀਅਨ ਬਾਕਸ ਆਫਿਸ ਦੇ ਵਿੱਚ ਹੀ ਇਕੱਲੇ ਇਕੱਲੇ 7 ਕਰੋੜ ਤੋਂ ਅਧਿਕ ਦਾ ਬਿਜ਼ਨਸ ਇਸ ਮੂਵੀ ਨੇ ਕੀਤਾ ਸੀਗਾ। ਅਤੇ ਅਰਾਧਨਾ ਇਕਲੌਤੀ ਇੱਦਾਂ ਦੀ ਮੂਵੀ ਸੀਗੀ ਜਿਹਨੇ ਆਪਣੇ ਸਭ ਤੋਂ ਪਹਿਲਾਂ 75 ਹਫ਼ਤਿਆਂ ਤੱਕ ਪਰਦੇ ਯਾਨੀ ਕਿ ਪਲੈਟੀਨਮ ਜੁਬਲੀ ਜਿਹੜੀ ਸੀਗੀ ਉਹ ਬਣਾਈ ਸੀਗੀ। ਅਤੇ ਉਸ ਤੋਂ ਬਾਅਦ ਬਹੁਤ ਸਾਰੇ ਸਟਾਰਸ ਆਏ, ਅਮਿਤਾਭ ਬੱਚਨ ਜੀ ਆਏ, ਰਿਸ਼ੀ ਕਪੂਰ ਆਏ, ਸ਼ਾਹਰੁਖ ਖਾਨ ਆਏ, ਸਲਮਾਨ ਖਾਨ ਆਏ, ਆਮਿਰ ਖਾਨ ਆਏ, ਹ੍ਰਿਤਿਕ ਰੋਸ਼ਨ ਆਏ, ਰਣਵੀਰ ਸਿੰਘ ਆਏ, ਰਣਵੀਰ ਕਪੂਰ ਆਏ, ਜਿਨ੍ਹਾਂ ਨੇ ਆਪਣੇ ਆਪਣੇ ਤੌਰ 'ਤੇ ਆਪਣੇ ਆਪਣੇ ਸਟਾਰਡਮ ਦੇ ਅਕੋਰਡਿੰਗਲੀ ਜਿਹੜੀ ਮੂਵੀਜ਼ ਹੈਗੀਆਂ ਉਹ ਹਿੱਟ ਦਿੱਤੀਆਂ, ਬਾਲੀਵੁੱਡ ਨੂੰ ਇੱਕ ਅਲੱਗ ਮੁਕਾਮ ਜਿਹੜਾ ਹੈਗਾ ਉਹ ਦਿੱਤਾ। ਲੇਕਿਨ ਕਹਿੰਦੇ ਨੇ ਨਾ ਵੰਸ ਅ ਲੈਜੈਂਡ ਇਜ਼ ਆਲਵੇਜ਼ ਅ ਲੈਜੈਂਡ, ਅਤੇ ਕਾਕਾ ਬਾਰੇ ਇਹ ਗੱਲ ਇਸੀ ਤਰੀਕੇ ਦੀ ਕਹੀ ਜਾਂਦੀ ਹੈਗੀ ਹੈ। ਅਤੇ ਉਹ ਪਹਿਲੀ ਮੂਵੀ ਜਿਹਨੇ ਬਾਲੀਵੁੱਡ ਦੇ ਵਿੱਚ ਮੂਵੀਜ਼ ਦੇਖਣ ਦਾ ਨਜ਼ਰੀਆ, ਮੂਵੀਜ਼ ਦੇਖਣ ਦਾ ਜਿਹੜਾ ਸਫ਼ਰ ਹੈ ਉਸਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਸੀਗਾ। ਸੋ ਹੁਣ ਫਿਲਮੀ ਦੁਨੀਆ ਨੂੰ ਟਾਟਾ ਬਾਏ ਬਾਏ ਅਲਵਿਦਾ ਕਹਿੰਦਾ ਜਿਹੜਾ ਵਕਤ ਹੈਗਾ ਉਹ ਆ ਗਿਆ, ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ ਸਮੇਟਣ ਦੀ, ਲੇਕਿਨ ਮੈਂ ਮਿਲਾਂਗਾ ਤੁਹਾਨੂੰ ਇਸ ਪ੍ਰੋਗਰਾਮ ਦੇ ਉਸ ਪਾਰ ਕੁਛ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਹੈ ਮੇਰਾ ਪੰਜਾਬ ਦੇ ਵਿੱਚ। ਤਦ ਤੱਕ ਇੰਜੋਏ ਕਰੋ ਪਿਆਰਾ ਟਰੈਕ ਵਿਸ਼ਾਲ ਡਲਾਨੀ ਦੀ ਆਵਾਜ਼ ਦੇ ਵਿੱਚ।

ਸਮਾਂ ਹੋ ਗਿਆ ਜੀ ਰਾਤ ਦੇ 8 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਸਰਕਾਰ ਨੇ ਬੱਚਿਆਂ 'ਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੈਕਸੀ ਆਈ ਵੱਲੋਂ ਵਿਕਸਿਤ ਕੀਤੇ ਗਏ ਮਿਸ਼ਨ ਦ੍ਰਿਸ਼ਟੀ ਨੂੰ ਪੁਲਾੜ ਦੇ ਖੇਤਰ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੱਖ ਵੱਖ ਪੰਥਕ ਜਥੇਬਾਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸ਼ੋਧ ਬਿੱਲ 2026 ਅਤੇ ਪੰਥਕ ਮਸਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ 2 ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼, 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਸੋ ਐਸੀ ਹੁਣ ਤੱਕ ਦੀ ਐਫ ਐਮ ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਹੋ 102.7 FM ਰੇਨਬੋ।

ਬਿਲਕੁਲ ਜੀ, ਕੀ ਬਣੂ ਦੁਨੀਆ ਦਾ ਅਗਰ ਪੰਜਾਬ ਨਾ ਹੋਵੇ, ਅਤੇ ਅਗਰ ਪੰਜਾਬ ਦਾ ਕੀ ਬਣੂ ਅਗਰ ਪੰਜਾਬ ਦਾ ਟੇਸਟੀ ਖਾਣਾ ਨਾ ਹੋਵੇ। ਤਾਂ ਅੱਜ ਹੈ ਮੇਰਾ ਪੰਜਾਬ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਪੰਜਾਬ ਦੇ ਟੋਪ 20 ਫੇਵਰੇਟ ਫੂਡ ਦੀ। ਨਾ ਸਿਰਫ ਉਹਨਾਂ ਦੀ ਗੱਲ ਕਰਾਂਗਾ ਕਿ ਕਿਹੜਾ ਕਿਹੜਾ ਫੂਡ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈਗਾ, ਬਲਕਿ ਉਹਦੇ ਨਾਲ ਨਾਲ ਮੈਂ ਗੱਲ ਕਰੂੰਗਾ ਕਿ ਕਿਹੜੀ ਜਗ੍ਹਾ ਦਾ ਕਿਹੜਾ ਜ਼ਿਆਦਾ ਫੇਮਸ ਹੈ, ਜਾਂ ਫਿਰ ਕਿਹੜੇ ਸ਼ਹਿਰ ਦੇ ਵਿੱਚ ਕਿਹੜੀ ਰਿਜ਼ੋਰਟ ਦੇ ਵਿੱਚ ਤੁਸੀਂ ਜਾ ਸਕਦੇ ਹੋ, ਉੱਥੇ ਦਾ ਜਿਹੜਾ ਸਵਾਦਿਸ਼ਟ ਖਾਣਾ ਹੈਗਾ ਨਾ ਤੁਸੀਂ ਖਾ ਕੇ ਮਤਲਬ ਸਵਾਦਿਸ਼ ਚੁਮੇਸ਼ਵਰੀ ਜਿਹੜਾ ਸਵਾਦ ਹੈਗਾ ਉਹ ਤੁਸੀਂ ਇੰਜੋਏ ਕਰ ਸਕਦੇ ਹੈਗੇ ਹੋ। ਅਤੇ ਸ਼ੁਰੂ ਕਰਦੇ ਹਾਂ ਜੀ ਪੰਜਾਬ ਦੇ ਸਭ ਤੋਂ ਫੇਵਰੇਟ ਫੂਡ ਅੰਮ੍ਰਿਤਸਰੀ ਕੁਲਚੇ ਦੇ ਨਾਲ। ਦੱਸ ਦਈਏ ਕਿ ਅੰਮ੍ਰਿਤਸਰੀ ਕੁਲਚਾ ਜਿਹੜਾ ਹੈਗਾ ਨਾ ਉਹਨੂੰ ਤਾਂ ਕੁਛ ਜ਼ਿਆਦਾ ਹੀ ਪਸੰਦ ਕੀਤਾ ਜਾਂਦਾ। ਪੰਜਾਬੀਆਂ ਦੀ ਆ ਜਿਹੜੀ ਸ਼ਾਨ ਹੈਗੀ ਹੈ ਨਾ ਉਹ ਮਤਲਬ ਤੁਸੀਂ ਉਹਨਾਂ ਦੇ ਢਿੱਡ ਤੋਂ ਪਤਾ ਲੱਗ ਸਕਦੇ ਹੈਗੇ ਹੋ। ਮਤਲਬ ਪੂਰਾ ਤੰਦੂਰ ਦੇ ਵਿੱਚ ਲੱਗਾ ਹੋਇਆ ਚੰਗੇ ਤਰੀਕੇ ਦੇ ਨਾਲ, ਆਲੂ ਦੇ ਨਾਲ ਅਤੇ ਮਸਾਲਿਆਂ ਦੇ ਨਾਲ ਭਰਿਆ ਹੋਇਆ, ਅਤੇ ਨਾਲ ਉੱਤੋਂ ਅਮੁੱਲ ਮੱਖਣ ਜਿਹੜਾ ਹੈਗਾ ਉਹ ਤੈਰਦਾ ਹੋਇਆ, ਅਤੇ ਨਾਲ ਜੀ ਉਹ ਛੋਲੇ, ਕਿਆ ਬਾਤ ਹੈ। ਜਿਹੜਾ ਅੰਮ੍ਰਿਤਸਰੀ ਕੁਲਚਾ ਹੈਗਾ ਉਹ ਆਪਣਾ ਹੀ ਸਵਾਦ ਜਿਹੜਾ ਹੈਗਾ ਉਹ ਲੈ ਕੇ, ਅਤੇ ਅੰਮ੍ਰਿਤਸਰ

ਕੁਲਚੇ ਦੀ ਕਈ ਜਿਹੜੀ ਅੱਗੇ ਵੈਰਾਈਟੀਜ਼ ਹੈਗੀਆਂ ਨਾ ਉਹ ਜਿੱਦਾਂ ਚੂਰ ਚੂਰ ਨਾਨ ਹੋ ਗਿਆ ਜਾਂ ਫਿਰ ਕੁਛ ਹੋਰ ਇੱਦਾਂ ਦੀ ਚੀਜ਼ਾਂ ਹੈਗੀਆਂ ਸਟਫ ਨਾਨ ਹੋ ਗਿਆ, ਆਪਾਂ ਉਹਨੂੰ ਅਲੱਗ ਅਲੱਗ ਵੇਚ ਰਹੇ, ਲੇਕਿਨ ਜਿਹੜਾ ਅਸਲੀ ਨਾਮ ਹੈ ਉਹਦਾ ਨਾ, ਮਤਲਬ ਜਿੰਨੇ ਮਰਜ਼ੀ ਨਾਨ ਕਹਿ ਲਓ ਜੋ ਮਰਜ਼ੀ ਕਹਿ ਲਓ, ਅਸਲ ਦੇ ਵਿੱਚ ਉਹਨੂੰ ਅੰਮ੍ਰਿਤਸਰੀ ਕੁਲਚਾ ਜਿਹੜਾ ਹੈਗਾ ਉਹ ਹੀ ਕਿਹਾ ਜਾਂਦਾ ਹੈਗਾ। ਅਤੇ ਅੰਮ੍ਰਿਤਸਰੀ ਕੁਲਚਾ ਜਿਹੜਾ ਹੈਗਾ ਉਹ ਅੱਡ ਅੱਡ ਜਗ੍ਹਾਵਾਂ ਉੱਤੇ ਬੜੀ ਬੜੀ ਜਗ੍ਹਾ 'ਤੇ ਜਿਹੜਾ ਹੈਗਾ ਉਹ ਫੇਮਸ ਮੰਨਿਆ ਜਾਂਦਾ ਹੈਗਾ। ਅਤੇ ਅੰਮ੍ਰਿਤਸਰ ਦੇ ਵਿੱਚ ਸਪੈਸੀਫਿਕਲੀ ਜਾਓਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਇੱਦਾਂ ਦੀ ਸ਼ੋਪਸ ਹੈਗੀਆਂ ਜਿਹੜੀਆਂ ਬਹੁਤ ਜ਼ਿਆਦਾ ਇਸਨੂੰ ਮਤਲਬ ਕਰਦੀਆਂ ਹੈਗੀਆਂ। ਉਹਨਾਂ 'ਚੋਂ ਮੋਨੂ ਕੁਲਚਾ ਜਿਹੜਾ ਹੈਗਾ ਵਨ ਆਫ ਦਾ ਫੇਮਸ ਸ਼ੋਪ ਜਿਹੜੀ ਹੈਗੀ ਹੈ, ਜਿਹਦਾ ਕ੍ਰਿਸਪ ਕੁਲਚਾ ਜਿਹੜਾ ਹੈਗਾ ਉਹ ਤੁਹਾਨੂੰ, ਇਸ ਤੋਂ ਇਲਾਵਾ ਸ਼ੋਕ ਕੁਲਚਾ ਜਿਹੜਾ ਹੈਗਾ ਉਹ ਵੀ ਕਾਫੀ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਭਰਾਵਾਂ ਦਾ ਢਾਬਾ ਜਿਹੜਾ ਕਿ ਗੋਲਡਨ ਟੈਂਪਲ ਦੇ ਕੋਲ ਤੁਹਾਨੂੰ ਮਿਲ ਜਾਏਗਾ, ਉਹਦਾ ਜਿਹੜਾ ਹੈਗਾ ਅੰਮ੍ਰਿਤਸਰੀ ਕੁਲਚਾ ਜਿਹੜਾ ਉਹ ਆਪਣੇ ਹੀ ਸਵਾਦ ਦਾ। ਇਸ ਤੋਂ ਇਲਾਵਾ ਹਰਬੰਸ ਲਾਲ ਦਾ ਕੁਲਚਾ ਜਾਂ ਪਹਿਲਵਾਨ ਦਾ ਕੁਲਚਾ ਜਿਹੜਾ ਹੈਗਾ, ਇਹ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸਵਾਦਿਸ਼ਟ ਕੁਲਚਾ ਜਿਹੜੇ ਹੈਗੇ ਆ ਉਹ ਖਿਲਾਉਂਦੇ ਹੈਗੇ। ਇਸ ਤੋਂ ਇਲਾਵਾ ਦੂਜਾ ਜਿਹੜਾ ਇੰਪੋਰਟੈਂਟ ਹੈਗਾ ਜਿਹੜਾ ਪੰਜਾਬੀਆਂ ਦੀ ਸ਼ਾਨ ਹੈ, ਸਪੈਸੀਫਿਕਲੀ ਅਗਰ ਤੁਸੀਂ ਨੋਨ ਵੈਜੀਟੇਰੀਅਨ ਨਹੀਂ ਹੋ, ਵੈਜੀਟੇਰੀਅਨ ਹੋ ਤਾਂ ਬਈ ਤੁਸੀਂ ਕਿਤੇ ਬਾਹਰ ਕੁਛ ਖਾਣ ਜਾਓ ਅਤੇ ਇਹ ਆਰਡਰ ਨਾ ਕਰੋ, ਸ਼ਾਹੀ ਪਨੀਰ। ਕਿਆ ਬਾਤ, ਮਤਲਬ ਮੁਗਲ ਕੁਜ਼ੀਨ ਜ਼ਰੂਰ ਹੈਗਾ ਲੇਕਿਨ ਜਿਹੜਾ ਸ਼ਾਹੀ ਪਨੀਰ ਹੈਗਾ ਨਾ ਉਹ ਐਕਚੁਅਲ ਦੇ ਵਿੱਚ ਪੰਜਾਬੀਆਂ ਦੀ ਸ਼ਾਨ ਹੈਗਾ। ਮਤਲਬ ਕਿਆ ਰੋਇਲ ਪਨੀਰ ਦੀ ਜਾਂ ਮਤਲਬ ਉਹ ਜਿਹੜੀ ਪਨੀਰ ਨੂੰ ਰੋਇਲਟੀ ਜਿਹੜੀ ਹੈਗੀ ਨਾ ਉਹ ਇਸ ਤੋਂ ਮਿਲਦੀ ਹੈਗੀ। ਅਤੇ ਸਭ ਤੋਂ ਜ਼ਿਆਦਾ ਅਗਰ ਕਿਸੇ ਜਗ੍ਹਾ ਦਾ ਸ਼ਾਹੀ ਪਨੀਰ ਬਹੁਤ ਜ਼ਿਆਦਾ ਫੇਮਸ ਹੈ ਉਹ ਹੈਗਾ ਜੀ ਅੰਮ੍ਰਿਤਸਰ ਦੇ ਭਰਾਵਾਂ ਦੇ ਢਾਬੇ ਦਾ। ਇਸ ਤੋਂ ਇਲਾਵਾ ਤੀਜੀ ਇੰਪੋਰਟੈਂਟ ਚੀਜ਼ ਹੈਗੀ ਹੈ ਜੀ ਫਿਰਨੀ, ਜੀ ਹਾਂ ਰਾਈਸ ਪੁਡਿੰਗ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਲਈਦਾ ਹੈਗਾ, ਜਿਹਦੇ ਵਿੱਚ ਤੁਸੀਂ ਬਦਾਮ, ਕੇਸਰ ਅਤੇ ਬਹੁਤ ਹੀ ਸਵਾਦਿਸ਼ਟ ਸਵਾਦ 'ਚ ਰਹੇਗਾ ਉਹ ਪਾਉਂਦੇ ਹੈਗੇ ਹੋ। ਅਤੇ ਦੱਸਦੀ ਹੈ ਕਿ ਬੜੇ ਸਾਰੇ ਢਾਬੇ ਹੈਗੇ ਆ ਜਿਹੜੇ ਕਿ ਇਸ ਚੀਜ਼ ਨੂੰ ਖਿਲਾਉਂਦੇ ਹੈਗੇ ਆ, ਲੇਕਿਨ ਅੰਮ੍ਰਿਤਸਰ ਦੇ ਕੇਸਰ ਦੇ ਢਾਬੇ ਦੇ ਫਿਰਨੇ, ਕਿਆ ਬਾਤ ਹੈ। ਮਤਲਬ ਅਗਰ ਤੁਸੀਂ ਅੰਮ੍ਰਿਤਸਰ ਘੁੰਮ ਰਹੇ ਹੋ ਤਾਂ ਤੁਸੀਂ ਅਗਰ ਕੇਸਰ ਦੇ ਢਾਬੇ ਜਾ ਕੇ ਫਿਰਨੇ ਨਹੀਂ ਖਾ ਕੇ ਆਇਓ ਤਾਂ ਫਿਰ ਮਤਲਬ ਤੁਸੀਂ ਬਹੁਤ ਜਿਹੜਾ ਸਵਾਦ ਹੈਗਾ ਉਹ ਮਿਸ ਕੀਤਾ ਹੀ ਕੀਤਾ ਹੈਗਾ। ਹੋਰ ਚੀਜ਼ਾਂ ਕੀ ਫੇਮਸ ਹੈਗੀਆਂ ਪੰਜਾਬੀ ਖਾਣੇ ਦੀਆਂ ਦੱਸਾਂਗਾ, ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਮੇਰੇ ਨਾਲ ਜੁੜੇ ਰਹੋ ਅਤੇ ਤਦ ਤੱਕ ਇੰਜੋਏ ਕਰੋ। ਅੰਮ੍ਰਿਤ ਵਸ਼ਿਸ਼ ਦੇ ਆਵਾਜ਼ ਦੇ ਵਿੱਚ ਪਿਆਰਾ ਜਿਹਾ ਟਰੈਕ ਦੇ ਉਸ ਪਾਰ ਦੱਸਦਾ ਕਿ ਹੋਰ ਕਿਹੜੇ ਕਿਹੜੇ ਪੰਜਾਬੀ ਖਾਣੇ ਆਪਣੀ ਜਿਹੜੀ ਟੌਰ ਹੈਗੀ ਉਹ ਬਣਾ ਕੇ ਬੈਠੇ ਹੈਗੇ ਆ।

ਤੇ ਆਪਾਂ ਗੱਲਾਂ ਕਰ ਰਹੇ ਸੀ ਆ ਮੇਰਾ ਪੰਜਾਬ ਦੇ ਵਿੱਚ ਪੰਜਾਬੀ ਡਿਸ਼ਿਜ਼ ਦੀ, ਅਤੇ ਇਸ ਤੋਂ ਇੰਪੋਰਟੈਂਟ ਜਿਹੜੀ ਡਿਸ਼ ਹੈ, ਮਤਲਬ ਅਗਰ ਤੁਸੀਂ ਨੋਨ ਵੈਜੀਟੇਰੀਅਨ ਹੋ ਅਤੇ ਤੁਸੀਂ ਪੰਜਾਬੀ ਹੋ ਅਤੇ ਤੰਦੂਰੀ ਚਿਕਨ ਖਾਏ ਬਿਨਾਂ ਤਾਂ ਪੰਜਾਬੀ ਰਹਿ ਹੀ ਨਹੀਂ ਸਕਦਾ। ਅਤੇ ਦੱਸਦੀ ਹੈ ਕਿ ਅਗਰ ਆਪਾਂ ਇਸ ਡਿਸ਼ ਬਾਰੇ ਗੱਲ ਕਰੀਏ ਤਾਂ ਜਿਹੜਾ ਨਾਮ ਹੈਗਾ ਨਾ ਉਹ ਪਰਸ਼ੀਅਨ ਵੀਡ ਤਨੂਰ ਤੋਂ ਆਇਆ, ਜਿਹਦਾ ਮਤਲਬ ਹੁੰਦਾ ਫਾਇਰ, ਮਤਲਬ ਜਿਹੜਾ ਪਰਸ਼ੀਅਨ ਵਰਡ ਹੈ ਤਨੂਰ ਉਹਦਾ ਮਤਲਬ ਹੁੰਦਾ ਅੱਗ, ਅਤੇ ਉੱਤੋਂ ਹੀ ਜਿਹੜਾ ਤੰਦੂਰੀ ਚਿਕਨ ਜਿਹੜਾ ਹੈਗਾ ਉਹ ਆਇਆ ਹੈਗਾ। ਅਤੇ ਤੰਦੂਰੀ ਚਿਕਨ ਦੇ ਬਾਰੇ ਨਾ ਇੱਕ ਬੜੀ ਫੇਮਸ ਕਹਾਣੀ ਵੀ ਹੈਗੀ ਹੈ, ਕਹਿੰਦੇ ਕਿ ਇਸ ਥਿਊਰੀ ਨੂੰ ਸਭ ਤੋਂ ਪਹਿਲਾਂ ਅਗਰ ਕਿਸੇ ਨੇ ਇਨਵੈਂਟ ਕੀਤਾ ਸੀਗੇ ਉਹ ਸੀਗੇ ਕੁੰਦਨ ਲਾਲ ਗੁਜਰਾਤ ਜੀ, ਜਿਹੜੇ ਕਿ ਆਪਣੇ ਰੈਸਟੋਰੈਂਟ ਮੋਤੀ ਮਹਿਲ ਦੇ ਵਿੱਚ ਕੰਮ ਕਰਦੇ ਸੀਗੇ। ਉਹ ਐਕਚੁਅਲ 'ਚ ਕੁਛ ਨਵੀਂ ਡਿਸ਼ ਜਿਹੜਾ ਸੀਗਾ ਉਹ ਟਰਾਈ ਕਰਨਾ ਚਾਹੁੰਦੇ ਸੀਗੇ। ਸਾ ਉਹਨਾਂ ਨੇ ਕੀ ਕੀਤਾ ਕਿ ਤੰਦੂਰ ਜਿਹਦੇ ਵਿੱਚ ਕਿ ਯੂਜੁਅਲੀ ਰੋਟੀ ਜਿਹੜੀ ਸੀਗੀ ਉਹ ਬਣਾਉਂਦੇ ਸੀਗੇ, ਉਹਦੇ ਵਿੱਚ ਚਿਕਨ ਨੂੰ ਤੰਦੂਰ ਕਿਹਨੂੰ ਤਿਆਰ ਕੀਤਾ। ਅਤੇ ਉਸ ਟਾਈਮ ਜਿਹੜੇ ਲੋਕ ਸੀਗੇ ਉਹ ਮਸਾਲੇ ਕੁਛ ਇਸ ਤਰੀਕੇ ਦੇ ਲਗਾਏ ਕਿ ਉਹ ਜਿਹੜਾ ਸੀਗਾ ਉਹ ਇਸ ਤਰੀਕੇ ਦੇ ਨਾਲ ਲਾਇਆ ਕਿ ਲੋਕਾਂ ਨੂੰ ਉਹ ਇੰਨਾ ਜ਼ਿਆਦਾ ਸਵਾਦ ਲੱਗਾ ਕਿ ਉਸ ਟਾਈਮ ਦੇ ਜਿਹੜੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਸੀਗੇ ਉਹਨਾਂ ਨੇ ਆਪਣੀ ਆਫਿਸ਼ੀਅਲ ਬੈਨਕੁਇਟ ਵਿੱਚ ਤੰਦੂਰੀ ਚਿਕਨ ਜਿਹੜਾ ਸੀਗਾ ਉਹ ਪਰਮਾਨੈਂਟ ਡਿਸ਼ ਜਿਹੜੀ ਸੀ ਉਹ ਕਰਤੀ। ਅਗਰ ਤੁਸੀਂ ਪੰਜਾਬ ਦੇ ਵਿੱਚ ਖਾਣੀ ਹੈਗੀ ਤਾਂ ਅੰਮ੍ਰਿਤਸਰ ਦੇ ਬੀਰਾ ਚਿਕਨ ਹਾਊਸ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਪਸੰਦ ਇਸ ਮਾਮਲੇ ਵਿੱਚ ਕੀਤਾ ਜਾਂਦਾ। ਅਤੇ ਇਸ ਤੋਂ ਬਾਅਦ ਪੰਜਾਬੀਆਂ ਦਾ ਬ੍ਰੇਕਫਾਸਟ, ਮਤਲਬ ਤੁਸੀਂ ਪੰਜਾਬ ਦੇ ਵਿੱਚ ਹੋ, ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੋ, ਤੁਸੀਂ ਅਮੈਰੀਕਾ ਦੇ ਵਿੱਚ ਹੋ, ਤੁਸੀਂ ਦਿੱਲੀ ਦੇ ਵਿੱਚ ਹੋ, ਤੁਸੀਂ ਗੁਜਰਾਤ ਦੇ ਵਿੱਚ ਹੋ, ਤੁਸੀਂ ਬੰਗਾਲ ਦੇ ਵਿੱਚ ਹੋ, ਜਾਂ ਤੁਸੀਂ ਕੇਰਲਾ ਦੇ ਵਿੱਚ ਹੋ, ਅਗਰ ਤੁਸੀਂ ਪੰਜਾਬੀ ਹੋ ਤਾਂ ਬ੍ਰੇਕਫਾਸਟ ਦੇ ਵਿੱਚ ਅਗਰ ਤੁਸੀਂ ਕੁਛ ਖਾਣਾ ਤਾਂ ਉਹ ਹੈਗਾ ਸੀ ਆਲੂ ਦਾ ਪਰਾਂਠਾ। ਮਤਲਬ ਕਿਆ ਹੀ ਸਵਾਦ ਹੈ, ਮਤਲਬ ਪਰਾਂਠਾ ਹੋਵੇ ਉੱਤੇ ਮੱਖਣ ਹੋਵੇ, ਨਾਲ ਦਹੀਂ ਹੋਵੇ ਅਤੇ ਨਾਲ ਹੋਵੇ ਲੱਸੀ, ਬਈ ਐਨਸਥੀਸੀਆ ਦੀ ਕਿੰਨੂ ਲੋੜ ਹੈ। ਮਤਲਬ ਬੰਦਾ ਪਰਾਂਠਾ ਖਾ ਕੇ ਉੱਦਾਂ ਹੀ ਸੋ ਜਾਂਦਾ ਹੈਗਾ। ਅਤੇ ਪੰਜਾਬੀਆਂ ਦੀ ਮੈਨੂੰ ਲੱਗਦਾ ਕਿ ਜਿਹੜੀ ਖੁਸ਼ ਦਿਲ ਹੈਗਾ ਨਾ ਉਸਦਾ ਇੱਕ ਬਹੁਤ ਵੱਡਾ ਰੀਜ਼ਨ ਆ ਸਾਡਾ ਖਾਣਾ ਹੈਗਾ। ਮਤਲਬ ਜਿੰਨੇ ਖੁੱਲ੍ਹੇ ਦਿਲ ਦੇ ਨਾਲ ਜਿੰਨਾ ਸਵਾਦ, ਜਿੰਨਾ ਘਿਓ, ਜਿੰਨਾ ਮਸਾਲੇ ਪਾ ਕੇ ਅਸੀਂ ਖਾਈਦਾ ਹੈਗਾ ਨਾ ਉਹ ਉੱਦਾਂ ਹੀ ਉੱਦਾਂ ਦਾ ਸਵਾਦ ਬਣਾਉਂਦਾ। ਅਤੇ ਮੈਨੂੰ ਨਹੀਂ ਲੱਗਦਾ ਕਿ ਵੀ ਆਲੂ ਦਾ ਪਰਾਂਠਾ ਜਿਹੜਾ ਹੈਗਾ ਉਸਦੀ ਰੈਸਿਪੀ ਕਿਸੇ ਨੂੰ ਦੱਸਣ ਦੀ ਲੋੜ ਹੈਗੀ ਹੈ। ਲੇਕਿਨ ਅਗਰ ਤੁਸੀਂ ਅੰਮ੍ਰਿਤਸਰ ਘੁੰਮਣ ਨਿਕਲੇ ਹੈਗੇ ਹੋ ਤਾਂ ਕੇਸਰ ਦਾ ਢਾਬਾ, ਉਹਦੇ ਆਲੂ ਦੇ ਪਰਾਂਠੇ ਟੇਸਟ ਕਰਨੇ ਸਭ ਤੋਂ ਜ਼ਿਆਦਾ ਸਵਾਦ ਆਉਂਦੇ। ਅਤੇ ਅਗਰ ਤੁਸੀਂ ਜਲੰਧਰ ਦੇ ਵਿੱਚ ਹੈਗੇ ਹੋ, ਜਲੰਧਰ ਦੇ ਵਿੱਚ ਕਈ ਇੱਦਾਂ ਦੇ ਜਿਹੜੇ ਜੰਕਸ਼ਨਸ ਹੈਗੇ ਆ ਜਿਹੜੇ ਕਿ ਆਲੂ ਦਾ ਪਰਾਂਠਾ ਬਹੁਤ ਜ਼ਿਆਦਾ ਸਵਾਦ ਖਿਲਾਉਂਦੇ ਹੈਗੇ ਆ, ਉਹਨਾਂ ਵਿੱਚੋਂ ਕੁਛ ਹੈਗੇ ਜੀ ਸਤਨਾਮੀਆ ਦਾ ਹੋ ਗਿਆ, ਜਾਂ ਫਿਰ ਹੋਰ ਛੋਟੇ ਮੋਟੇ ਜਿਹੜੇ ਨਾਮ ਸਟੋਲਸ ਹੈਗੇ ਜਿਨ੍ਹਾਂ ਦੇ ਨਾਮ ਉਨੇ ਜ਼ਿਆਦਾ ਨਹੀਂ ਹੈਗੇ, ਲੇਕਿਨ ਸਟਿਲ ਤੁਸੀਂ ਬੜੇ ਈਜ਼ੀਲੀ ਜਿਹੜੇ ਹੈਗੇ ਆ ਉਹਨਾਂ ਤੋਂ ਖਾ ਸਕਦੇ ਹੈਗੇ ਹੋ। ਅਤੇ ਇਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਹੈਗੀ ਆ ਉਹ ਹੈਗਾ ਜੀ ਭਟੂਰਾ। ਆਹ ਵੈਸੇ ਤਾਂ ਭਟੂਰੇ ਜਿਹੜੇ ਹੈਗੇ ਉਹ ਦਿੱਲੀ ਦੇ ਜ਼ਿਆਦਾ ਫੇਮਸ ਮੰਨੇ ਜਾਂਦੇ, ਲੇਕਿਨ ਫਿਰ ਵੀ ਜਿੰਨਾ ਨਾਨ ਇੱਥੇ ਫੇਮਸ ਹੈਗਾ ਉਨੇ ਹੀ ਜ਼ਿਆਦਾ ਭਟੂਰੇ ਵੀ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਫੇਮਸ ਕੀਤੇ ਜਾਂਦੇ ਹੈਗੇ ਆ। ਅਤੇ ਭਟੂਰਿਆਂ ਦੇ ਨਾਲ ਛੋਲੇ ਜਿਹੜੇ ਹੈਗੇ ਆ ਉਹ ਸਵਾਦ ਦੇ ਮਿਲ ਹੀ ਜਾਣਗੇ ਤੁਹਾਨੂੰ। ਅਤੇ ਜਿੱਦਾਂ ਕਿ ਦਿੱਲੀ ਦੇ ਵਿੱਚ ਤੁਹਾਡੇ ਸੀਤਾ ਰਾਮ ਜੀ ਅਤੇ ਜਿਹੜੇ ਛੋਲੇ ਭਟੂਰੇ ਉਹ ਕਾਫੀ ਜ਼ਿਆਦਾ ਫੇਮਸ ਕੀਤੇ ਜਾਂਦੇ ਆ, ਉਸੇ ਤਰੀਕੇ ਨਾਲ ਅਗਰ ਤੁਸੀਂ ਪੰਜਾਬ ਲਾਓਗੇ ਤਾਂ ਤੁਹਾਨੂੰ ਜਲੰਧਰ ਦੇ ਵਿੱਚ ਆਹੂਜਾ ਦੇ ਛੋਲੇ ਭਟੂਰੇ ਜਾਂ ਫਿਰ ਓਬਰਾਏ ਦੇ ਛੋਲੇ ਭਟੂਰੇ ਜਾਂ ਫਿਰ ਬਾਬਾ ਨਾਗਪਾਲ ਦੇ ਛੋਲੇ ਭਟੂਰੇ ਜਿਹੜੇ ਹੈਗੇ ਆ ਉਹ ਕਾਫੀ ਜ਼ਿਆਦਾ ਸਵਾਦਿਸ਼ਟ ਮਿਲਣਗੇ। ਅਤੇ ਭਟੂਰਿਆਂ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈਗੀ ਆ ਕਿ ਉਹ ਗਰਮ ਨਾ ਵੀ ਹੋਣ, ਥੋੜ੍ਹੇ ਠੰਡੇ ਵੀ ਹੋ ਜਾਣ, ਲੇਕਿਨ ਛੋਲਿਆਂ ਦਾ ਜਿਹੜਾ ਸਵਾਦ ਹੈ ਨਾ ਉਹ ਪਹਾੜਗੰਜ ਵਾਲਾ ਹੋਵੇ ਤਾਂ ਹੀ ਉਹਨਾਂ ਨੂੰ ਜਿਹੜੀ ਹੈਗੀ ਉਹ ਸਵਾਦ ਬਣਦਾ ਹੈਗਾ। ਅਤੇ ਸਭ ਤੋਂ ਵਧੀਆ ਛੋਲੇ ਭਟੂਰਿਆਂ ਦੀ ਜਿਹੜੀ ਦੁਕਾਨ ਹੈਗੀ ਉਹ ਮੈਂ ਤੁਹਾਨੂੰ ਦੱਸਦੀ ਹੈਗੀ ਕਿ ਤੁਸੀਂ ਛੋਲੇ ਭਟੂਰੇ ਖਾਣਾ ਚਾਹੁੰਦੇ ਹੈਗੇ ਹੋ ਤਾਂ ਸਭ ਤੋਂ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੱਥੇ। ਤਾਂ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਜਿਹੜੀ ਪੰਜਾਬ ਦੀ ਡਿਸ਼ਿਜ਼ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਉਹ ਹੈਗੀ ਹੈ ਜੀ ਪਾਲਕ ਪਨੀਰ। ਵੈਸੇ ਪਾਲਕ ਪਨੀਰ ਮਤਲਬ ਕਿਆ ਹੀ ਹੈਲਦੀ ਦਾ ਹੈਲਦੀ, ਟੇਸਟੀ ਦਾ ਟੇਸਟੀ। ਅਤੇ ਅਗਰ ਤੁਸੀਂ ਪਾਲਕ ਦਾ ਪਨੀਰ ਕਹਿੰਦੇ ਭਰਾਵਾਂ ਦੇ ਢਾਬੇ ਦਾ ਜਾਂ ਕਿਸੇ ਦੇ ਢਾਬੇ ਦਾ, ਦੋਨਾਂ ਦੀ ਜਗ੍ਹਾ ਦਾ ਜਿਹੜਾ ਪਾਲਕ ਪਨੀਰ ਹੈਗਾ ਉਹ ਬਹੁਤ ਹੀ ਜ਼ਿਆਦਾ ਟੇਸਟੀ ਹੈਗੀ ਹੈ। ਅਤੇ ਇਸ ਤੋਂ ਇਲਾਵਾ ਵਨ ਆਫ ਦਾ ਮੋਸਟ ਇੰਪੋਰਟੈਂਟ ਡਿਸ਼ ਜਦੋਂ ਵੀ ਅਸੀਂ ਘਰ ਤੋਂ ਬਾਹਰ ਖਾਣਾ ਖਾਣ ਨਿਕਲੇ ਹਾਂ, ਦਾਲ ਮੱਖਣੀ। ਮਤਲਬ ਕਿਆ ਬਾਤ ਹੈ, ਦਾਲ ਮੱਖਣੀ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਖਾਣਾ ਜਿਹੜਾ ਹੈਗਾ ਉਹ ਔਡਰ ਅਸੀਂ ਕਰੀਏ। ਅਤੇ ਇਹਦੇ ਵਿੱਚ ਤਿੰਨ ਢਾਬੇ ਜਿਹੜੇ ਹੈਗੇ ਅੰਮ੍ਰਿਤਸਰ ਦੇ ਬੜੇ ਹੀ ਜ਼ਿਆਦਾ ਫੇਮਸ ਹੈਗੇ, ਜਿਹਨਾਂ ਦੀ ਦਾਲ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ, ਉਹ ਹੈਗੀ ਕੇਸਰ ਦਾ ਢਾਬਾ,

ਦੀ ਭਰਾਵਾਂ ਦੇ ਢਾਬੇ ਦੀ ਅਤੇ ਬੜੇ ਭਾਈ ਕਾ ਬ੍ਰਦਰਸ ਢਾਬਾ ਦੀ ਵੀ ਇਹਨਾਂ ਦੀ ਜਿਹੜੀ ਦਾਲ ਮੱਖਣੀ ਹੈਗੀ ਆ ਉਹਦਾ ਸਵਾਦ ਆਹ ਕਿਆ ਬਾਤ ਹੈ। ਅਗਰ ਤੁਸੀਂ ਪੰਜਾਬ ਅਗਰ ਜਲੰਧਰ ਦੇ ਵਿੱਚ ਹੈਗੇ ਜਲੰਧਰ ਵਿੱਚ ਦੱਸ ਦਾਂ ਕਿ ਤੁਸੀਂ ਆਰ ਕੇ ਢਾਬਾ ਦੀ ਜਾਂ ਅਗਰਵਾਲ ਢਾਬਾ ਦੀ ਜਾਂ ਫਿਰ ਤੁਸੀਂ ਮਨੀ ਢਾਬੇ ਦੀ ਜਿਹੜੀ ਦਾਲ ਹੈਗੀ ਆ ਉਹ ਖਾ ਸਕਦੇ ਹੋ। ਜੈਨੂਅਨਲੀ ਤੁਹਾਨੂੰ ਬਹੁਤ ਜ਼ਿਆਦਾ ਸਵਾਦ ਜਿਹੜੀ ਹੈਗੀ ਆ ਉਹ ਮਿਲੇਗੀ ਹੀ ਮਿਲੇਗੀ। ਸੋ ਹੋਰ ਦੱਸਾਂਗਾ ਕਿ ਬਈ ਪੰਜਾਬ ਦੇ ਕਿਹੜੇ ਕਿਹੜੇ ਖਾਣੇ ਜਿਹੜੇ ਹੈਗੇ ਆ ਉਹ ਆਪਣਾ ਜਲਵਾ ਜਿਹੜਾ ਹੈਗਾ ਉਹ ਹਮੇਸ਼ਾ ਵਿਖੇਰ ਕੇ ਰੱਖਦੇ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਟਿਊਨ ਇਨ ਰਹੋ, ਇੰਜੋਏ ਕਰੋ ਜੋਸ਼ ਬਰਾੜ ਦੇ ਵਿੱਚ ਪਿਆਰਾ ਜਿਹਾ ਟਰੈਕ।

ਬਿਲਕੁਲ ਜੀ, ਪੰਜਾਬੀ ਵੀ ਖਾਣੇ ਨੂੰ ਦੇਖ ਕੇ ਇਹੀ ਕਹਿੰਦੇ ਤੇਰੇ ਬਿਨਾਂ ਨਾ ਗੁਜ਼ਾਰਾ ਹੈ। ਅਤੇ ਉਸ ਤੋਂ ਇਲਾਵਾ ਜਿਹੜੀ ਕੁਛ ਇੱਕ ਇੰਪੋਰਟੈਂਟ ਡਿਸ਼ਿਜ਼ ਜਿਹੜੇ ਸਾਡੇ ਖਾਣੇ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ, ਹੈਗਾ ਜੀ ਬੈਂਗਣ ਦਾ ਭੜਤਾ ਹੋ ਗਿਆ, ਇਸ ਤੋਂ ਇਲਾਵਾ ਮਸਾਲਾ ਪਾਪੜ, ਮਤਲਬ ਕਿਆ ਬਾਤ ਹੈ। ਇਸ ਤੋਂ ਇਲਾਵਾ ਪੰਜੀਰੀ ਜਿਹੜੀ ਹੈਗੀ ਆ, ਉਹ ਪੰਜਾਬੀ ਫੂਡ ਦੀ ਮਤਲਬ ਸਰਦੀਆਂ ਆਉਂਦਾ ਹੀ ਪੰਜੀਰੀ ਅਤੇ ਨਾਲ ਜਿਹੜੇ ਉਹ ਲੱਡੂ ਹੈਗੇ ਆ, ਮਤਲਬ ਤਾਕਤ ਦੀ ਤਾਕਤ, ਸਵਾਦ ਦਾ ਸਵਾਦ। ਅਤੇ ਉਸ ਤੋਂ ਇਲਾਵਾ ਆਲੂ ਬੈਂਗਣ ਜਿਹੜਾ ਹੈਗਾ, ਅਚਾਰੀ ਪਨੀਰ ਟਿੱਕਾ, ਮੱਠੀ, ਚੂਰ ਚੂਰ ਨਾਨ, ਪਨੀਰ ਅੰਮ੍ਰਿਤਸਰੀ ਅਤੇ ਕਲਮੀ ਕਬਾਬ, ਅੰਮ੍ਰਿਤਸਰੀ ਮੱਛਲੀ ਅਤੇ ਮਟਰ ਪੁਲਾਓ ਅਤੇ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ, ਇਹ ਜਿਹੜੇ ਹੈਗੇ ਆ ਇਹ ਪੰਜਾਬੀਆਂ ਦੇ ਖਾਣੇ ਦੇ ਨਾ ਸਭ ਤੋਂ ਇੰਪੋਰਟੈਂਟ ਪਾਰਟ ਜਿਹੜੇ ਹੈਗੇ ਬਣ ਜਾਂਦੇ। ਅਤੇ ਦੱਸ ਦਈਏ ਕਿ ਓਵਰਆਲ ਪੰਜਾਬ ਦੇ ਵਿੱਚ ਅਗਰ ਤੁਸੀਂ ਸਵਾਦਿਸ਼ਟ ਖਾਣਾ ਖਾਣਾ ਚਾਹੁੰਦੇ ਹੋ, ਵੈਸੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਨੁੱਕੜ ਨੁੱਕੜ 'ਤੇ ਤੁਹਾਨੂੰ ਸਵਾਦ ਖਾਣਾ ਜਿਹੜਾ ਹੈਗਾ ਉਹ ਮਿਲ ਜਾਂਦਾ, ਹਰ ਰੈਸਟੋਰੈਂਟ ਆਪਣੀ ਜਿਹੜੀ ਇੱਕ ਮੈਜਿਕ ਜਿਹੜਾ ਹੈਗਾ ਉਹ ਕੈਰੀ ਕਰਦਾ ਹੀ ਕਰਦਾ। ਲੇਕਿਨ ਫਿਰ ਵੀ ਜਿਹੜੇ ਬਹੁਤ ਜ਼ਿਆਦਾ ਫੇਮਸ ਹੈਗੇ ਆ ਉਹਨਾਂ ਵਿੱਚ ਅੰਮ੍ਰਿਤਸਰ ਦੇ ਵਿੱਚ 1916 ਦਾ ਬਣਿਆ ਕੇਸਰ ਦਾ ਢਾਬਾ, ਜਿਹੜਾ ਕਿ ਬੇਸਿਕਲੀ ਆਪਣੀ ਦਾਲ ਮੱਖਣੀ, ਪਾਲਕ ਪਨੀਰ ਅਤੇ ਫਿਰਨੀ ਵਾਸਤੇ

ਬਹੁਤ ਜ਼ਿਆਦਾ ਫੇਮਸ ਹੈ। ਭਰਾਵਾਂ ਦਾ ਢਾਬਾ ਹੋ ਗਿਆ ਜਿਹੜਾ ਕਿ ਆਪਣੀ ਟ੍ਰੈਡੀਸ਼ਨਲ ਵੈਜੀਟੇਬਲ ਥਾਲੀ ਅਤੇ ਅੰਮ੍ਰਿਤਸਰੀ ਕੁਲਚਾ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਜਾਣਿਆ। ਦੈਨ ਬੜੇ ਭਾਈ ਕਾ ਬ੍ਰਦਰਸ ਢਾਬਾ ਜਿਹੜਾ ਹੈਗਾ ਉਹਦਾ ਸਰਸੋਂ ਦਾ ਸਾਗ ਅਤੇ ਜਿਹੜਾ ਪੰਜਾਬੀ ਮਸਾਲੇ ਹੈਗੇ ਉਹਨਾਂ ਵਾਸਤੇ ਬਹੁਤ ਜ਼ਿਆਦਾ। ਦੈਨ ਅੰਮ੍ਰਿਤਸਰ ਦੇ ਵਿੱਚ ਹੀ ਬੀਰਾ ਚਿਕਨ ਹਾਊਸ ਜਿਹੜਾ ਹੈਗਾ ਉਹ ਆਪਣਾ ਤੰਦੂਰੀ ਚਿਕਨ ਅਤੇ ਰੋਸਟਡ ਮੀਟ ਵਾਸਤੇ ਬਹੁਤ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਕ੍ਰਿਸਪੀ ਕੁਲਚੇ ਖਾਣਾ ਚਾਹੁੰਦੇ ਹੋ ਤਾਂ ਆਲ ਇੰਡੀਆ ਫੇਮਸ ਅੰਮ੍ਰਿਤਸਰੀ ਕੁਲਚਾ ਇਹ ਜਿਹੜੀ ਹੈਗੀ ਬਹੁਤ ਜ਼ਿਆਦਾ। ਅਗਰ ਤੁਸੀਂ ਹਾਈਵੇ 'ਤੇ ਚੇਨ ਰੈਸਟੋਰੈਂਟ ਲੱਭਦੇ ਹੋ ਤਾਂ ਤੁਹਾਨੂੰ ਜਲੰਧਰ ਦੀ ਹਵੇਲੀ ਜਿਹੜੀ ਹੈਗੀ ਆ ਉੱਥੇ ਤੁਹਾਨੂੰ ਥਾਲੀ ਚਾਹ ਅਤੇ ਜਲੇਬੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਸਵਾਦ ਮਿਲ ਜਾਣਗੀਆਂ। ਸੇਮ ਅਗਰ ਤੁਸੀਂ ਲੁਧਿਆਣਾ 'ਤੇ ਹੋ ਤਾਂ ਗੋਪਾਲ ਸਵੀਟਸ ਜਿਹੜੇ ਹੈਗੇ ਉਹ ਆਪਣਾ ਮੈਜਿਕ ਅਲੱਗ ਕੈਰੀ ਕਰਦੇ। ਅੰਮ੍ਰਿਤਸਰ ਦੇ ਵਿੱਚ ਜਿਹੜਾ ਕ੍ਰਿਸਟਲ ਰੈਸਟੋਰੈਂਟ ਹੈਗਾ ਜਿਹੜਾ ਕਿ ਆਪਣਾ ਨੌਰਥ ਇੰਡੀਅਨ ਮੈਨਿਊ ਵਾਸਤੇ ਕਾਫੀ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਬਾਰਡਰ 'ਤੇ ਪਾਲ ਢਾਬਾ ਜਿਹੜਾ ਹੈਗਾ ਜਿਹੜਾ ਕਿ ਨੌਨ ਵੈਜ ਦਾ ਜਿਹੜਾ ਆਪਣਾ ਮੈਨਿਊ ਉਸਨੂੰ ਬਹੁਤ ਜ਼ਿਆਦਾ ਕਰਦਾ ਅਤੇ ਅੰਮ੍ਰਿਤਸਰ ਦਾ ਹੀ ਕੁਲਚਾ ਲੈਂਡ ਜਿਹੜਾ ਹੈਗਾ ਉਹ ਆਪਣੇ ਕੁਲਚਿਆਂ ਕਰਕੇ ਕਾਫੀ ਜ਼ਿਆਦਾ ਫੇਮਸ ਹੈ। ਸੋ ਮੈਂ ਕਹਿੰਦਾ ਨਾ ਕਿ ਬਈ ਪੰਜਾਬੀ ਨੂੰ ਤੁਸੀਂ ਪੰਜਾਬ ਤੋਂ ਬਾਹਰ ਕੱਢ ਸਕਦੇ ਹੋ ਲੇਕਿਨ ਪੰਜਾਬੀ ਨੂੰ ਖਾਣੇ ਤੋਂ ਬਾਹਰ ਨਹੀਂ ਕੱਢ ਸਕਦੇ ਹੈਗੇ। ਪੰਜਾਬੀ ਕਿਤੇ ਵੀ ਚਲੇ ਜਾਣ ਵੀ ਸਵਾਦ ਖਾਣਾ ਜਿਹੜਾ ਹੈਗਾ ਉਹ ਮਸਾਲਿਆਂ ਵਾਲਾ ਹੋਵੇ, ਟੇਸਟੀ ਹੋਵੇ, ਥੋੜ੍ਹਾ ਜਿਹਾ ਚਟਾਕੇਦਾਰ ਅਤੇ ਮਸਾਲੇਦਾਰ ਹੋਵੇ ਉਹ ਹਮੇਸ਼ਾ ਮਿਲ ਹੀ ਜਾਏਗਾ। ਅਤੇ ਕਿਸੇ ਵੀ ਪੰਜਾਬੀ ਰੈਸਟੋਰੈਂਟ ਘੁਸ ਜਾਓ ਤੁਹਾਨੂੰ ਇਹ ਸਵਾਦ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨਜ਼ਰ ਆ ਹੀ ਜਾਏਗਾ। ਸੋ ਇਸ ਦੇ ਨਾਲ ਹੀ ਆ ਮੇਰਾ ਪੰਜਾਬ ਦਾ ਪ੍ਰੋਗਰਾਮ ਜਿਹੜਾ ਹੈਗਾ ਮੈਨੂੰ ਸਮੇਟਣ ਦੀ ਇਜਾਜ਼ਤ ਦਿਓ। ਜਾਂਦੇ ਜਾਂਦੇ ਆਖਰੀ ਟਰੈਕ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ, ਟਰੈਕ ਦੇ ਉਸ ਪਰ ਮਿਲਦਾ ਜੀ ਸਪੋਟੀ ਸੰਡੇ ਦੇ ਵਿੱਚ।

0: ਬਿਲਕੁਲ ਜੀ, ਇਸ ਟਾਈਮ ਪੰਜਾਬ ਵੀ ਜਿਹੜਾ ਹੈਗਾ ਉਹ ਹੀਰੋ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਕਿਉਂਕਿ ਬਹੁਤ ਮੁਸ਼ਕਿਲਾਂ ਦੇ ਵਿੱਚ ਹੈ। ਆਪਣੀ ਜਿਹੜੀ ਸਟਾਰਟ ਆਫ ਸੀਜ਼ਨ ਜਿਹੜਾ ਹੈਗਾ ਆਈ ਪੀ ਐਲ ਦੇ ਵਿੱਚ ਪੰਜਾਬ ਨੇ ਬਹੁਤ ਹੀ ਖੂਬਸੂਰਤ ਕੀਤਾ, ਲੇਕਿਨ ਪਿਛਲਾ ਮੈਚ ਜਿਸ ਤਰੀਕੇ ਦੇ ਨਾਲ ਬਹੁਤ ਵੱਡਾ ਸਕੋਰ ਬਣਾਉਣ ਤੋਂ ਵੀ ਇੱਕ ਬੈਡ ਬੋਲਿੰਗ ਲਾਈਨਅਪ ਕਰਕੇ, ਬੈਡ ਬੋਲਿੰਗ ਪਰਫੋਰਮੈਂਸ ਕਰਕੇ ਜਿਹੜਾ ਹਾਰਿਆ ਹੈਗਾ। ਇਸ ਟਾਈਮ ਪੰਜਾਬ ਦੀ ਜਬ ਤੋਂ ਸਟਰੋਂਗ ਜਿਹੜੀ ਬੈਟਿੰਗ ਲਾਈਨਅਪ ਹੈ ਉਹ ਗੁਜਰਾਤ ਦੇ ਅਗੇਂਸਟ ਕਾਫੀ ਜ਼ਿਆਦਾ ਸਟਰਗਲ ਕਰਦੀ ਹੈ। 46ਵੇਂ ਮੈਚ ਦੇ ਵਿੱਚ ਆਈ ਪੀ ਐਲ ਦੇ ਇਸ ਟਾਈਮ ਪੰਜਾਬ ਕਿੰਗਸ ਜਿਹੜੀ ਹੈਗੀ ਉਹ ਗੁਜਰਾਤ ਟਾਈਟਨਸ ਦੇ ਨਾਲ ਜਿਹੜੀ ਹੈਗੀ ਉਹ ਲੜਾਈ ਲੜ ਰਹੀ ਹੈਗੀ ਹੈ, ਅਤੇ ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਅਤੇ ਪੰਜਾਬ ਇਸ ਟਾਈਮ 12.5 ਓਵਰ ਦੇ ਵਿੱਚ 79 ਰਨਸ 5 ਵਿਕਟ ਦੇ ਨੁਕਸਾਨ 'ਤੇ ਪਹੁੰਚਾ ਚੁੱਕੀ ਹੈ। ਅਤੇ ਇਸ ਟਾਈਮ ਅਗਰ ਬੈਟਿੰਗ ਕਰ ਰਹੇ ਹੈਗੇ ਉਹ ਹੈਗੇ ਜੀ ਇਸ ਟਾਈਮ ਸੁਰਿਆਂਸ਼ ਸ਼ੇਡਗੇ ਅਤੇ ਮਾਰਕਸ ਸਟੋਨਿਸ। ਸੁਰਿਆਂਸ਼ ਸ਼ੇਡਗੇ ਨੇ 17 ਗੇਂਦਾਂ ਚੱਲ ਤੱਕ 22 ਰਨ, ਅਤੇ ਸਟੋਨਿਸ ਨੇ 15 ਗੇਂਦਾਂ 14 ਰਨ ਬਣਾਏ। ਇਸ ਤੋਂ ਇਲਾਵਾ ਪੰਜਾਬ ਦੇ ਸਟਾਰਟਿੰਗ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ ਖਰਾਬ ਰਹੀ। ਪ੍ਰਿਆਂਸ਼ ਆਰਿਆ ਅਤੇ ਪ੍ਰੋਫੈਸਰ ਮਨ ਸਿੰਘ ਜਿਨ੍ਹਾਂ ਦੀ ਮਜ਼ਬੂਤ ਓਪਨਿੰਗ ਛੋੜੀ ਹੈ ਉਹ ਕੁਛ ਖਾਸ ਕਮਾਲ ਅੱਜ ਕਰ ਨਹੀਂ ਪਾਏ, ਅਤੇ ਪ੍ਰਿਆਂਸ਼ ਆਰਿਆ ਸਿਰਫ 2 ਰਨ ਅਤੇ ਪ੍ਰੋਫੈਸਰ ਸਿੰਘ 15 ਰਨ ਅਤੇ ਆਊਟ ਹੋ ਗਏ। ਅਤੇ ਉਸ ਤੋਂ ਬਾਅਦ ਇਸ ਟਾਈਮ ਪੰਜਾਬ ਦੇ ਡਿਪੈਂਡੇਬਲ ਓਪਨਰ ਕੌਨੀ ਜਿਹੜੇ ਹੈਗੇ ਉਹ ਵੀ ਅੱਜ ਬਿਨਾਂ ਖਾਤਾ ਖੋਲੇ ਪਹਿਲੀ ਬਾਲ 'ਤੇ ਆਓਗੇ। ਕਪਤਾਨ ਜਿਹੜਾ ਹੈ ਉਹ ਕਾਫੀ ਕੋਸ਼ਿਸ਼ਾਂ ਕਰਦੇ ਰਹੇ ਕਿ ਕਹਿੰਦਾ 19 ਰਨ ਬਣਾਏ, ਲੇਕਿਨ ਹੋਲਡਰ ਦੀ ਇੱਕ ਬਾਹਰ ਜਾਂਦੀ ਗੇਂਦ ਦਾ ਉਹਦਾ ਇਨਰ ਐਚ ਲੈ ਕੇ ਉਹ ਬੋਲਡ ਹੋ ਗਏ। ਉਸ ਤੋਂ ਬਾਅਦ ਜਿਹੜਾ ਮੋਰਚਾ ਹੈਗਾ ਉਹ ਨਿਹਾਲ ਵਡੇਰਾ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਵੀ ਬਿਨਾਂ ਖਾਤਾ ਖੋਲੇ ਆਊਟ ਹੋ ਗਏ। ਅਤੇ ਹੁਣ ਸਟੋਨਿਸ ਅਤੇ ਸ਼ੇਡਗੇ ਜਿਹੜੇ ਹੈਗੇ ਉਹ ਮੈਚ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਅਤੇ ਅਗਰ ਗੱਲ ਕੀਤੀ ਜਾਵੇ ਗੁਜਰਾਤ ਦੀ ਤਾਂ ਮੁਹੰਮਦ ਸਰਾਜ ਨੇ 3 ਓਵਰਾਂ 20 ਰਨ ਦੇ ਕੇ 2 ਵਿਕਟ, ਰਵਾੜਾ ਨੇ 3 ਓਵਰਾਂ 14 ਰਨ ਦੇ ਕੇ 1 ਵਿਕਟ, ਹੋਲਡਰ ਨੇ ਵੀ 3 ਓਵਰ 17 ਰਨ ਦੇ ਕੇ 2 ਵਿਕਟ, ਅਤੇ ਅਰਸ਼ਦ ਖਾਨ ਨੇ 1.5 20 ਰਨ, ਅਤੇ ਰਾਸ਼ਿਦ ਖਾਨ ਨੇ 2 ਓਵਰਾਂ 'ਚ 8 ਰਨ ਬਿਨਾਂ ਵਿਕਟ ਦਿੱਤੇ ਖਰਚੇ ਹੈਗੇ ਆ। ਅਤੇ ਪੰਜਾਬ ਦੇ ਵਾਸਤੇ ਦਿੱਕਤਾਂ ਜਿਹੜੀਆਂ ਹੈਗੀਆਂ ਹਾਲੇ ਤੱਕ ਬਣੀਆਂ ਹੋਈਆਂ ਹੈਗੀਆਂ, ਅਤੇ ਕੋਸ਼ਿਸ਼ ਕਰਨਗੇ ਕਿ ਸਟੋਨਿਸ ਅਤੇ ਸ਼ੇਡਗੇ ਜਿਹੜਾ ਹੈਗਾ ਉਹ ਵੱਡਾ ਸਕੋਰ ਜਿਹੜਾ ਉਹ ਬਣਾ ਪਾਉਣ। ਅਤੇ ਹੋਰ ਆਈ ਪੀ ਐਲ ਦੇ ਅਪਡੇਟਸ ਲੈ ਕੇ ਸਪੋਰਟਿਸ ਸੰਡੇ ਦੇ ਵਿੱਚ ਮੈਂ ਚੱਲਾਂਗਾ, ਦੱਸਾਂਗਾ ਕਿ ਦੁਪਹਿਰ ਦੇ ਮੈਚ ਵਿੱਚ ਕੀ ਹੋਇਆ। ਉਹਦੇ ਵਾਸਤੇ ਤੁਸੀਂ ਇੰਜੋਏ ਕਰੋ ਮੀਕਾ ਸਿੰਘ ਦਾ ਅਗਲਾ ਟਰੈਕ। ਮਿਲਦੇ ਹਾਂ ਇਸ ਟਰੈਕ ਦੇ ਉੱਪਰ
1: ਹੋਰ ਕੀ ਹੋਡੀਲ
2: ਬੋਲੇ ਤੋ
3: ਹਾਟ ਹਾਟ
4: ਆਵਾਂ ਯਾਰ ਸੌਦਾ ਸੌਦਾ
5: ਓਹੋ ਦੋਨੋਂ ਡੀਲ ਕਰ।

ਇਸ ਤੋਂ ਪਹਿਲਾਂ ਦੁਪਹਿਰ ਵਾਲੇ ਮੈਚ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਹੈਦਰਾਬਾਦ ਵਿੱਚ ਖੇਡਿਆ ਗਿਆ ਇਹ ਮੈਚ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿੱਚ ਸੀਗਾ। ਹੈਦਰਾਬਾਦ ਨੇ ਟੌਸ ਜਿੱਤਾ ਅਤੇ ਡਿਸਾਈਡ ਕੀਤਾ ਕਿ ਉਹ ਪਹਿਲਾਂ ਬੈਟ ਕਰਨਗੇ ਅਤੇ ਹੈਦਰਾਬਾਦ ਦੀ ਸ਼ੁਰੂਆਤ ਕਾਫੀ ਜ਼ਿਆਦਾ ਅੱਛੀ ਰਹੀ ਵੀ। ਅਗਰ ਗੱਲ ਹੈ ਟ੍ਰੈਵਿਸ ਹੈਡ ਨੇ 28 ਗੇਂਦਾਂ 61 ਅਤੇ ਸ਼ਾਨ ਗਿਰਤ ਨੇ 29 ਗੇਂਦਾਂ 'ਚ 42 ਰਨ ਬਣਾਏ ਅਤੇ ਇਸ ਇਲਾਵਾ ਸਿਰਫ ਅਭਿਸ਼ੇਕ ਸ਼ਰਮਾ ਸੀਗਾ ਜਿਹੜੇ 10 ਗੇਂਦਾਂ 'ਚ 15 ਰਨ ਬਣਾਏ। ਲੇਕਿਨ ਉਸ ਤੋਂ ਬਾਅਦ ਸਾਰੀ ਦੀ ਸਾਰੀ ਹੈਦਰਾਬਾਦ ਟੀਮ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਡਿਸਅਪੁਆਇੰਟਡ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਦੇ ਕੇ ਗਈ ਸੀ ਅਤੇ ਇਹਦਾ ਬਹੁਤ ਵੱਡਾ ਰੀਜ਼ਨ ਰਿਹਾ ਕਿ ਮਿਡਲ ਆਰਡਰ ਬਿਲਕੁਲ ਕੋਲੈਪਸ ਕਰ ਗਿਆ। ਹੈਨਰੀ ਕਲਾਸਰ ਨੇ 8 ਗੇਂਦਾਂ 'ਚ 11 ਬਣਾਏ, ਰਵੀਚੰਦਰਨ ਨੇ 4 ਗੇਂਦਾਂ 4 ਬਣਾਏ, ਤਾਂ ਅਨਿਕੇਤ ਵਰਮਾ ਨੇ 8 ਗੇਂਦਾਂ 6 ਬਣਾਏ, ਸਲੀਲ ਅਰੋੜਾ ਨੇ 6 ਗੇਂਦਾਂ 2 ਬਣਾਏ, ਪੈਟ ਕਮਿੰਸ 10 ਗੇਂਦਾਂ 'ਚ 8 ਬਣਾਏ, ਤਾਂ ਮਿਡਲ ਆਰਡਰ ਪੂਰੀ ਤਰ੍ਹਾਂ ਕਲੈਪਸ ਹੋਣ ਕਰਕੇ ਜਿਹੜੀ ਹੈਦਰਾਬਾਦ ਦੀ ਟੀਮ ਹੈ 19 ਓਵਰਾਂ 'ਚ ਪੂਰੇ ਓਵਰ ਵੀ ਨਹੀਂ ਖੇਡ ਪਏ 165 'ਤੇ ਆਲ ਆਊਟ ਹੋ ਗਈ। ਅਤੇ ਕੋਲਕਾਤਾ ਨਾਈਟ ਰਾਈਡਰਸ ਨੇ ਇਸ ਵਾਰ ਆਪਣੇ ਕਪਤਾਨ ਦੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਸਮਝੀ। ਅਜਿੰਕਰ ਰਹਾਣੇ ਨੇ 36 ਗੇਂਦਾਂ 'ਚ 43 ਰਨ ਬਣਾਏ ਅਤੇ ਇਸ ਤੋਂ ਇਲਾਵਾ ਅੰਗਰੇਸ਼ ਰਘੁਵੰਸ਼ੀ ਜੀ ਉਹਨਾਂ ਨੇ 47 ਗੇਂਦਾਂ 'ਚ 59 ਰਨ ਬਣਾਏ ਅਤੇ ਉਹਨਾਂ ਦੀ ਇਹ ਦੋ ਮੈਚ ਵਿਨਿੰਗ ਇਨਿੰਗਸ ਕਰਕੇ ਕੋਲਕਾਤਾ ਨੇ 18.2 ਓਵਰ 'ਚ 169 ਰਨ ਬਣਾ ਕੇ 3 ਵਿਕਟ ਗਵਾ ਕੇ ਟਾਰਗੇਟ ਜਿਹੜਾ ਹੈਗਾ ਉਹ ਚੇਸ ਕਰ ਲਿਆ ਹੈਗਾ। ਅਤੇ ਇਸ ਤਰੀਕੇ ਦੇ ਨਾਲ ਕੋਲਕਾਤਾ ਨੇ ਆਪਣੀ ਵਿਨ ਜਿਹੜੀ ਹੈਗੀ ਹੈ ਉਹ ਤਾਂ ਜ਼ਰੂਰ ਹਾਸਲ ਕਰ ਲਈ। ਅਤੇ ਅਗਰ ਪੁਆਇੰਟਸ ਟੇਬਲ 'ਤੇ ਗੱਲ ਕੀਤੀ ਜਾਵੇ ਹਾਲੇ ਪੰਜਾਬ ਅਤੇ ਗੁਜਰਾਤ ਦਾ ਮੈਚ ਚੱਲ ਰਿਹਾ ਅਤੇ ਹਾਲੇ ਤੱਕ ਅਗਰ ਬਾਕੀ ਪੁਆਇੰਟਸ ਟੇਬਲ ਦੀ ਗੱਲ ਤਾਂ ਹੁਣ ਤੱਕ ਪੰਜਾਬ ਨੇ 8 ਵਿੱਚੋਂ 6 ਮੈਚ ਜਿੱਤ ਕੇ 1 ਗਵਾ ਕੇ 13 ਪੁਆਇੰਟ ਦੇ ਨਾਲ ਟੋਪ ਆਫ ਦਾ ਟੇਬਲ ਹੈਗੀ ਆ। RCB ਦੂਸਰੇ ਨੰਬਰ 'ਤੇ ਹੈਗੇ 9 ਵਿੱਚੋਂ 6 ਮੈਚ ਜਿੱਤ ਕੇ 12 ਪੁਆਇੰਟਾਂ ਦੇ ਉੱਤੇ। ਹੈਦਰਾਬਾਦ ਅੱਜ ਆਪਣੇ ਮੈਚ ਦੀ ਪੋਜੀਸ਼ਨ ਹਾਰਨ ਤੋਂ ਬਾਅਦ ਵੀ ਤੀਸਰੀ ਪੋਜੀਸ਼ਨ 'ਤੇ ਹਲੇ ਕਾਇਮ ਹੈਗਾ, 10 ਵਿੱਚੋਂ 6 ਮੈਚ ਜਿੱਤ ਕੇ 12 'ਤੇ ਹੈਗਾ। ਰਾਜਸਥਾਨ ਰਾਇਲਸ ਵੀ ਚੌਥੀ ਪੋਜੀਸ਼ਨ 'ਤੇ ਹੈਗਾ, ਹਾਲਾਂਕਿ ਉਹਦਾ ਰਨ ਰੇਟ ਜਿਹੜਾ ਹੈਗਾ ਉਹ ਹੈਦਰਾਬਾਦ ਤੋਂ ਘੱਟ ਹੈਗਾ, ਲੇਕਿਨ 12 ਪੁਆਇੰਟ ਹੋਣ ਤੋਂ ਬਾਅਦ ਉਹਨਾਂ ਦੇ ਵੀ ਹੈਗੇ ਹੈ। ਗੁਜਰਾਤ ਟਾਈਟਨਸ ਆਪਣੇ 9ਵਾਂ ਮੈਚ ਖੇਡ ਰਿਹਾ ਹੈਗਾ ਇਸ ਟਾਈਮ ਪੰਜਾਬ ਦੇ ਨਾਲ, ਅਤੇ ਉਸ ਟਾਈਮ 5ਵੀਂ ਪੋਜੀਸ਼ਨ 'ਤੇ ਜਿਹੜੇ 10 ਪੁਆਇੰਟਸ ਦੇ ਨਾਲ, ਅਤੇ ਅਗਰ ਅੱਜ ਪੰਜਾਬ ਨੂੰ ਹਰਾ ਪਾਉਂਦਾ ਹੈਗਾ ਤਾਂ ਹਾਈ ਪ੍ਰੋਬੇਬਿਲਿਟੀ ਆਫ ਚਾਂਸਿਸ ਹੈ ਕਿ ਗੁਜਰਾਤ ਇੱਕ ਬਿਹਤਰ ਰਨ ਰੇਟ ਵੀ ਕਰਨਾ ਚਾਹੇਗਾ, ਕਿਉਂਕਿ ਮਾਈਨਸ ਦਾ ਰਨ ਰੇਟ ਜਿਹੜਾ ਹੈਗਾ ਗੁਜਰਾਤ ਟਾਈਟਨਸ ਦਾ ਹਾਲੇ ਚੱਲ ਰਿਹਾ ਹੈਗਾ। CSK 6ਵੇਂ ਨੰਬਰ 'ਤੇ 9 ਵਿੱਚੋਂ 4 ਮੈਚ ਜਿੱਤ ਕੇ 8 ਸਕੋ ਪੁਆਇੰਟ ਦੇ ਉੱਤੇ, ਅਤੇ DC 9 ਵਿੱਚੋਂ 4 ਮੈਚ ਜਿੱਤ ਕੇ 8 ਪੁਆਇੰਟ 'ਤੇ, KKR 9 ਵਿੱਚੋਂ 3 ਮੈਚ ਜਿੱਤ ਕੇ 7 ਪੁਆਇੰਟਾਂ 'ਤੇ ਜ਼ਰੂਰ ਪਹੁੰਚੀ ਹੈਗੀ ਹੈ। MI ਆਪਣੀ ਸੈਕਿੰਡ ਲਾਸਟ ਪੋਜੀਸ਼ਨ 'ਤੇ 9 ਵਿੱਚੋਂ 2 ਜਿੱਤੇ ਹੈਗੇ, ਅਤੇ LSG 8 ਵਿੱਚੋਂ 2 ਜਿੱਤ ਕੇ 4 ਪੁਆਇੰਟ ਹੈ। ਮੁੰਬਈ ਇੰਡੀਅਨਸ ਅਤੇ LSG ਦੀ ਹਾਲੇ ਤੱਕ ਜਿਹੜੀ ਸਿਚੁਏਸ਼ਨ ਹੈਗੀ ਉਹ ਕਾਫੀ ਜ਼ਿਆਦਾ ਬੁਰੇ ਹਾਲਾਤ ਵਿੱਚ ਹੈ, ਅਤੇ ਉਹਨਾਂ ਵਾਸਤੇ ਕੁਆਲੀਫਿਕੇਸ਼ਨ ਲਗਭਗ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈਗੀ ਹੈ। ਅਤੇ ਨਾਓ ਐਵਰੀਵਨ ਵਾਜ਼ ਐਕਸਪੈਕਟਿੰਗ ਕਿ ਕੋਈ ਮੈਜਿਕ ਹੋਵੇ ਮੁੰਬਈ ਇੰਡੀਅਨਸ ਦੇ ਫੈਨਸ 'ਤੇ, ਸ਼ਾਇਦ ਹੀ ਉਹ ਇਸ ਤਰੀਕੇ 'ਤੇ ਪਹੁੰਚ ਸਕਦੇ ਹੈਗੇ ਆ। ਅਤੇ ਇਸ ਟਾਈਮ ਚੱਲ ਰਿਹਾ ਜੀ ਪੰਜਾਬ ਅਤੇ ਗੁਜਰਾਤ ਦਾ ਮੈਚ, ਅਤੇ ਪੰਜਾਬ ਪਹੁੰਚ ਗਈ ਅਜੇ 14.3 ਓਵਰਾਂ 'ਚ 116 ਰਨ ਅਤੇ 5 ਵਿਕਟ, ਅਤੇ ਸ਼ੇਡ ਗੇ ਇਸ ਟਾਈਮ ਬਣਾ ਰਿਹਾ 23 ਗੇਂਦਾਂ 'ਚ 49, ਅਤੇ ਸਟੋਨਿਸ ਖੇਡ ਰਿਹਾ ਜੀ 21 ਗੇਂਦਾਂ 27। ਅਤੇ ਹੋਰ ਸਪੋਰਟਸ ਦੀਆਂ ਬਾਕੀ ਵੀਕ ਦੀਆਂ ਅਪਡੇਟਸ ਲੈ ਕੇ ਮੈਂ ਜੁੜਦਾ ਇਸ ਪਿਆਰ ਜੋ ਟਰੈਕ ਦੇ ਉਸ ਪਾਰ, ਤੁਸੀਂ ਇੰਜੋਏ ਕਰਦੇ ਹੋ 102.7 FM ਰੇਨਬੋ।

ਭਾਰਤ ਵਾਸਤੇ ਅੱਜ ਦਾ ਜਿਹੜਾ ਦਿਨ ਸੀਗਾ ਉਹ ਕਾਫੀ ਜ਼ਿਆਦਾ ਇਸ ਹਫ਼ਤਾ ਵੱਲ ਥੋੜ੍ਹਾ ਨਿਰਾਸ਼ਕਜਨਕ, ਕਿਉਂਕਿ ਥੋਮਸ ਕੱਪ ਬੈਡਮਿੰਟਨ ਦਾ ਜਿਹੜਾ ਸੀਗਾ ਉਹਦੇ ਵਿੱਚ ਇੰਡੀਆ ਜਿਹੜਾ ਹੈਗਾ ਉਹ ਫਰਾਂਸ ਤੋਂ ਹਾਰ ਕੇ ਬਾਹਰ ਹੋ ਗਿਆ। ਇਹਦੇ ਵਿੱਚ ਲਕਸ਼ਯ ਸੇਨ ਜਿਹੜੇ ਸੀਗੇ ਇੰਡੀਆ ਦੇ ਮੈਚ 'ਤੇ ਸਭ ਤੋਂ ਵੱਡੀ ਉਮੀਦ, ਉਹ ਕਿਉਂਕਿ ਚੋਟ ਲੱਗੀ ਇਸ ਕਰਕੇ ਉਹ ਕੁਆਰਟਰ ਫਾਈਨਲ ਖੇਲ ਹੀ ਨਹੀਂ ਸਕੇ, ਲੇਕਿਨ ਸ਼੍ਰੀਕਾਂਤ ਤੋਂ ਪ੍ਰਣੇ ਵੀ ਜਿਹੜੇ ਸੀ ਉਹ ਹਾਰ ਗਏ। ਦੱਸਦੇ ਕਿ 2022 ਦਾ ਚੈਂਪੀਅਨ ਰਿਹਾ ਭਾਰਤ ਇਸ ਵਾਰ ਫਰਾਂਸ ਤੋਂ 3-0 ਤੋਂ ਹਾਰ ਗਿਆ, ਅਤੇ ਕੋਈ ਵੀ ਭਾਰਤੀ ਖਿਲਾੜੀ ਜਿਹੜਾ ਸੀ ਉਹ ਫਰਾਂਸ ਦੇ ਕਿਸੇ ਵੀ ਖਿਲਾੜੀ ਨੂੰ ਹਰਾਉਣ ਦੇ ਵਿੱਚ ਕਾਮਯਾਬ ਨਹੀਂ ਰਿਹਾ। ਫਰਾਂਸ ਨੇ ਟੂਰਨਾਮੈਂਟ ਦੇ ਵਿੱਚ ਆਪਣਾ ਪ੍ਰਦਰਸ਼ਨ ਜਿਹੜਾ ਸੀ ਉਹ ਕਾਫੀ ਜ਼ਿਆਦਾ ਸ਼ਾਨਦਾਰ ਰੱਖਿਆ, ਉਹਨੇ ਗਰੁੱਪ ਸਟੇਜ ਦੇ ਵਿੱਚ 14 ਵਾਰ ਦੇ ਜਿਹੜੇ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾਇਆ, ਉਸ ਤੋਂ ਬਾਅਦ ਭਾਰਤ ਨੂੰ ਵੀ ਇੱਕ ਤਰਫਾ ਮੁਕਾਬਲੇ ਦੇ ਵਿੱਚ ਹਰਾ ਕੇ ਬਾਹਰ ਕਰਤਾ। ਦੱਸਦੇ ਕਿ ਲਕਸ਼ਯ ਸੇਨ ਜਿਹੜਾ ਸੀਗਾ ਉਹਨਾਂ ਦੇ ਜਿਹੜੀ ਰਾਈਟ ਹੈਂਡ ਦੀ ਕੋਹਨੀ ਸੀ ਉਹਦੇ ਵਿੱਚ ਚੋਟ ਲੱਗੀ, ਇਸ ਕਰਕੇ ਉਹ ਆਪਣਾ ਜਿਹੜਾ ਮੈਚ ਹੈ ਉਹ ਨਹੀਂ ਖੇਲ ਸਕੇ, ਅਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜੀ ਇੰਡੀਅਨ ਚੁਣੌਤੀ ਸੀ ਉਹ ਕਾਫੀ ਜ਼ਿਆਦਾ ਵੀਕ ਨਜ਼ਰ ਆਈ, ਅਤੇ ਕਿਉਂਕਿ ਇੱਕ ਡਾਈਵ ਮਾਰਦੇ ਹੋਏ ਉਹਨਾਂ ਦੀ ਜਿਹੜੀ ਕੋਹਨੀ ਦੇ ਵਿੱਚ ਸੂਜਨ ਜਿਹੜੀ ਹੈਗੀ ਹੈ, ਅਤੇ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਜਿਹੜੀ

ਇੰਜਰੀ ਹੈਗੀ ਉਹ ਕਿਸੇ ਤਰ੍ਹਾਂ ਨਾਲ ਵੀ ਵਧੇ ਅਤੇ ਇਸ ਕਰਕੇ ਉਹਨਾਂ ਨੂੰ ਆਰਾਮ ਦਿੱਤਾ। ਆਯੁਸ਼ ਸ਼ੈਟੀ ਜਿਹੜੇ ਸੀਗੇ ਉਹ ਇੰਨਾ ਜ਼ਿਆਦਾ ਵਧੀਆ ਮੁਕਾਬਲਾ ਨਹੀਂ ਕਰ ਪਾਏ ਅਤੇ ਉਹ ਆਰਾਮ ਦੇ ਨਾਲ ਹਾਰ ਗਏ ਅਤੇ ਇਸ ਕਰਕੇ ਭਾਰਤ ਜਿਹੜਾ ਹੈਗਾ ਉਹ ਪੂਰੇ ਤਰੀਕੇ ਦੇ ਨਾਲ ਇਸ ਮੈਚ ਤੋਂ ਹਾਰ ਕੇ ਬਾਹਰ ਹੋ ਗਿਆ। ਦੋ ਬੈਡਮਿੰਟਨ ਦੇ ਵਿੱਚ ਥੋੜ੍ਹਾ ਜਿਹਾ ਨਿਰਾਸ਼ਾ ਰਿਹਾ, ਲੇਕਿਨ ਕਹਿੰਦੇ ਨਾ ਕਿ ਕਦੇ ਕਦੇ ਕੁਛ ਸਪੋਰਟਸ ਦੇ ਵਿੱਚ ਜਿੱਤ ਮਿਲਦੀ ਹੈ ਅਤੇ ਕਦੇ ਕਦੇ ਕਿਸੇ ਦੇ ਵਿੱਚ ਹਾਰ ਮਿਲਦੀ ਹੈ।

ਬਿਲਕੁਲ ਜੀ, ਕੁਛ ਇੱਦਾਂ ਦੀ ਉਮੀਦਾਂ ਅਸੀਂ ਲੈ ਕੇ ਚੱਲ ਰਹੇ ਹੈਗੇ ਹਾਂ ਵੂਮੈਨਸ T20 ਟੀਮ ਤੋਂ, ਜਿਹੜੀ ਕਿ ਅਨਾਊਂਸ ਕਰ ਦਿੱਤੀ ਗਈ ਹੈਗੀ ਹੈ। ਅਤੇ ਦੱਸਦੇ ਕਿ ਵਨ ਡੇ ਵਰਲਡ ਕੱਪ ਜਿੱਤਣ ਵਾਲੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੀ ਬਣਾਇਆ ਗਿਆ ਹੈ, ਅਤੇ ਵਾਈਸ ਕੈਪਟਨ ਦੀ ਜਿਹੜੀ ਜ਼ਿੰਮੇਦਾਰੀ ਉਹ ਸਮ੍ਰਿਤੀ ਮੰਦਾਨਾ ਨੂੰ ਹੀ ਦਿੱਤੀ ਗਈ ਹੈ। ਅਤੇ ਵਰਲਡ ਕੱਪ ਵਿਨਿੰਗ ਟੀਮ ਦੇ ਵਿੱਚੋਂ 11 ਪਲੇਅਰਸ ਜਿਹੜੇ ਹੈਗੇ ਆ ਉਹਨਾਂ ਨੂੰ ਮੇਨਟੇਨ ਕੀਤਾ ਗਿਆ ਹੈਗਾ। ਅਤੇ ਦੱਸਦੇ ਕਿ ਪਿਛਲੇ ਸਾਲ ਵਨ ਡੇ ਵਰਲਡ ਕੱਪ ਜਿੱਤਣ ਵਾਲੀ ਇੰਡੀਅਨ ਵੂਮੈਨ ਕ੍ਰਿਕਟ ਟੀਮ 'ਤੇ ਇਸ ਵਾਰੀ ਕਾਫੀ ਜ਼ਿਆਦਾ ਹਾਈ ਐਕਸਪੈਕਟੇਸ਼ਨ ਹੈਗੀਆਂ। T20 ਵਰਲਡ ਕੱਪ ਜਿਹੜਾ ਹੈਗਾ 12 ਜੂਨ ਤੋਂ ਇੰਗਲੈਂਡ ਦੇ ਵਿੱਚ ਸ਼ੁਰੂ ਹੋਏਗਾ, ਅਤੇ ਭਾਰਤ ਜਿਹੜਾ ਹੈਗਾ ਆਪਣੇ ਅਭਿਆਨ ਦੀ ਸ਼ੁਰੂਆਤ 14 ਜੂਨ ਤੋਂ ਪਾਕਿਸਤਾਨ ਦੇ ਖਿਲਾਫ ਬਰਗਿਮ ਦੇ ਵਿੱਚ ਕਰੇਗਾ। ਅਤੇ ਦੱਸਦੇ ਕਿ T20 ਵਰਲਡ ਕੱਪ ਦੇ ਲਈ ਜਿਹੜੀ ਟੀਮ ਚੁਣੀ ਗਈ ਉਹਦੇ ਵਿੱਚ ਹਰਮਨਪ੍ਰੀਤ ਕੌਰ ਕਪਤਾਨ, ਸਮ੍ਰਿਤੀ ਮੰਦਾਨਾ ਉਪ ਕਪਤਾਨ, ਸ਼ੇਫਾਲੀ ਵਰਮਾ, ਜੈਮਿਮਾ ਰੋਡਰਿਕਸ, ਦੀਪਤੀ ਸ਼ਰਮਾ, ਰਿਚਾ ਘੋਸ਼ ਵਿਕਟਕੀਪਰ ਰਹਿਣਗੇ। ਭਾਰਤੀ ਫੁੱਲਮਾਲੀ ਸ਼੍ਰੀ ਚਰਨੀ, ਯਸਤਿਕਾ ਭਾਟੀਆ, ਨੰਦਨੀ ਸ਼ਰਮਾ, ਅਰੁੰਧਤੀ ਰੈਡੀ, ਕ੍ਰਾਂਤੀ ਗੌਰ, ਰੇਣੂਕਾ ਸਿੰਘ ਠਾਕੁਰ, ਸ਼੍ਰਿਯੰਕਾ ਪਾਟਿਲ ਔਰ ਰਾਧਾ ਯਾਦਵ ਨੂੰ ਚੁਣਿਆ ਗਿਆ ਹੈ। ਸੋ ਸਾਡੇ ਵੱਲੋਂ ਇੰਡੀਅਨ ਵੂਮੈਨ ਕ੍ਰਿਕਟ ਟੀਮ ਜਿਹੜੇ ਕਿ ਖਿਲਾੜੀ ਸਿਲੈਕਟ ਹੋਏ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ, ਅਤੇ ਉਮੀਦ ਕਰਦੇ ਹਾਂ ਕਿ ਉਹ ਵਨ ਡੇ ਵਰਲਡ ਕੱਪ ਦੀ ਤਰ੍ਹਾਂ T20 ਵਰਲਡ ਕੱਪ ਵੀ ਇੰਡੀਆ ਵਾਸਤੇ ਜਿੱਤ ਕੇ ਜ਼ਰੂਰ ਲੈਣਗੇ। ਅਤੇ ਇਸ ਦੇ ਨਾਲ ਹੀ ਮੈਨੂੰ ਸਪੋਰਟੀ ਸੰਡੇ ਸਮੇਟਣ ਦੀ ਜਿਹੜੀ ਇਜਾਜ਼ਤ ਹੈ ਉਹ ਦਿਓ, ਅਤੇ ਮੈਂ ਕਿਤੇ ਨਹੀਂ ਜਾ ਰਿਹਾ, ਸਪੋਰਟੀ ਸੰਡੇ ਦੇ ਉਸ ਪਾਰ ਮਿਲਦਾ ਹੈਗਾ ਜੀ ਤੁਹਾਡੇ ਫੇਵਰੇਟ ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ।

ਸਮਾਂ ਹੋ ਗਿਆ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਅਤੇ ਪੋਂਡੇਚੇਰੀ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਕੱਲ੍ਹ ਹੋਣ ਵਾਲੀ ਗਿਣਤੀ ਲਈ ਸਾਰੀ ਤਿਆਰੀਆਂ ਮੁਕੰਮਲ ਨੇ। ਬੈਂਗਲੁਰੂ ਸਥਿਤ ਸਟਾਰਟਅਪ ਗਲੈਕਸੀ ਆਈ ਸਪੇਸ ਨੇ ਅੱਜ ਸਪੇਸ ਐਕਸ ਫਾਲਕਨ 9 ਤੇ ਆਪਣੇ ਉਦੇਸ਼ਪੂਰਨ ਉਪਗ੍ਰਹਿ ਮਿਸ਼ਨ ਦ੍ਰਿਸ਼ਟੀ ਨੂੰ ਸਫਲਤਾ ਨਾਲ ਲਾਂਚ ਕੀਤਾ। ਸਰਕਾਰ ਨੇ ਬੱਚਿਆਂ 'ਚ ਸ਼ੂਗਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਪੰਜਾਬ ਵਿੱਚ ਸੰਵਿਧਾਨਿਕ ਦੁਰਵਿਵਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ। ਪ੍ਰੈਸ ਆਜ਼ਾਦੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸ਼ੋਧ ਬਿੱਲ 2026 ਅਤੇ ਪੰਥਕ ਮਸਲਿਆਂ ਤੇ ਕੀਤੀ ਗਈ ਵਿਚਾਰ ਚਰਚਾ।

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿੱਚ ਅੱਜ ਗਰਜ ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਪੱਛਮੀ ਏਸ਼ੀਆ ਟਕਰਾਅ ਦੌਰਾਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਓਪੈਕ ਪਲੱਸ ਜੂਨ ਲਈ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ ਤੇ ਸਹਿਮਤ ਹੋ ਗਿਆ। ਇਰਾਨ ਨੇ ਜੰਗਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ ਹੈ। ਆਈਪੀਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਸੋ ਐਸੇ ਕਿ ਹੁਣ ਤੱਕ ਦੀ FM ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਹੋ 102.7 FM ਰੇਨਬੋ।

ਬਿਲਕੁਲ ਜੀ, ਆਵਾਜ਼ ਦਿਓ ਕਿਉਂਕਿ ਆਪਾਂ ਗੁਆਚਣ ਕਿਸੇ ਨੂੰ ਨਹੀਂ ਦੇਣਾ, ਅਤੇ ਤੁਹਾਡੀ ਹੀ ਆਵਾਜ਼ ਨੂੰ ਲੈ ਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਹੈਗਾ। ਦਿਲ ਚਾਹਤਾ ਹੈ, ਮੈਨੂੰ ਪਤਾ ਸਾਰੇ ਦਿਨ ਤੁਸੀਂ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਹੋ ਕਿ ਕਦੋਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਫਾਰਿਸ਼ ਲੈ ਕੇ, ਤੁਹਾਡੀ ਫਰਮਾਇਸ਼ ਲੈ ਕੇ ਮੈਂ ਤੁਹਾਡੇ ਨਾਲ ਜੁੜ ਜਾਵਾਂ। ਸੋ ਕਰਨਾ ਕੀ ਹੈ, ਵੈਸੇ ਤਾਂ ਦੱਸਣ ਦੀ ਲੋੜ ਨਹੀਂ ਹੈ, ਲੇਕਿਨ ਬਈ ਜ਼ਿੰਮੇਦਾਰੀ ਜ਼ਿੰਮੇਦਾਰੀ ਹੈ। ਮੈਂ ਦੱਸਦਾ ਕਿ ਤੁਸੀਂ ਆਪਣੀ ਫਰਮਾਇਸ਼ਾਂ ਜਿਹੜੀਆਂ ਕਿ ਹਿੰਦੀ ਪੁਰਾਣੀ ਫਿਲਮਾਂ ਗੀਤਾਂ ਦੀ ਜਾਂ ਫਿਰ ਪੰਜਾਬੀ ਪੁਰਾਣੇ ਫਿਲਮੀ ਗੀਤਾਂ ਦੀ ਮੈਨੂੰ ਭੇਜ ਸਕਦੇ ਹੈਗੇ ਹੋ 9855-1007-2007, ਯਾਨੀ ਕਿ 9855-1010027 ਉੱਤੇ, ਅਤੇ ਮੈਂ ਅਗਲੇ ਇੱਕ ਘੰਟੇ ਤੁਹਾਡੇ ਫਰਮਾਇਸ਼ਾਂ ਦਾ ਕਿੱਸਾ ਲੈ ਕੇ ਨਾਲ ਚੱਲੂੰਗਾ। ਸ਼ੁਰੂ ਕਰਦੇ ਇਸ ਪ੍ਰੋਗਰਾਮ ਨੂੰ ਇਸ ਪਿਆਰੀ ਜੀ ਫਰਮਾਇਸ਼ ਦੇ ਨਾਲ, ਅਤੇ ਫਰਮਾਇਸ਼ ਭੇਜੀ ਹੈ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ ਜੀ ਨੇ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਜੀ ਬਾਜ਼ੀਗਰ ਮੂਵੀ ਦੇ ਗੀਤ ਯੇ ਕਾਲੀ ਕਾਲੀ ਆਂਖੇ। ਲਓ ਜੀ, ਮੈਂ ਇਸ ਫਰਮਾਇਸ਼ ਨੂੰ ਨਾਲ ਲੈਣ ਜ਼ਰੂਰ ਜਾ ਰਿਹਾ, ਅਤੇ ਇਸੀ ਫਰਮਾਇਸ਼ ਦੇ ਨਾਲ ਮੈਂ ਕੁਛ ਹੋਰ ਫਰਮਾਇਸ਼ਾਂ ਜ਼ਰੂਰ ਜੋੜ ਲੈਣਾ। ਇਹ ਫਰਮਾਇਸ਼ ਹੈਗੀ ਹੈ ਜੀ ਰਾਜੇਸ਼ ਖੰਨਾ ਹੈਪੀ ਈਸ਼ਵਰ ਕਾਲੋਨੀ ਜਲੰਧਰ ਤੋਂ। ਇਸ ਤੋਂ ਇਲਾਵਾ ਨਾਮ ਆਇਆ ਹੈਗਾ ਜੀ ਸਾਡੇ ਕੋਲ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਜੀ ਜਾਂ ਨਾਲ ਹੈਗਾ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਔਰ ਭੂਮਿਕਾ ਅਰੋੜਾ ਜੀ। ਅਤੇ ਇੱਕ ਨਾਮ ਜਿਹੜਾ ਮੈਂ ਹੋਰ ਇਸ ਵਿੱਚ ਜੋੜਨ ਜਾ ਰਿਹਾ ਉਹ ਹੈਗਾ ਜੀ ਸਾਡੇ ਕੋਲ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਹੀ ਸਰਵਜੀਤ ਸਿੰਘ ਜੌਸਨ, ਸਰਵਜੀਤ ਕੌਰ ਜੌਸਨ ਗੁਰਮਨ ਮੈਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੌਸਨ ਵੈਂਕੂਵਰ ਕਨਾਡਾ ਤੋਂ, ਰੋਬਿਨ ਸਿੰਘ ਜੌਨਸਨ। ਸੋ ਇਹ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਆ। ਇੱਕ ਹੋਰ ਨਾਮ ਆਪਾਂ ਜੋੜ ਲੈਂਦੇ ਹਾਂ ਜੀ, ਉਹ ਹੈਗਾ ਜੀ ਸਾਡੇ ਕੋਲ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ ਔਰ ਸਾਰਥਕ ਸ਼ਰਮਾ ਜੀ ਦਾ। ਨਾਲ ਹੈਗਾ ਜੀ ਸਾਡੇ ਕੋਲ ਪ੍ਰਵੀਨ ਚੌਹਾਨ ਖਰਗੋਨ ਮੱਧ ਪ੍ਰਦੇਸ਼ ਤੋਂ। ਤਾਂ ਇਹ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਨਾਲ ਮੈਂ ਅਗਲਾ ਜਿਹੜਾ ਗੀਤ ਹੈਗਾ ਉਹ ਲੈ ਕੇ ਜੁੜ ਰਿਹਾ ਤੁਹਾਡੇ ਨਾਲ। ਇਹ ਕਾਲੀ ਕਾਲੀ ਆਂਖੇ ਕੁਮਾਰ ਸ਼ਾਨੂ ਤੁਹਾਨੂੰ ਮਲਿਕ ਦੀ ਆਵਾਜ਼ 'ਤੇ ਬਾਈ। ਤੁਸੀਂ ਆਪਣੀ ਫਰਮਾਇਸ਼ਾਂ 9855-1010027 ਅਤੇ ਰਾਤ 10 ਵਜੇ ਤੱਕ ਮੈਨੂੰ ਸ਼ੇਅਰ ਕਰ ਸਕਦੇ। ਬਸ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਫਰਮਾਇਸ਼ ਭੇਜ ਕੇ ਪੇਸ਼ੈਂਟ ਜ਼ਰੂਰ ਹੋ ਜਾਓ, ਥੋੜ੍ਹਾ ਜਿਹਾ ਇਮਤਿਹਾਨ ਰੱਖੋ, ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਕਰੂੰਗਾ। ਲੇਕਿਨ ਤੁਸੀਂ ਅਗਰ ਬਾਰ ਬਾਰ ਮੈਸੇਜਸ ਭੇਜਦੇ ਰਹਿੰਦੇ ਹੋ ਤਾਂ ਤੁਹਾਡੀ ਫਰਮਾਇਸ਼ ਜਿਹੜੀ ਪਹਿਲਾਂ ਵੀ ਆਈ ਹੁੰਦੀ ਉਹ ਲਾਸਟ 'ਤੇ ਪਹੁੰਚ ਜਾਂਦੀ ਹੈ। ਸੋ ਥੋੜ੍ਹੀ ਜਿਹੀ ਪੇਸ਼ੈਂਸ ਰੱਖ ਕੇ ਆਪਣੀ ਫਰਮਾਇਸ਼ਾਂ ਮੈਨੂੰ 10 ਵਜੇ ਤੱਕ ਸ਼ੇਅਰ ਕਰਦੇ ਰਹੋ। ਪੇਸ਼ ਹੈ ਜੀ ਇਸ ਪ੍ਰੋਗਰਾਮ ਦੀ ਫਰਮਾਇਸ਼ੀ ਗਾਣਾ।

0: ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਨਾਲ ਥੋੜ੍ਹੇ ਦਿਨ ਦਿਨਾਂ ਦੇ ਨਾਲ ਜੇ ਸਚਨ ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈਗੀ ਉਹ ਆਈ ਹੈ ਜੀ ਸਾਡੇ ਕੋਲ ਰਿੰਗ ਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣ ਵਰਮਾ ਜੀ ਦੀ ਉਹਨਾਂ ਨੇ ਲਿਖਿਆ ਜੀ ਨਮਸਕਾਰ ਜੀ ਵਿਸ਼ਵ ਹਾਸੇ ਦਿਵਸ ਕੀ ਹਾਰਦਿਕ ਸ਼ੁਭਕਾਮਨਾਏ ਜ਼ਿੰਦਗੀ ਛੋਟੀ ਹੈ ਮੁਸਕੁਰਾਤੀ ਰਹੋ ਔਰ ਦੂਸਰੋਂ ਕੋ ਵੀ ਹਸਾਤੇ ਰਹੋ ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਗੱਲ ਜਿਹੜੀ ਹੈਗੀ ਉਹ ਲਿਖ ਕੇ ਭੇਜੀ ਹੈ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਕਿਸ਼ੋਰ ਅਤੇ ਮਨਾੜੇ ਦੀ ਆਵਾਜ਼ ਦੇ ਵਿੱਚ ਚਲਤੀ ਕਾ ਨਾਮ ਗਾੜੀ ਮੂਵੀ ਤੋਂ ਬਾਬੂ ਸਮਝੋ ਰੇ ਇਸ਼ਾਰੇ ਲਓ ਜੀ ਬਿਲਕੁਲ ਬਾਬੂ ਜੀ ਹੁਣ ਇਸ਼ਾਰੇ ਜ਼ਰੂਰ ਸਮਝਣਗੇ ਅਤੇ ਮੈਂ ਇਹਨਾਂ ਦੀ ਫਰਮਾਇਸ਼ ਦੇ ਨਾਲ ਹੀ ਕੁਛ ਇੱਕ ਨਾਮ ਜਿਹੜੇ ਹੈਗੇ ਆ ਹੋਰ ਜੁੜਨ ਜਾ ਰਿਹਾ ਹੈਗਾ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੂਚੋ ਕੈਂਚੀਆ ਬਠਿੰਡਾ ਤੋਂ ਜੌੜਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਲਿਖਿਆ ਜੀ ਨਾਲ ਪ੍ਰੇਮ ਸਿੰਘ ਜੌੜਾ ਮਨਜੀਤ ਕੌਰ ਜੌੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿਮੂ ਏਕਮ ਦਮਨ ਅਤੇ ਅਭਿਜੋਤ ਜਿਹੜਾ ਹੈਗਾ ਇਹਨਾਂ ਦਾ ਮੈਸੇਜ ਜਿਹੜਾ ਹੈਗਾ ਉਹ ਆਇਆ ਹੈਗਾ ਇਸ ਤੋਂ ਇਲਾਵਾ ਸਾਡੇ ਕੋਲ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ ਰਾਜਵਿੰਦਰ ਕੌਰ ਸੰਦੀਪ ਸਿੰਘ ਜਸਕਰਨ ਹਰਦੀਪ ਸਿੰਘ ਮਨਰਾਜ ਵਿਰਕ ਇਹਨਾਂ ਨੇ ਸਤਿ ਸ਼੍ਰੀ ਅਕਾਲ ਲਿਖੀ ਹੈ ਅਤੇ ਕਿਹਾ ਕਿ ਸਾਨੂੰ ਪ੍ਰਮੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕੀਤਾ ਜਾਵੇ ਨਾਲ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਦਾ ਮੈਸੇਜ ਹੈ ਇਸ ਤੋਂ ਇਲਾਵਾ ਗਾਉਨ ਅਥਾਨਾ ਤੋਂ ਪੰਜਾਬ ਤੋਂ ਹੀ ਹਰਜਿੰਦਰ ਚੰਦਰ ਜਸਵੀਰ ਜੱਸੀ ਔਰ ਸੀਤਾ ਔਰ ਗੀਤਾ ਨੇ ਲਿਖਿਆ ਮੈਸੇਜ ਲਿਖਿਆ ਪ੍ਰੋਗਰਾਮ ਦਿਲ ਚਾਹਤਾ ਪ੍ਰਸਤੁਤਕਰਤਾ ਕੋ ਪਿਆਰ ਭਰਾ ਨਮਸਕਾਰ ਜੀ ਆਪਣੇ ਪ੍ਰੋਗਰਾਮ ਮੈਂ ਕਿਸੀ ਵੀ ਗੀਤ ਮੈਂ ਸ਼ਾਮਿਲ ਕਰੇ ਲਓ ਜੀ ਬਿਲਕੁਲ ਤੁਸੀਂ ਮੈਸੇਜ ਕੀਤਾ ਜ਼ਰੂਰ ਸ਼ਾਮਿਲ ਕਰਾਂਗੇ ਇਸ ਤੋਂ ਇਲਾਵਾ ਸਾਡੇ ਕੋਲ ਵੇਦ ਮਿੱਡਾ ਅਤੇ ਅਲਕਾ ਮਿੱਡਾ ਜੀ ਦਾ ਮੈਸੇਜ ਆਇਆ ਇਹਨਾਂ ਲਿਖਿਆ ਰੇਡੀਓ ਇਜ਼ ਮਾਈ ਫਸਟ ਲਵ ਅਤੇ ਇੱਕ ਮੈਸੇਜ ਜਿਹੜਾ ਹੋਰ ਮੈਂ ਸ਼ਾਮਿਲ ਕਰ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਹੀ ਉਹ ਹੈਗਾ ਜੀ ਸਾਡੇ ਕੋਲ ਪ੍ਰਵੀਨ ਚੌਹਾਨ ਅਤੇ ਖਰਗੋਨ ਮੱਧ ਪ੍ਰਦੇਸ਼ ਤੋਂ ਨਾਲ ਹੈਗਾ ਜੀ ਸਾਡੇ ਕੋਲ ਪਿਆਰੇ ਜੇ ਮੈਸੇਜ ਕਰਨ ਵਾਲੇ ਲਾਲਗਿਰੀ ਗੋਸਵਾਮੀ ਹੇਮਲਤਾ ਹਿਨਾ ਹਰਸ਼ਿਤ ਖੁਸ਼ੀ ਗੋਸਵਾਮੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਇਹਨਾਂ ਨੇ ਬੜਾ ਹੀ ਸੋਹਣਾ ਮੈਸੇਜ ਕਾਰਜਕ੍ਰਮ ਦਿਲ ਚਾਹਤਾ ਪੇਸ਼ ਕਰਤਾ ਆਦਰਨੀ ਪ੍ਰਸਾਰਕ ਮਹੋਦਯ ਜੀ ਕੋ ਹਮਾਰਾ ਪਿਆਰ ਭਰਿਆ ਨਮਸਕਾਰ ਹਾਰਦਿਕ ਅਭਿਨੰਦਨ ਸਤਿ ਸ਼੍ਰੀ ਅਕਾਲ ਬਹੁਤ ਸਾਰੀ ਪਿਆਰ ਔਰ ਮੁਹੱਬਤ ਸੋ ਇਹ ਪਿਆਰੀ ਜੀ ਫਰਮਾਇਸ਼ਾਂ ਦੇ ਨਾਲ ਮੈਂ ਲੈ ਕੇ ਆ ਰਿਹਾ ਜੀ ਕਿਸ਼ੋਰ ਕੁਮਾਰ ਅਤੇ ਮਨਾਡੇ ਦੀ ਆਵਾਜ਼ ਦੇ ਵਿੱਚ ਚਲਤੀ ਕਾ ਨਾਮ ਗਾੜੀ ਦਾ ਇਹ ਟਰੈਕ ਤੁਸੀਂ ਵੀ ਆਪਣੀ ਫਰਮਾਇਸ਼ਾਂ 9855100127 ਤੱਕ ਰਾਤ 10 ਵਜੇ ਤੱਕ ਸ਼ੇਅਰ ਕਰ ਸਕਦੇ ਹੋ ਮੇਰੇ ਨਾਲ ਮੈਂ ਜੁੜਿਆ ਰਹਾਂਗਾ ਤੁਹਾਡੇ ਨਾਲ ਤੁਹਾਡੀ ਫਰਮਾਇਸ਼ਾਂ ਲੈ ਕੇ
1: ਬਾਜੂ ਬਾਬੂ ਸਮਝੋ ਇਸ਼ਾਰੇ ਹਾਰਨ ਪੁਕਾਰੇ ਬੋਮ ਬੋਮ ਬੋਮ ਯਹਾਂ ਚਲਤੀ ਕੋ ਗਾੜੀ ਕਹਤੇ ਹੈ ਪਿਆਰੇ।

ਸੋ ਦਿਲ ਚਾਹਤਾ ਦੇ ਵਿੱਚ ਫਰਮਾਇਸ਼ਾਂ ਦਾ ਕਿੱਸਾ ਇਸੇ ਤਰੀਕੇ ਨਾਲ ਚੱਲਦਾ ਹੋਇਆ ਅਤੇ ਫਰਮਾਇਸ਼ਾਂ ਦੇ ਇਸ ਕਿੱਸੇ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਗਲੀ ਫਰਮਾਇਸ਼ ਜਿਹੜੀ ਆਈ ਜੀ ਮਜਨੂੰ ਕਾ ਟੀਲਾ ਤੋਂ ਕਮਲ ਬਾਲੂਜਾ ਮਧੂ ਬਾਲੂਜਾ ਸਾਗਰ ਬਾਲੂਜਾ ਔਰ ਸਤਨਾ ਐਮ ਪੀ ਤੋਂ ਨਾਲ ਉਮੰਗ ਮਲਿਕ ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਪਰਵਰਿਸ਼ ਫਿਲਮ ਦੇ ਗੀਤ ਚਾਹਤੇ ਹੋ ਜਾਣੇ ਜਾਣਾ ਜੇ ਲਓ ਜੀ ਇਸ ਫਰਮਾਇਸ਼ ਦੇ ਨਾਲ ਹੀ ਮੈਂ ਕੁਛ ਹੋਰ ਨਾਮ ਵੀ ਜੋੜਨ ਜਾ ਰਿਹਾ ਹੈਗਾ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬੇ ਰਾਹੀ ਮਹਿਰਾ ਜਹਾਂ ਆਜ਼ਾਦ ਨਗਰ ਲਕਸ਼ ਹਰਦੁਆਰ ਤੋਂ ਇਹਨਾਂ ਲਿਖਿਆ ਆਦਰਨੀ ਪ੍ਰਸਾਰਕ ਜੀ ਆਪ ਹਮਾਰੀ ਫਰਮਾਇਸ਼ ਪੇ ਕਿਸੀ ਵੀ ਗੀਤ ਕੋ ਸ਼ਾਮਿਲ ਕਰੇ ਲਓ ਜੀ ਬਿਲਕੁਲ ਇਸ ਤੋਂ ਇਲਾਵਾ ਜਿਹੜਾ ਨਾਮ ਮੈਨੇਜਰ ਅਜ਼ਕ ਮੁਹੰਮਦ ਸਮੀਮ ਬੇਗਮ ਇਮਰਾਨ ਖਾਨ ਔਰ ਇਰਫਾਨ ਖਾਨ ਨਾਲ ਹੈਗੇ ਜੀ ਸਾਡੇ ਕੋਲ ਰਾਜਕੁਮਾਰ ਡੋਡੀ ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਜੀ ਇਸ ਤੋਂ ਇਲਾਵਾ ਸਾਡੇ ਕੋਲ ਨਾਮ ਆਇਆ ਹੈਗਾ ਜੀ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮਣ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਔਰ ਦਿਸ਼ਾ ਗੋਸਵਾਮੀ ਨਰਗੋੜਾ ਛੱਤੀਸਗੜ੍ਹ ਤੋਂ ਨਾਲ ਹੈਗੇ ਜੀ ਸਾਡੇ ਕੋਲ ਕਰਮਵੀਰ ਸਿੰਘ ਪੌਲ ਐਂਡ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਪੰਜਾਬ ਤੋਂ ਇਸ ਤੋਂ ਇਲਾਵਾ ਇੱਕ ਨਾਮ ਜਿਹੜਾ ਮੈਂ ਹੋਰ ਜੁੜਨ ਜਾ ਰਿਹਾ ਸੰਦੀਪ ਮੱਕੜ ਜੋਤੀ ਮੱਕੜ ਮਨਤ ਮੱਕੜ ਭਰਤ ਮੱਕੜ ਕਮਲ ਸਾਹਨੀ ਪਿੰਗਾ ਵਾਲਾ ਚੌਂਕ ਕੋਰਾਇਆ ਜਲੰਧਰ ਤੋਂ ਸੋ ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਮੈਂ ਪਰਵਰਿਸ਼ਤਾ ਪਿਆਰਾ ਜਿਹਾ ਟਰੈਕ ਲੈ ਕੇ ਆ ਰਿਹਾ ਤੁਸੀਂ ਵੀ ਆਪਣੀ ਫਰਮਾਇਸ਼ਾਂ ਮੇਰਾ 9851001021027 'ਤੇ ਰਾਤ 10 ਵਜੇ ਤੱਕ ਸ਼ੇਅਰ ਕਰ ਸਕਦੇ ਹੈਗਾ ਅਤੇ ਮੈਂ ਤੁਹਾਡੇ ਦੋਸਤ ਦਿਨ ਦਿਨਾਂ ਦਿਨ ਆਰ ਜੇ ਸਚਿਨ ਇਸੇ ਤਰੀਕੇ ਨਾਲ ਤੁਹਾਡੀ ਫਰਮਾਇਸ਼ਾਂ ਦਾ ਕਿੱਸਾ ਲੈ ਕੇ ਚੱਲਦਾ ਰਹੂੰਗਾ।

ਫਰਮਾਇਸ਼ ਦੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਚਾਹੀਏ ਸਾਡੇ ਕੋਲ ਦਸਵਰਿੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ ਵਰਮਾ, ਪਰਸਮਨੀ ਵਰਮਾ, ਪੁਸ਼ਪਿੰਦਰਮਨੀ ਵਰਮਾ ਅਤੇ ਨੋਖੇ ਲਾਲ ਵਰਮਾ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਰਾਜਾ ਹਿੰਦੁਸਤਾਨੀ ਦੇ ਗੀਤ ਆਏ ਹੋ ਮੇਰੀ ਜ਼ਿੰਦਗੀ ਮੇ ਤੁਮ ਬਹਾਰ ਬਣ ਕੇ। ਲਓ ਜੀ ਬਿਲਕੁਲ ਮੈਂ ਇਸ ਫਰਮਾਇਸ਼ ਨੂੰ ਪੂਰਾ ਕਰਨ ਜਾ ਰਿਹਾ ਅਤੇ ਇਸੀ ਫਰਮਾਇਸ਼ ਦੇ ਨਾਲ ਮੈਂ ਕੁਛ ਹੋਰ ਵੀ ਜਿਹੜੀ ਫਰਮਾਇਸ਼ਾਂ ਹੈਗੀਆਂ ਉਹ ਜੋੜ ਲੈਣਾ ਹੈਗਾ। ਫਜ਼ਿਲਕਾ ਤੋਂ ਵਿਨੀਤਾ ਆਹੂਜਾ, ਰੁਚੀ ਆਹੂਜਾ ਅਤੇ ਨਿਮਿਤ। ਇਸ ਤੋਂ ਇਲਾਵਾ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦਿਮਾਨ, ਸ਼੍ਰੀਮਤੀ ਕ੍ਰਿਸ਼ਨ ਦਿਮਾਨ, ਰਾਹੁਲ ਦਿਮਾਨ, ਕੋਮਲ ਦਿਮਾਨ, ਸ਼ੁਭਮ ਦਿਮਾਨ, ਪ੍ਰਿਯੰਕਾ ਦਿਮਾਨ ਐਂਡ ਆਂਚਲ ਕੁੰਜ ਪਰ। ਇਹਨਾਂ ਲਿਖਿਆ ਹੈ ਜੀ, ਇਹਨਾਂ ਜਿਸ ਗੀਤ ਦੀ ਫਰਮਾਇਸ਼ ਕੀਤੀ ਮੈਂ ਉਹ ਤਾਂ ਨਹੀਂ ਪਲੇ ਕਰ ਰਿਹਾ, ਲੇਕਿਨ ਤੁਹਾਡੀ ਫਰਮਾਇਸ਼ ਮੈਂ ਇਸੀ ਗੀਤ ਦੇ ਵਿੱਚ ਜੋੜ ਰਿਹਾ। ਇਸ ਤੋਂ ਇਲਾਵਾ ਸਾਡੇ ਕੋਲ ਫਰਮਾਇਸ਼ ਆਈ ਹੈਗੀ ਹੈ ਜੀ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ, ਪਿੰਗਾ ਵਾਲਾ ਚੌਂਕ, ਗੋੜਾਇਆ, ਜਲੰਧਰ, ਇਹਨਾਂ ਦਾ ਨਾਮ ਇੱਕ ਵਾਰੀ ਐਡ ਕਰ ਚੁੱਕਿਆ, ਲੇਕਿਨ ਫਿਰ ਤੋਂ ਇੱਕ ਵਾਰੀ ਲਓ ਜੀ ਦੁਬਾਰਾ ਜੋੜ ਦਿੰਦੇ ਹੈਗੇ ਆ। ਇਸ ਤੋਂ ਬਾਅਦ ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦ ਗਲਾ ਰਿਵਾੜ, ਇਹਨਾਂ ਨੇ ਲਿਖਿਆ ਜੀ ਦਿਲ ਚਾਹਤਾ ਕਾਰਜਕ੍ਰਮ ਪੇਸ਼ ਕਰਤਾ ਕੋ ਸਾਦਾ ਨਮਸਕਾਰ, ਹੱਸਦੇ ਰਹੋ, ਹਸਾਤੇ ਰਹੋ, ਖੂਬਸੂਰਤ ਪ੍ਰੋਗਰਾਮ ਪੇਸ਼ ਕਰਦੇ ਰਹੋ, ਸ਼ੁਭਕਾਮਨਾ ਜੀ, ਖੂਬਸੂਰਤ ਪ੍ਰੋਗਰਾਮ ਕੇ ਲਈ ਧੰਨਵਾਦ ਜੀ, ਹੱਸਦੇ ਹੱਸਦੇ ਕੱਟ ਜਾਏ ਰਸਤੇ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ, ਧੰਨਵਾਦ। ਲਓ ਜੀ ਬਿਲਕੁਲ, ਇਸ ਤੋਂ ਇਲਾਵਾ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਇਹਨਾਂ ਨੇ ਵੀ ਰਾਜਾ ਹਿੰਦੁਸਤਾਨੀ ਦੇ ਗੀਤ ਦੀ ਫਰਮਾਇਸ਼ ਜਿਹੜੀ ਹੈਗੀ ਉਹ ਕੀਤੀ। ਲਓ ਜੀ ਮੈਂ ਤੁਹਾਡੀ ਫਰਮਾਇਸ਼ ਸ਼ਾਮਿਲ ਕਰ ਰਿਹਾ। ਇਸ ਤੋਂ ਬਾਅਦ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਵਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਇਸ ਤੋਂ ਇਲਾਵਾ ਅਮਰਗੜ੍ਹ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ, ਇਹਨਾਂ ਦਾ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬਹੁਤ ਹੀ ਚੰਗਾ ਲੱਗ ਰਿਹਾ। ਲਓ ਜੀ ਬਿਲਕੁਲ ਨਾਲ ਆਇਆ ਜੀ ਸਾਡੇ ਕੋਲ ਵਿਲੇਜ ਕੁੜਾਲੀ ਪੀ ਓ ਨਗੇਂਦਰ ਨਗਰ ਡਿਸਟ੍ਰਿਕਟ ਤੋਂ, ਸ਼੍ਰੀ ਭੂਮੀ ਸਟੇਟ ਅਸਮ ਤੋਂ ਮੈਸੇਜ ਕੀਤਾ ਹੈਗਾ। ਇਹਨਾਂ ਨੇ ਆਪਣਾ ਨਾਮ ਹਿਤੇਂਦਰ ਦਾਸ ਜੀ, ਇਹਨਾਂ ਲਿਖਿਆ ਦਿਲ ਚਾਹਤਾ ਆਕਾਸ਼ਵਾਣੀ ਜਲੰਧਰ ਐਫ ਐਮ ਰੇਨਬੋ ਚੈਨਲ, ਆਈ ਲਵ ਆਕਾਸ਼ਵਾਣੀ, ਆਕਾਸ਼ਵਾਣੀ ਮਾਈ ਫਰੈਂਡ, ਵਿਦਆਊਟ ਆਕਾਸ਼ਵਾਣੀ ਆਈ ਕਾਂਟ ਲਿਵ ਐਨੀ ਸੌਂਗ ਟੂ ਰੀਡ ਆਊਟ ਮਾਈ ਮੈਸੇਜ। ਲਓ ਜੀ ਬਿਲਕੁਲ ਜੀ, ਤੁਹਾਡੀ ਫਰਮਾਇਸ਼ ਵੀ ਮੈਂ ਜੋੜ ਲਈ ਹੈਗੀ ਹੈ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਵੀ ਮੈਸੇਜ ਆਇਆ ਹੈਗਾ। ਐਸਾ ਪਿੰਡ ਬੜੇਖੜਾ, ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ, ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੌਰ ਜੀ ਦਾ ਮੈਸੇਜ ਹੈ। ਅਤੇ ਨਾਲ ਹੈਗਾ ਜੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਮੈਸੇਜ ਕਰਨ ਵਾਲੇ ਸੁਲਤਾਨ ਸਿੰਘ ਤਰਾਰ, ਕ੍ਰਿਸ਼ਨਾ ਮੁਕੇਸ਼, ਰਾਮਚੰਦਰ ਕੰਤਾ, ਕਾਂਤਾ ਚੌਧਰੀ, ਕਪਿਲ ਦੇਵ ਤਰਾਰ, ਅਤੇ ਇੱਕ ਨਾਮ ਜਿਹੜਾ ਹੋਰ ਮੈਂ ਜੋੜਨ ਜਾ ਰਿਹਾ, ਸੈਯਦ ਮਸੂਰ, ਸ਼ਾਇਨਾ ਹਸਨ, ਅਕਸਾ ਨਜ਼ਰੀਆ, ਆਫੀਆ, ਇਬਰਾਹਿਮ ਸੱਦਾਮ, ਅਦੀਪ, ਇਹਨਾਂ ਦੇ ਮੈਸੇਜ ਜਿਹੜੇ ਹੈਗੇ ਆ ਉਹ ਆਇਆ। ਸੋ ਇਹ ਸਭ ਦੇ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਮੈਂ ਰਾਜਾ ਹਿੰਦੁਸਤਾਨੀ ਦੀ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਆਏ ਹੋ ਮੇਰੀ ਜ਼ਿੰਦਗੀ ਮੈਂ ਗੀਤ ਲੈ ਕੇ ਹਾਜ਼ਰ ਹਾਂ। ਤੁਸੀਂ ਇੰਜੋਏ ਕਰੋ ਇਸ ਪਿਆਰੇ ਜਿਹੇ ਟਰੈਕ ਨੂੰ। ਟਰੈਕ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਭੇਜ ਸਕਦੇ ਹੋ 9855 1015 1027 ਯਾਨੀ ਕਿ 9855 1015 027 'ਤੇ।

ਤੋ ਇਸੀ ਬਹਾਨੂੰ ਲੈ ਕੇ ਅੱਗੇ ਚੱਲਦੇ ਹੋਏ ਅਗਲੀ ਫਰਮਾਇਸ਼ ਜਿਹੜੀ ਆਈ ਹੈਗੀ ਉਹ ਹੈ ਜੀ ਅਨਮੋਲ ਮਿਨਹਾਸ, ਨਾਲ ਹੈਗੇ ਜੀ ਅਨਿਕਾ ਮਿਨਹਾਸ। ਇਹਨਾਂ ਨੇ ਲਿਖੀ ਜੀ ਕਿਆਮਤ ਫਿਲਮ ਦਾ ਗੀਤ ਵੋ ਲੜਕੀ ਬਹੁਤ ਯਾਦ ਆਤੀ ਹੈ, ਉਸ ਦੀ ਫਰਮਾਇਸ਼ ਜਿਹੜੀ ਹੈਗੀ ਹੈ ਕੀਤੇ। ਲਓ ਜੀ ਮੈਂ ਇਸ ਫਰਮਾਇਸ਼ ਨੂੰ ਲੈ ਕੇ ਤੁਹਾਡੇ ਨਾਲ ਜੁੜ ਰਿਹਾ ਹੈਗਾ, ਅਤੇ ਇਸੀ ਫਰਮਾਇਸ਼ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਜੋੜਨਾ ਚਾਹੂੰਗਾ। ਜਨਕਪੁਰੀ ਸਹਾਰਨ ਤੋਂ ਜੌਨ ਡਿਕੈਸਟਰੋ, ਰਾਜਾ ਰੋਜ਼ੀ ਪਰਲ ਔਰ ਵਿਲਿਸ ਡਿਕੈਸਟਰੋ, ਨਾਲ ਹੈਗੇ ਜੀ ਸਾਡੇ ਕੋਲ ਜ਼ਿਲ੍ਹਾ ਫਜ਼ਿਲਕਾ ਪਿੰਡ ਮੁਲਿਆਂਵਾਲੀ ਤੋਂ ਵਿਨੋਦ ਕਟਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ, ਅਤੇ ਨਾਲ ਹੀ ਹੈਗੇ ਆ ਸਾਡੇ ਸੈਯਦ ਮਸੂਰ, ਸ਼ਾਇਨਾ ਹਸਨ, ਅਕਸਨ ਆਜ਼ੀਆ, ਆਫੀਆ ਇਬਰਾਹਿਮ, ਸਦਾਮ ਮਦੀਮ, ਇਹ ਹੈਗੇ ਕੁਮਾਰ ਹੇੜਾ ਸਹਾਰਨਪੁਰ ਤੋਂ। ਇਸ ਤੋਂ ਇਲਾਵਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਸੁਲਤਾਨ ਸਿੰਘ, ਕਪਿਲ ਦੇਵ ਔਰ ਹਿਮਾਨੀ ਜਾਖੜ, ਨਾਲ ਆਏ ਹੈਗੇ ਸਾਡੇ ਕੋਲ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਤਾਲੀਵਾਲ ਜਲੰਧਰ ਤੋਂ, ਅਤੇ ਮਾਸਟਰ ਮੋਹ

0: ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ ਤੋਂ ਇਹਨਾਂ ਦਾ ਨਾਮ ਵੀ ਪਹਿਲਾਂ ਆ ਗਿਆ, ਦੁਬਾਰਾ ਆ ਗਿਆ ਜੀ। ਲਓ ਜੀ, ਨਾਲ ਸੁਰਿੰਦਰ ਕੁਮਾਰ ਸੋਭਤੀ, ਨੀਤੂ ਸੋਭਤੀ, ਸਾਹਿਲ ਸੋਭਤੀ, ਨੇਹਾ ਸੋਭਤੀ, ਰਿਤਿਕ, ਰਾਹੁਲ ਅਤੇ ਨਾਲ ਮੇਘਾ, ਸਾਰਾ ਸੋਭਤੀ ਪਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ ਮੈਸੇਜ ਕੀਤਾ ਹੈਗਾ। ਨਾਲ ਹੈਗਾ ਜੀ ਬੰਸੀ ਲਾਲ ਸੰਧੂ ਪਿੰਡ ਤੇਜਾ ਮੋਹਰੀ ਅੰਬਾਲਾ ਹਰਿਆਣਾ ਤੋਂ, ਮੋਹਨ ਪਿਆਰੇ ਬੂਟਾ ਮੰਡੀ ਜਲੰਧਰ ਤੋਂ। ਸੋ ਇਹ ਸਭ ਦੇ ਮਿਲੀ ਜੁਲੀ ਫਰਮਾਇਸ਼ ਨੂੰ ਲੈ ਕੇ ਮੈਂ ਪੇਸ਼ ਕਰ ਰਿਹਾ ਜੀ ਕੁਮਾਰ ਸ਼ਾਨੂ ਦਿਲ ਕਾ ਯਾਗਨੀ ਦੀ ਆਵਾਜ਼ ਦੇ ਵਿੱਚ। ਕਿਆਮਤ ਮੂਵੀ ਦਾ ਇਹ ਟਰੈਕ ਇੰਜੋਏ ਕਰੋ।
1: वैसे मुझे अमीरों से मिलने का कोई खास शौक नहीं है।
2: तो फिर मुझसे प्यार क्यों किया? हाँ,
1: ये कमबख्त दिल है कि गलती कर बैठता है और भुगतना हमको पड़ता है।
2: तो भुगतो।

ਫਰਮਾਇਸ਼ਾਂ ਤਾਂ ਕਿਸੇ ਨੂੰ ਅੱਗੇ ਲੈ ਕੇ ਚੱਲਦੇ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਡੇ ਕੋਲ ਉਹ ਆਈ ਹੈ ਜੀ ਫਿਲਮ ਵਿਸ਼ਮਾਤਮਾ ਦੇ ਗੀਤ ਦੀ। ਫਰਮਾਇਸ਼ ਕਰਨ ਵਾਲੇ ਹੈਗੇ ਸਾਡੇ ਕੋਲ ਜੀ ਕਨਿਸ਼ ਖੰਨਾ, ਸ਼ਾਲੂ ਖੰਨਾ, ਰਾਜੇਸ਼ ਖੰਨਾ, ਹੈਪੀ ਕੈਨੇਡਾ ਤੋਂ ਲਿਖਿਆ ਲਿਸਨਿੰਗ ਨਿਊਜ਼ ਔਨ ਏਅਰ, ਅਤੇ ਇਹਨਾਂ ਨੇ ਲਿਖਿਆ ਹੈ ਕਿ ਸਾਡੀ ਫਰਮਾਇਸ਼ ਜ਼ਰੂਰ ਸ਼ਾਮਿਲ ਕਰੋ। ਇਸ ਦੇ ਨਾਲ ਹੀ ਮੈਂ ਕੁਛ ਹੋਰ ਫਰਮਾਇਸ਼ਾਂ ਜਿਹੜੀਆਂ ਸ਼ਾਮਿਲ ਕਰਨ ਜਾ ਰਿਹਾ ਹੈਗਾ। ਬੰਸੀ ਲਾਲ ਸੰਧੂ ਪਿੰਡ ਤੇਜਾ ਮੋੜੀ ਅੰਬਾਲਾ ਹਰਿਆਣਾ ਤੋਂ ਨਾਲ ਹੈਗੇ ਹੈ ਜੀ ਸਾਡੇ ਕੋਲ ਵਿਪਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਆਨੰਦ, ਮੇਘਾ ਆਨੰਦ ਨੇੜੇ ਕਾ ਮੰਡੀ ਚੌਂਕ ਜਲੰਧਰ ਤੋਂ। ਇਸ ਤੋਂ ਇਲਾਵਾ ਮੈਂ ਅਨਮੋਲ ਮਿਨਹਾਸ ਅਤੇ ਮੇਰੀ ਸਿਸਟਰ ਅਨਿਕਾ ਮਿਨਹਾਸ, ਇਹਨਾਂ ਦੀ ਫਰਮਾਇਸ਼ ਜਿਹੜੀ ਹੈਗੀ ਮੈਂ ਆਲਰੇਡੀ ਲੈ ਚੁੱਕਿਆ ਹੈਗਾ। ਇਸ ਤੋਂ ਇਲਾਵਾ ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ, ਨਾਲ ਹੈਗੇ ਹੈ ਜੀ ਸਾਡੇ ਕੋਲ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ ਔਰ ਗੁਰਸ਼ਬਦ ਸਿੰਘ ਰਾਹੁਲ। ਫਰਮਾਇਸ਼ਾਂ ਦੇ ਇਸ ਕਿਸੇ ਨੂੰ ਅੱਗੇ ਲੈ ਕੇ ਚੱਲਦੇ ਹੋਏ ਦੋ ਨਾਮ ਹੋਰ ਜੋੜਨਾ ਚਾਹੂੰਗਾ, ਉਹ 'ਚ ਹੈਗੇ ਹੈ ਜੀ ਸਾਡੇ ਕੋਲ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨਿਤਿਸ਼ ਸ਼ਾਹ, ਸੁਰਬੀ ਸ਼ਾਹ, ਅਸ਼ਵਿਨ ਸ਼ਾਹ, ਮੰਗਲਾ ਬੇਨ ਸ਼ਾਹ ਅਤੇ ਰਾਜਿੰਦਰ ਜੀ ਸ਼ਾਹ, ਅਤੇ ਨਾਲ ਹੈਗਾ ਜੀ ਜਿਹੜਾ ਮੈਂ ਨਾਮ ਜੋੜ ਰਿਹਾ ਉਸਮਾਨ ਖਾਨ, ਫੌਜੀ, ਸਾਈਯੂਰ, ਸਾਇਰਾ ਬਾਨੋ, ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਔਰ ਕਰਿਸ਼ਮਾ ਸ਼ੇਖ, ਅਤੇ ਨਾਲ ਹੈਗੇ ਜੀ ਸਾਡੇ ਕੋਲ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜ਼ਿੰਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਸੋ ਕਿਉਂਕਿ ਇਹ ਆਖਰੀ ਫਰਮਾਇਸ਼ ਹੈ, ਮੈਂ ਜਿਹੜੇ ਪਿਆਰੇ ਦੋਸਤ ਜਿਨ੍ਹਾਂ ਦੇ ਨਾਂ ਗੀਤ ਭੇਜੇ, ਜਿਨ੍ਹਾਂ ਦੀ ਫਰਮਾਇਸ਼ ਜਿਹੜੀ ਹੈਗੀ ਉਹ ਪੂਰੀ ਨਹੀਂ ਹੋ ਸਕੀ, ਉਹਨਾਂ ਤੋਂ ਮੈਂ ਪਿਆਰ ਭਰੀ ਮਾਫ਼ੀ ਮੰਗਦਾ ਹੈਗਾ। ਲੇਕਿਨ ਕੋਈ ਗੱਲ ਨਹੀਂ ਜੀ, ਪੂਰਾ ਹਫ਼ਤਾ ਤੁਹਾਡੇ ਕੋਲ ਫਰਮਾਇਸ਼ਾਂ ਭੇਜਣ ਲਈ ਹੈਗਾ, ਅਤੇ ਜਿਹੜੇ ਦੋਸਤਾਂ ਦਾ ਗੀਤ ਜਿਹੜੇ ਹੈਗੇ ਆ ਨਾਮ ਸ਼ਾਮਿਲ ਕਰਨ 'ਚ ਮੈਂ ਕਾਮਯਾਬ ਹੋ ਪਾਇਆ, ਉਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਇਸ ਦੇ ਨਾਲ ਹੀ ਹੁਣ ਦਿਲ ਚਾਹਤਾ ਸਮੇਟਣ ਦੀ ਮੈਨੂੰ ਇਜਾਜ਼ਤ ਦਿਓ, ਪ੍ਰੋਗਰਾਮ ਜਿਹੜਾ ਹੈਗਾ ਇਜਾਜ਼ਤ ਨਹੀਂ ਦੇ ਰਿਹਾ ਕਿ ਵਕਤ ਜਿਹੜਾ ਹੈਗਾ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਹੋਰ ਲੰਬਾ ਖਿੱਚ ਸਕਾਂ। ਲੇਕਿਨ ਕੋਈ ਗੱਲ ਨਹੀਂ, ਜਾਂਦੇ ਜਾਂਦੇ ਆਖਰੀ ਟਰੈਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਤ ਸਮੁੰਦਰ ਪਾਰ ਵਿਸ਼ਵਾਤਮਾ ਤੋਂ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ।

ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।